0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਦਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣਹਾਰੇ, ਕੇਤੇ ਤੇਰੇ ਰਾਗ ਪਰੀਸੋਂ ਕਹੀਐ, ਕੇਤੇ ਤੇਰੇ ਗਾਵਣਹਾਰੇ। ਗਾਵਣ ਤੁਧਨੋ ਪਵਣ ਪਾਣੀ ਬਸੰਤਰ, ਗਾਵਹਿ ਰਾਜਾ ਧਰਮ ਦੁਆਰੀ। ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨੋ, ਲਿਖ ਲਿਖ ਧਰਮ ਵਿਚਾਰ।

ਦੇਵਤਿਆਂ ਅੰਦਰ ਨਾਲੇ ਗਾਵਣ ਤੁਦਨੋਂ ਸਦ ਸਮਾਧੀ ਅੰਦਰ ਗਾਵਣ ਤੁਦਨੋਂ ਸਾਧ ਵਿਚਾਰੇ ਗਾਵਣ ਤੁਦਨੋਂ ਜਤੀ ਸਤੀ ਸੰਤੋਖੀ ਗਾਵਣ ਤੁਦਨੋਂ ਵੀਰ ਕਰਾਰੇ ਗਾਵਣ ਤੁਦਨੋਂ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਦਨੋਂ ਮੋਹਣੀਆਂ ਅਮਨ ਮੋਹਣ ਸੁਰਗ ਮਛ ਪਿਆਲੇ ਗਾਵਨ ਤੁਦਨੋ ਰਤਨਿਓ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਣ ਤੁਦਨੋ ਜੋਧ

ਸਚਿਨਾਈ ਹੈ ਪੀ ਹੋਸੀ ਜਾਏ ਨਾਂਜਾ ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰੂ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋਹਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ

ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਣ ਸਿੱਧੀ ਕਿਰੈ ਨਾ ਪਾਈ ਆ, ਕਰਮ ਮਿਲੈ ਨਾਹੀ ਠਾਕ ਰਹਾਈਆਂ। ਆਖਣ ਵਾਲਾ ਕਿਆ ਬੇਚਾਰਾ, ਸਿਫਤੀ ਭਰੇ ਤੇਰੇ ਪੰਡ।

ਦਾਸ ਹਰਿ ਹਰਿ ਨਾਮ ਮਿਲੈ ਦ੍ਰਭਦਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜੈਨ ਹਰਿ ਹਰਿ ਹਰਿ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੈਨ ਹਰਿ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸੁ

ਹੇ ਮਨ ਚਿਤ ਵੈ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੁ ਪਾਏ ਤਾਂ ਕਾ ਰਿਜਕ ਆਗੈ ਕਰ ਤਰਿਆ।

ਸੁਤ ਬਣੇ ਤਾਰ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਊਡੇ ਊਡ ਆਵੈ ਸਹਿ ਕੁਸਤਾ ਤਿਸ ਪਾਛੈ ਬਚਰੀ ਸ਼ਰਿਆ ਤਿੰਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ

ਹਰ ਧਿਆਵਹ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ।

ਹੈ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕਹੋ ਸਿਵ ਗੁਣ ਸੁਖ ਦੀਓ ਸਤਰਨ ਕਹੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਣਤ ਚੀਟੀ ਤੇ ਕੂੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹੀ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇਰਾ ਤਿਨਰਾਲਮ ਜਾਣਤ ਭੇਦ ਭੇਦ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦਿ ਅਨੀਲ ਅਨਾਦਿ ਅਸੰਭ।

ਦਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੁ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਦਿੱਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤਹਿ ਸੁਖ ਹੁਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੂ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੂ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖੁਰ ਧਾਰੂ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੂ ਸਲੋਕ ਮਹੱਲਾ ਪੰਜਵਾਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਈ ਕਾਰਨ ਵੀ ਨਹੀਂ ਕਰੋ।

ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੇ, ਪਰਤਖ ਗੁਰੂ ਨਿਸਤਾਰੇ।

ਹਰੀ ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗਮ ਅਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਹੁਰ ਕਛ ਨਾਮ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵਾਂ ਹਰ ਨਾਨਕ ਕੰਠ ਮਜਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗੌੜੀ ਦੀਪੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੀਏ ਕਰਤੇ ਕਾਵੇ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰ ਸਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਗ ਸੋਹਿਲਾ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇ ਗਾ ਦੇਵਣ ਹਾਰ। ਤਿਰ ਦਾਨ ਕੀਮਤ ਨਾ ਪਵੇ, ਤਿਸ ਦਾ ਤੇ ਕਵਣ ਸਮਾਰ। ਸਮਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣਾ ਸਿਸੜੀਆਂ ਜੋ ਹੋਵੇ ਸਾਹਿਬ ਸੁਮੇਲ। ਕਰ ਕਰ ਇਹੋ ਪਹੁੰਚਾ ਸਦੇ ਨਿਤ ਪਵਨ, ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸਨ ਏਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਇ ਰਹਾਉ। ਵਿਸ਼ਵ ਜਸਿਆਂ ਕੜੀਆਂ ਪਹਿਰਾਉ, ਸਿੱਤੀ ਵਾਰੀ ਮਹਾਂ ਹੋਆ, ਸੂਰਜੇ ਕੁਰ ਤਨ ਏਕ। ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਤਨ ਆਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਾਲਿਆਂ ਨਾਲੋਂ ਪਵਨ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਫੇਰੀ ਰਾਓ। ਸਹਿਸ ਤਵ ਨੈਣ ਨਨ ਨੈਣ ਹੈ ਤੋਏ ਕਾਓ, ਸਹਿਸ ਮੂਰਤ ਨਨਾਇਕ ਤੋਹੀ। ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬੈਨੋ, ਸਹਿਸ ਤਵ ਗਾਂਧੇ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰਿਨ ਕਾ ਹੋਏ, ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੀ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੀ। ਕਰ ਸਾਧੂ ਅੰਜਲੀ ਪੁਨ ਵਡਾਹੀ, ਕਰ ਡੰਡਾਉਤ ਪੁਨ ਵਡਾਹੀ ਰਾਉ। ਤਾਕਤ ਹਰ ਸਾਧਨਾ ਜਾਣਿਆ, ਤਿਨ ਅੰਤਰ ਹੋ ਮੈਂ ਕੰਡਾਹੀ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵਹੀ, ਜਮਕਾਲ ਸਹਿ ਸਿਰ ਡੰਡਾਹੀ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਵ ਖੰਡਾਹੀ। ਅਵਨਾਸੀ ਪੁਰਖ ਭੈ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੀ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵਡਾਹੀ। ਜਨ ਨਾਨਕ ਨਾਮ ਉਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਹੀ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਈਹਾਂ ਖਾਟ ਚਲੋ ਹਰਲਾ, ਆਗੈ ਵਸਨ ਸੇਲਾ। ਆਉਦ ਘਟੈ ਜਨ ਸਰਹਿਣ ਆਰੇ, ਮਨ ਗੁਰਮਿਲ ਕਾਲ ਸਵਾਰੇ ਰਹਾਉ। ਇਹ ਸੰਸਾਰ ਵਿਕਾਰ ਸੰਸੇ, ਮੈਂ ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਈ ਪਿਆ ਵਹਿ ਰਸ, ਅਗਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾ, ਜੋ ਹਰ ਗੁਰ ਤੇ ਮਨ ਵਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬੋਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮੰਗੈ, ਮੋਕਾ ਕਰ ਸੰਤਨ ਕੀ ਤੂਰੇ। ਅੰਤਰ ਜਾਮੀ ਪੁਰਖ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਦੇ ਆ ਗਏ ਅਰਦਾਸ ਹਮਾਰੀ,
1: ਤੇਰੀ ਵਟਿਆ।

ਸਤਿ ਸ਼੍ਰੀ ਅਕਾਲ

ఈ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਤਨ ਤਨ ਸਰਬੰਸ ਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪੁਰਬ 7 ਜਨਵਰੀ ਨੂੰ ਹੈ। ਇਸੇ ਉਪਲਕਸ਼ ਦੇ ਵਿੱਚ ਅੱਜ ਤੋਂ ਨਿਤਨੇਮ ਦੀ ਦੂਸਰੀ ਬਾਣੀ ਅਤੇ ਅੰਮ੍ਰਿਤ ਸੰਚਾਰ ਦੇ ਅੰਦਰ ਪੜ੍ਹੀ ਜਾਣ ਵਾਲੀ ਬਾਣੀ ਜਾਪ ਸਾਹਿਬ ਜੀ ਦੀ ਵਿਚਾਰ ਦਾ ਆਰੰਭ ਹੋਣਾ ਹੈ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡੇ ਵਾਲੇ ਇਸ ਪਾਵਨ ਬਾਣੀ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਾਉਣਗੇ। ਵੀਰ ਰਸ ਦੇ ਨਾਲ ਭਰਪੂਰ ਇਹ ਪਾਵਨ ਬਾਣੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਉਹ ਸਤੋਤਰ ਹੈ ਜਿਹਦੇ ਅੰਦਰ ਅਨੇਕਾਂ ਉਪਮਾਵਾਂ ਦੇ ਨਾਲ ਅਨੇਕਾਂ ਨਾਵਾਂ ਦੇ ਨਾਲ ਨਿਰੰਕਾਰ ਵਾਹਿਗੁਰੂ ਜੀ ਦੀ ਸਤੁਤੀ ਕੀਤੀ ਗਈ ਹੈ। ਸਿੱਖ ਦਾ ਕਰਮ ਧਰਮ ਅੰਮ੍ਰਿਤ ਵੇਲੇ ਉੱਠਣਾ, ਸਭ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਕਰਨਾ, ਫਿਰ ਇੱਕ ਨਿਰੰਕਾਰ ਵਾਹਿਗੁਰੂ ਦਾ ਧਿਆਨ ਧਰਦਿਆਂ ਹੋਇਆਂ ਜਪਜੀ ਸਾਹਿਬ ਜੀ ਦੀ ਬਾਣੀ ਦਾ, ਫਿਰ ਜਾਪ ਸਾਹਿਬ ਜੀ ਦੀ ਬਾਣੀ ਔਰ ਫਿਰ ਤਪ ਪ੍ਰਸਾਦ ਸਵਈਏ ਸ਼ਰਾਵਕ ਸ਼ੁੱਧ ਸਮੂਹ ਸਿਧਾਨ ਵਾਲੇ ਜੋ ਹਨ, ਇਹਨਾਂ ਬਾਣੀਆਂ ਦਾ ਪਾਠ ਘੱਟੋ ਘੱਟ ਰਹਿਤ ਬਰਿਆਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਅਨੁਸਾਰ ਹਰ ਸਿੱਖ

0: ਰਹਿਰਾਸ ਸਾਹਿਬ ਜੀ ਦੀ ਬਾਣੀ, ਸੋਹਲਾ ਸਾਹਿਬ ਜੀ ਦੀ ਬਾਣੀ ਔਰ ਤੋ ਪ੍ਰਸਾਦ ਸਵਈਆਂ ਦੀ ਵੀ ਵਿਚਾਰ ਉਹ ਕਰ ਚੁੱਕੇ ਹਨ। ਜਾਪ ਸਾਹਿਬ ਜੀ ਦੀ ਬਾਣੀ ਵੀ ਅੱਜ ਵਿਚਾਰ ਆਪ ਜੀ ਦੇ ਨਾਲ ਕਰਨਗੇ। ਸਾਹਿਬ ਦੀ ਕਿਰਪਾ ਕਰਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 10 ਵਜੇ ਰਕਾਬਗੰਜ ਸਾਹਿਬ ਗੁਰਦੁਆਰਾ ਤੋਂ ਨਗਰ ਕੀਰਤਨ ਆਰੰਭ ਹੋਣਾ ਹੈ, ਜਿਸ ਦੇ ਅੰਦਰ ਪੰਜ ਪਿਆਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁੰਦਰ ਸਵਾਰਾ ਪਾਲਕੀ ਸਾਹਿਬ ਅੱਗੇ ਅੱਗੇ ਔਰ ਆਪ ਸਭ ਸੰਗਤਾਂ ਨੇ ਜਿਵੇਂ ਪਿੱਛੇ ਵੀ ਦੱਸਿਆ ਗਿਆ ਹੈ ਸਤਿਗੁਰੂ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ, ਨਗਰ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹੋਏ ਚੱਲਣਾ ਹੈ। ਇਹ ਬੜਾ ਸ਼ਲਾਘਾਯੋਗ ਕਦਮ ਹੈ। ਬੜੇ ਚਿਰਾਂ ਤੋਂ ਇਹ ਕਿਰਤ ਹੀ ਪੈ ਗਈ ਸੀ ਕਿ ਗੁਰੂ ਸਾਹਿਬ ਜੀ ਦਾ ਸਵਾਰਾ ਪਿੱਛੇ ਚੱਲਦਾ ਸੀ, ਪੰਜ ਪਿਆਰੇ 3-4 ਮੀਲ ਅੱਗੇ ਚੱਲਦੇ ਸਨ, ਲੇਕਿਨ ਹੁਣ ਇਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਅਨੁਸਾਰ ਧਰਮ ਪ੍ਰਚਾਰ ਕਮੇਟੀ ਵੱਲੋਂ ਦਰੁਸਤ ਕੀਤਾ ਗਿਆ ਹੈ। ਬਹੁਤ ਸਾਰੇ ਉੱਦਮ ਉਪਰਾਲੇ ਕੀਤੇ ਜਾ ਰਹੇ ਹਨ। ਆਓ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਸਾਹਿਬ ਸਿੰਘ ਜੀ ਹੋਰਾਂ ਪਾਸੋਂ ਹੁਣ ਜਾਪ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸਿੰਘ ਜੀਓ, ਭਾਈਸਾ ਭਾਈ ਰਜਿੰਦਰ ਸਿੰਘ ਜੀ ਨੇ ਅੱਜ ਦੇ ਧਰਮ ਪ੍ਰਚਾਰ ਕਮੇਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਸੰਗਤਾਂ ਨੂੰ ਇੱਕ ਗਿਫਟ, ਇੱਕ ਸੱਚਾ ਟੋਆ ਦੇਣ ਦਾ ਉਪਰਾਲਾ ਕੀਤਾ ਹੈ, ਜਿਸ ਦਾ ਜ਼ਿਕਰ ਵਿਸਥਾਰ ਨਾਲ ਭਾਈ ਸਾਹਿਬ ਨੇ ਕਰ ਦਿੱਤਾ ਹੈ। ਮੈਂ ਉਸ ਨੂੰ ਰਿਪੀਟ ਨਹੀਂ ਕਰਾਂਗਾ। ਹਾਂ, ਭਾਈ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਉਹ ਇੱਕ ਵਾਰੀ ਜਾਪ ਸਾਹਿਬ ਦਾ ਪਹਿਲਾ ਛੰਦ ਉਚਾਰਨ ਕਰ ਦੇਣ, ਫਿਰ ਅਸੀਂ ਇਹ ਸੰਸਥਾ ਆਰੰਭ ਕਰਵਾਵਾਂਗੇ। ਔਰ ਸਾਰੀਆਂ ਸੰਗਤਾਂ ਨੇ ਯਤਨ ਕਰਨਾ ਹੈ, ਜੇ ਗੁਟਕਾ ਸਾਹਿਬ, ਕਿਉਂਕਿ ਬੇਅੰਤ ਗੁਟਕਾ ਸਾਹਿਬ ਇੱਥੇ ਮੌਜੂਦ ਨੇ, ਕੋਈ ਸੇਵਾਦਾਰ ਜਿਹੜੇ ਪ੍ਰੇਮੀ ਗੁਟਕਾ ਹੱਥ ਵਿੱਚ ਲੈਣ ਦੇ ਇੱਛਕ ਹੋਣ, ਮੈਂ ਤੇ ਸਭ ਨੂੰ ਪ੍ਰੇਰਾਂਗਾ, ਕਿਉਂਕਿ ਸ਼ਬਦ ਦਾ ਸਰੂਪ ਤਾਂ ਹੀ ਸਮਝ ਆਉਂਦਾ ਜੇ ਸ਼ਬਦ ਸਾਹਮਣੇ ਹੋਵੇ, ਉਹਦੇ ਸਪੈਲਿੰਗ, ਉਹਦਾ ਉਚਾਰਨ, ਉਹਦੇ ਅਰਥਾਂ ਦੀ ਚੰਗੀ ਗਿਆਤ ਹੋ ਸਕਦੀ ਹੈ। ਤਾਂ ਕੋਈ ਗੁਰਮੁਖ ਪਿਆਰੇ ਸੇਵਾਦਾਰ ਗੁਟਕਾ ਸਾਹਿਬ ਸਾਰੀ ਸੰਗਤ ਨੂੰ ਦੇਣ ਦਾ ਯਤਨ ਕਰ। ਇੰਨੀ ਦੇਰ ਵਿੱਚ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਪਹਿਲੇ ਛੰਦ ਦਾ ਪਾਠ ਹੁਕਮਨਾਮੇ ਦੇ ਤੌਰ 'ਤੇ ਕਰਨ ਦੀ ਕਿਰਪਾ ਕਰਨਗੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਮਾਜੀ ਸਾਧ ਸੰਗਤ ਜੀਓ, ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦੇ ਕਈ ਦਿਨਾਂ ਤੋਂ ਸੰਗਤਾਂ ਨੂੰ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ, ਇਸ ਲਈ ਆਸ ਕਰਦਾ ਹਾਂ ਕਿ ਜਿੱਥੇ ਜਿੱਥੇ ਤੱਕ ਸੂਚਨਾ ਪਹੁੰਚੀ ਹੈ, ਕਿਉਂਕਿ ਰਹਿਤਨਾਮਿਆਂ ਵਿੱਚ ਬੜਾ ਸਪਸ਼ਟ ਹੁਕਮ ਹੈ, ਜਪ ਜਾਪ ਦੇ ਪੜ੍ਹਨ ਤੋਂ ਬਿਨਾਂ ਜੇ ਕੋਈ ਸਿੱਖ ਪ੍ਰਸ਼ਾਦ ਛਕਦਾ ਹੈ ਉਹਦੇ ਲਈ ਬਹੁਤ ਕਰੜੀ ਹਦਾਇਤ ਕੀਤੀ ਹੈ। ਔਰ ਇਹ ਬਾਣੀ ਹਰ ਅੰਮ੍ਰਿਤਧਾਰੀ ਗੁਰਸਿੱਖ ਦੇ ਨਿਤਨੇਮ ਦਾ ਇੱਕ ਹਿੱਸਾ ਹੈ। ਇਹ ਬਾਣੀ ਦਾ ਉਚਾਰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਮੁਨਾ ਨਦੀ ਦੇ ਕਿਨਾਰੇ ਨਾਹਨ ਰਿਆਸਤ ਦੇ ਅੰਦਰ ਜੋ ਗੁਰਦੁਆਰਾ ਸ੍ਰੀ ਪਾਮਟਾ ਸਾਹਿਬ ਹੈ, ਲਗਭਗ ਹਰ ਗੁਰਸਿੱਖ ਨੇ ਉਸ ਅਸਥਾਨ ਦੀ ਯਾਤਰਾ ਕੀਤੀ ਹੈ, ਜੇ ਨਹੀਂ ਕੀਤੀ ਤਾਂ ਜ਼ਰੂਰ ਕਰਨੀ ਚਾਹੀਦੀ। ਔਰ ਉਹ ਅਲੌਕਿਕ ਨਜ਼ਾਰਾ ਜਦੋਂ ਉੱਥੇ ਨਜ਼ਰ ਆਉਂਦਾ ਹੈ ਕਿ ਉਹ ਜਮੁਨਾ ਨਦੀ ਜੋ ਪਿੱਛੋਂ ਸ਼ੂਕਦੀ ਆਉਂਦੀ ਹੈ, ਅੱਗੋਂ ਵੀ ਸ਼ੂਕਦੀ ਜਾਂਦੀ ਹੈ, ਪਰ ਜਿਸ ਸਥਾਨ 'ਤੇ ਉਹ ਕਵੀ ਦਰਬਾਰ ਅਸਥਾਨ ਹੈ, ਕਿਉਂਕਿ ਪਾਉਂਟਾ ਸਾਹਿਬ ਦਾ ਇਤਿਹਾਸ ਪੜ੍ਹਿਆ ਪਤਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 3 ਤੋਂ 4 ਸਾਲ ਦਾ ਸਮਾਂ ਇੱਥੇ ਗੁਜ਼ਾਰਿਆ, ਔਰ ਇਤਨੇ ਲੰਬੇਰੇ ਸਮੇਂ ਵਿੱਚ ਇੱਥੇ ਬਹੁਤ ਕੌਤਕ ਕੀਤੇ ਹਨ। ਇੱਥੇ 52 ਕਵੀਆਂ ਨੂੰ ਇਕੱਤਰਿਤ ਕਰਕੇ ਕਵੀ ਦਰਬਾਰ ਹੁੰਦੇ ਸਨ। ਜਦੋਂ ਜਮੁਨਾ ਨਦੀ ਲੰਘਦੀ ਤਾਂ ਉਹਦੇ ਛੂਕਣ ਦੀ, ਉਹਦੇ ਚੱਲਣ ਦੀ ਆਵਾਜ਼ ਵਿਘਨ ਕਰ, ਤੇ ਕਲਗੀ ਵਾਲੇ ਪਾਤਸ਼ਾਹ ਨੇ ਸਹਿਜ ਸੁਭਾਏ ਬਚਨ ਕੀਤਾ, ਜਮੁਨਾ ਨਦੀ ਇੱਥੋਂ ਸ਼ਾਂਤ ਹੋ ਕੇ ਲੰਘਿਆ ਕਰ। ਉਹ ਦਿਨ ਤੇ ਅੱਜ ਤੀਕਰ ਉੱਥੋਂ ਪਤਾ ਨਹੀਂ ਲੱਗਦਾ ਕਿ ਜਮੁਨਾ ਨਦੀ ਦਾ ਵਹਿਣ ਚੱਲ ਰਿਹਾ। ਔਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਉਸ ਸਥਾਨ ਉੱਤੇ ਇਹ ਜਾਪ ਸਾਹਿਬ ਬਾਣੀ ਉਚਾਰਨ ਕੀਤੀ ਹੈ, ਸਵੱਈਏ ਉਚਾਰਨ ਕੀਤੇ ਹਨ, ਅਕਾਲ ਉਸਤਤ ਉਚਾਰਨ ਕੀਤੇ। ਇਹ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ, ਅੰਮ੍ਰਿਤ ਛਕਾਉਣ ਵੇਲੇ ਵੀ ਇਹ ਬਾਣੀ ਦਾ ਪਾਠ ਕੀਤਾ ਜਾਣ ਦੇ ਪ੍ਰਮਾਣ ਮਿਲਦੇ ਹਨ। ਔਰ ਉਸੇ ਮਰਿਆਦਾ ਤੋਂ ਲੈ ਕੇ ਅੱਜ ਤੀਕਰ ਜਦੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ 5 ਪਿਆਰੇ ਸਾਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਹਨ, ਜਪਜੀ ਸਾਹਿਬ ਦੀ ਬਾਣੀ ਤੋਂ ਬਾਅਦ ਜਾਪ ਸਾਹਿਬ ਦਾ ਪਾਠ ਕੀਤਾ ਜਾਂਦਾ। ਇਹ ਠੀਕ ਹੈ ਕਿ ਬਾਣੀ ਕਠਿਨ ਹੈ, ਪੁਰਾਤਨ ਗੁਰਸਿੱਖਾਂ ਦੇ ਬਚਨਾਂ ਅਨੁਸਾਰ ਇਹ ਮਹਿੰਗੀ ਬਾਣੀ, ਉਸਦਾ ਕਾਰਨ ਹੈ ਕਿ ਇਹਦੇ ਵਿੱਚ ਅਰਬੀ, ਫਾਰਸੀ, ਸੰਸਕ੍ਰਿਤ ਅਤੇ ਬ੍ਰਿਜ ਭਾਸ਼ਾ ਆਦਿਕ ਦੇ ਸ਼ਬਦ ਨੇ। ਹੁਣ ਤੁਸੀਂ ਜਾਣਦੇ ਹੋ ਕਿ ਅਰਬੀ, ਫਾਰਸੀ, ਸੰਸਕ੍ਰਿਤ ਆਮ ਲੋਕਾਂ ਨੂੰ ਨਹੀਂ ਆਉਂਦੀ। ਇਹ ਯਤਨ ਕਿਉਂ ਕਰਨਾ ਪਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ? ਕਿਉਂਕਿ ਮੈਂ ਵੀ ਉਹਨਾਂ ਨੂੰ ਆਪਣੇ ਅਨੁਭਵ ਤਜਰਬੇ ਤੋਂ ਜਾਣਕਾਰ ਕਰਾਇਆ ਕਿ ਅੱਜ ਬਹੁਤ ਸਾਰੇ ਗੁਰਸਿੱਖ ਇਸ ਕਰਕੇ ਜਾਪ ਸਾਹਿਬ ਦੀ ਬਾਣੀ ਨਹੀਂ ਪੜ੍ਹਦੇ ਕਿ ਜੀ ਸਾਨੂੰ ਉਹਦੇ ਉਚਾਰਨ ਦੀ ਸਮਝ ਨਹੀਂ, ਸਾਡੇ ਕੋਲੋਂ ਕਈ ਅਸ਼ੁੱਧੀਆਂ ਅਤੇ ਗਲਤੀਆਂ ਹੋ ਜਾਂਦੀਆਂ ਨੇ। ਹੁਣ ਇਹ ਵੀ ਚੰਗਾ ਨਹੀਂ ਕਿ 5 ਪਿਆਰੇ ਸਾਹਿਬਾਨ ਹੁਕਮ ਕਰਨ ਕਿ ਬਾਣੀ ਪੜ੍ਹਨੀ,
ਤੇ ਗੁਰਸਿੱਖ ਇਹ ਕਹਿ ਕੇ ਬਾਣੀ ਨਾ ਪੜ੍ਹੇ ਕਿ ਮੈਨੂੰ ਇਹਦਾ ਉਚਾਰ ਨਹੀਂ ਆਉਂਦਾ। ਤੋ ਇਸ ਲਈ ਇਹ ਸੰਗਤੀ ਰੂਪ ਵਿੱਚ ਉਚਾਰਨ ਦਾ ਯਤਨ ਕੀਤਾ ਗਿਆ ਕਿ ਜਿੱਥੇ ਜਿੱਥੇ ਵੀ ਗੁਰੂ ਪਿਆਰ ਵਾਲੇ ਗੁਰਬਾਣੀ ਪੜ੍ਹਨ ਦੇ ਸਮਝਣ ਦੇ ਇੱਛਕ ਨੇ ਉਹਨਾਂ ਨੂੰ ਯਤਨ ਕੀਤਾ ਜਾਏ। ਮੈਂ ਦਾਅਵਾ ਨਹੀਂ ਕਰਦਾ ਕਿ ਮੈਂ ਸੰਪੂਰਨ ਤੌਰ 'ਤੇ ਦੀ ਵਿਆਖਿਆ ਕਰ ਸਕਾਂ ਕਿਉਂਕਿ ਮੈਨੂੰ ਵੀ ਅਰਬੀ ਫਾਰਸੀ ਦਾ ਪੂਰਾ ਗਿਆਨ ਨਹੀਂ ਔਰ ਜਿਤਨੇ ਸਟੀਕ ਮੈਂ ਇਹਦੇ ਸੰਬੰਧ ਵਿੱਚ ਪੜ੍ਹਨ ਦਾ ਯਤਨ ਕੀਤਾ ਹੈ ਉਹਨਾਂ ਦੀ ਆਪਸ ਵਿੱਚ ਵਿਚਾਰਧਾਰਾ ਮੇਲ ਨਹੀਂ ਖਾਂਦੀ। ਕਈ ਅੱਖਰਾਂ ਦੇ ਅਰਥ ਕਿਸੇ ਵਿਦਵਾਨ ਨੇ ਕੁਝ ਕੀਤੇ ਨੇ, ਕਿਸੇ ਨੇ ਕੁਝ ਕੀਤੇ ਨੇ। ਤੋ ਆਪਣਾ ਇੱਕ ਯਤਨ ਹੈ ਕਿ ਕਮ ਅਜ਼ ਕਮ ਸਾਨੂੰ ਇਹਦਾ ਉਚਾਰਨ ਅਤੇ ਜਿੰਨੀ ਕੁ ਅਰਥਾਂ ਦੀ ਸੂਝ ਮਿਲੇਗੀ ਫਿਰ ਗੁਰਬਾਣੀ ਪੜ੍ਹਨ ਵਿੱਚ ਰਸ ਆਵੇਗਾ ਔਰ ਗੁਰਬਾਣੀ ਤੋਂ ਉਸ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਦੀ ਜੋ ਵਿਆਖਿਆ ਕਲਗੀਆਂ ਵਾਲੇ ਪਾਤਸ਼ਾਹ ਨੇ ਕੀਤੀ ਹੈ ਉਹ ਸਾਡੇ ਹਿਰਦੇ ਵਿੱਚ ਵਸ ਜਾਏ। ਆਓ ਜਿਨ੍ਹਾਂ ਦੇ ਹੱਥਾਂ 'ਚ ਹੁਣ ਗੁਟਕਾ ਸਾਹਿਬ ਪ੍ਰਕਾਸ਼ ਨੇ ਉਹਨਾਂ ਨੇ ਮੇਰੇ ਪਿੱਛੇ ਇਸਦਾ ਉਚਾਰਨ ਕਰਨਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਮੀ ਇਹਦਾ ਉਚਾਰਨ ਦਸ ਨਹੀਂ ਕਰਨਾ ਕਿਉਂਕਿ ਪਾਤਸ਼ਾਹੀ ਆਇਆ ਇਸ ਪਾਤਸ਼ਾਹੀ ਦੇ ਨਾਲ ਇਸਦਾ ਉਚਾਰਨ ਦਸਵੀਂ ਕਰਨਾ ਔਰ ਸ੍ਰੀ ਮੁਖ ਵਾਕ ਦਾ ਮਤਲਬ ਹੈ ਸੋਭਾ ਸੰਯੁਗਤ ਸਤਿਗੁਰੂ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਛਪੈ ਛੰਦ ਤੋਂ ਪ੍ਰਸਾਦ ਛਪੈ ਛੰਦ ਛੰਦ ਦਾ ਨਾਮ ਹੈ ਤੋਂ ਪ੍ਰਸਾਦ ਦਾ ਮਤਲਬ ਹੈ ਤੁਹਾਡੀ ਕਿਰਪਾ ਦੁਆਰਾ ਉਚਾਰਨ ਕੀਤਾ ਕਿਉਂਕਿ ਪ੍ਰਸਾਦ ਦੇ ਦੱਦੇ ਨੂੰ ਸਿਆਰੀ ਹੈ ਇਹਦਾ ਮਤਲਬ ਹੈ ਹੇ ਅਕਾਲ ਪੁਰਖ ਜੀ ਤੁਹਾਡੀ ਕਿਰਪਾ ਦੇ ਨਾਲ ਮੈਂ ਇਹ ਛਪੈ ਛੰਦ ਛੰਦ ਦਾ ਨਾਮ ਹੈ ਛਪੈ ਕਈਆਂ ਨੇ 6 ਪੰਕਤੀਆਂ ਤੋਂ ਲਿਆ ਛਪੈ ਕਿਉਂਕਿ ਇੱਕ ਪਿੰਗਲ ਦਾ ਨਿਯਮ ਹੈ ਔਰ ਇਹ ਸਾਰੀ ਬਾਣੀ ਛੰਦਾਂ ਵਿੱਚ ਹੈ ਤੋ ਛਪੈ ਛੰਦ ਛੰਦ ਦਾ ਨਾਮ ਹੈ ਤੋ ਪ੍ਰਸਾਦ ਤੁਹਾਡੀ ਕਿਰਪਾ ਦੁਆਰਾ ਉਚਾਰਨ ਕੀਤਾ ਇਹ ਜਿਹੜਾ ਤੱਤੇ ਦੇ ਪੈਰ ਵਿੱਚ ਅੱਧਾ ਬੱਬਾ ਹੈ ਇਹਨੂੰ ਅਸੀਂ ਸਪਸ਼ਟ ਤਵ ਵੀ ਨਹੀਂ ਕਹਿ ਸਕਦੇ ਕਿਉਂਕਿ ਅੱਧਾ ਬੱਬਾ ਲਾ ਕੇ ਪਾਤਸ਼ਾਹ ਨੇ ਮਾਤਰਾ ਘਟਾਈ ਹੈ ਇਸ ਲਈ ਉਸਦਾ ਉਚਾਰਨ ਤੋ ਪ੍ਰਸਾਦ ਕਰਨਾ ਹੈ ਚੱਕਰ ਚੇਹਨ ਅਰਬਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨਭਵ ਪ੍ਰਕਾਸ਼ ਅਮਿਤੋ ਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਣ ਗਣਿਜੈ ਤ੍ਰਿਭਵਨ ਮਹੀ ਸੁਰ ਨਰ ਅਸੁਰ ਨੇਤ ਨੇਤ ਬੰਤਿਨ ਕਹਿਤ ਤਵ ਸਰਬ ਨਾਮ ਕਛੈ ਕਮਨ ਕਰਮ ਨਾਮ ਬਰਨਤ ਸਮਤ ਇੱਕ ਤਾਂ ਜਦੋਂ ਬਾਣੀ ਨੂੰ ਪ੍ਰੇਮ ਨਾਲ ਪੜ੍ਹਾਂਗੇ ਉਹਦੇ ਅਰਥ ਨਾਲ ਦੀ ਨਾਲ ਥੋੜ੍ਹੇ ਥੋੜ੍ਹੇ ਸਮਝ ਆਉਂਦੇ ਕਹਿੰਦੇ ਅਤੇ ਜਦੋਂ ਉਹਦੀ ਵਿਆਖਿਆ ਹੋਵੇਗੀ ਫਿਰ ਪੂਰਨ ਰੂਪ ਵਿੱਚ ਸਮਝ ਆ ਜਾਵੇਗੀ ਕਿ ਪਾਤਸ਼ਾਹ ਨੇ ਕੀ ਕਿਹਾ ਮਹਾਰਾਜ ਕਹਿੰਦੇ ਨੇ ਹੇ ਅਕਾਲ ਪੁਰਖ ਜੀ ਤਥਾ ਅਕਾਲ ਪੁਰਖ ਦਾ ਸਰੂਪ ਇਹ ਜਿਵੇਂ ਮੂਲ ਮੰਤਰ ਵਿੱਚ ਜਪਜੀ ਸਾਹਿਬ ਦੇ ਆਰੰਭ ਅੰਦਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ
एक ओंकार सतनाम करता पुरख निर्भव निर्वय अकाल मूरत अजूनी सह भंग गुरु प्रसाद के अंदर वाहिगुरु अकाल पुरख जी के स्वरूप की व्याख्या की। इन मिन इस तरह गुरु गोबिंद सिंह जी महाराज ने इस छंद के अंदर फरमाया, वो अकाल पुरख परमात्मा जिसका ना कोई चक्र है। हुण चक्र शब्द नूं तुसी यकदम नहीं समझ सकते, पर जदों तुसी अपने हत्थां दीआं उंगलियां देखोगे, इन्हां उंगलियां दे उत्ते जिहड़े गोल गोल चक्र हन जो इत्थे जा के पोटियां ते मुक जांदे ने, उहनूं चक्र कहिंदे। चिह्न दा मतलब है खास निशान जिहदे करके किसे दी पछाण होवे। फिर वर्ण, क्योंकि साडे समाज नूं चार वर्णा विच वंडिया गया, ब्राह्मण खत्री वैश्य ते शूद्र। जात अर पात नहन जे, इनू आम प्रेमी नहन जे इकट्ठा पढ़ जाते। नहन जे, जे दा मतलब है जिस परमात्मा दा ना कोई साडे वांगू चक्र हन, ना चिहन हन, ना वर्ण है, ना जात है, ना पात। और जिहड़ा जात है इनू जे पैर विच बिंदी ला के जात पढ़िया जाए तो ज्यादा स्पष्ट हो। जात साडियां जातियां पातियां वल इशारा है। पात बरादरी नू कहंदे, कहंदे उस वाहिगुरू अकाल पुरख दा ऐसा कुछ नहीं है, ना उहदी कोई जात है, ना पात है, ना उह किसे खास वर्ण नाल संबंध रखता है। फिर रूप रंग अर रेख, जिवें आम तौर ते असीं रूप अते करूप सुंदर ते कसोहना कह दिंदे आ, परमात्मा दा ऐसा कोई रूप नहीं। रंग गोरा काला कणक भिन्ना सौला कई तरह दे, परमात्मा दा ऐसा कोई रंग भी नहीं। अर रेख, अजिहियां हत्थां दीआं लकीरां हन, इह भी नहीं। और भेख, उहदा कोई खास पहरावा भी नहीं, जिवें लोकां ने नीले पीले भगवे किसे तरह दे कपड़े पा के अपना भेख बनाया। कोई कह ना सकत के, कोई नहीं कह सकता कि उहदा रूप किहो जिहा है, उहदा रंग किहो जिहा है, उहदी रेखा नहीं, उहदा कोई बहरावा नहीं, कोई विशेष तौर ते कह नहीं सकता कि रब इहो जिहा। अचल मूरत, इहनू अचल नहीं कहना, अचल। मूरत दा मतलब है उसका व्यक्तित्व, उहदी जो शक्ति, उहदी जो हस्ती है, वह चलायमान होने वाली नहीं। दुनिया की हर चीज चलायमान हो जाए, पर वाहिगुरु अकाल पुरख आदि सच, जुगाद सच है भी सच, नानक होती भी सच। अचल मूर्त, उहदी जो हस्ती है, उहदा जो व्यक्तित्व है, वह अचल है, कदे चलायमान नहीं। अनुभव प्रकाश, वह अपने आप तो आप ही प्रकाश है, जिन्हों सुते प्रकाश किया जाता है, जिन्हों जपजी साहब सहभंग किया गया। और जिस बारे उसकी व्याख्या तुसी पढ़ते हो, छापिया ना जाए, कीता ना होए, आपे आप रंजन सोए। ये जिहड़ा अखर अमितोज है, इन्हों कुछ प्रेमी अमितोज पढ़ देंदे ने, वो गलत है। इस दो अखरों का जोड़ है अमित ओज। जिहड़ी मम्मे नूं सियारी है वह मित नाल लगेगी, अमित जिसनूं मिणिया नहीं जा सकता। ओज का मतलब है शक्ति बल, अमित ओज। पाठ इसका इस तरह करना है, अर्थ दे इउं करने ने, अमित ओज। जिसकी शक्ति जिसका बल अमित है, नहीं मिणिया जा सकता, कहते मैंने कहा जाता है। कोट इंद्र इंद्रां, जेड़ा करोड़ा इंद्रां दा इंद्र है। एक इंद्र नहीं,
ਕੋਟ ਕੋਟ ਦੇ ਟੈਂਕੇ ਨੂੰ ਸਿਆਹੀ ਹੈ, ਜਿਹਦਾ ਮਤਲਬ ਹੈ ਕਰੋੜਾਂ ਇੰਦਰਾਂ ਦਾ ਉਹ ਇੰਦਰ ਹੈ ਵੱਡਾ ਹੈ। ਸ਼ਾਹ ਸ਼ਾਹਾਨ ਗਣਿਕੇ, ਇਹਨੂੰ ਆਮ ਪ੍ਰੇਮੀ ਸ਼ਾਹੋ ਪੜ ਦਿੰਦੇ। ਇਹ ਜਿਹੜਾ ਹਾਏ ਨੂੰ ਔਂਕੜ ਹੈ, ਇਹ ਨਾਉਣ ਪੁਲਿੰਗ ਇੱਕ ਵਚਨ ਦਾ ਸੂਚਕ ਹੈ। ਸ਼ਾਹ ਸ਼ਾਹਾਨ ਗਣਿਕੇ, ਅਨੇਕਾਂ ਸ਼ਾਹਾਂ ਦਾ ਵੀ ਉਹ ਸ਼ਾਹ ਗਿਣਿਆ ਜਾਂਦਾ ਕਿਹਾ ਜਾਂਦਾ। ਤ੍ਰਿਭਾਵਣ ਮਹੀਪ, ਇਹ ਅੱਖਰ ਇਕੱਠਾ ਰੱਖਣਾ। ਤ੍ਰਿਭਾਵਣ ਮਹੀਪ, ਤ੍ਰਿਭਾਵਣ ਦਾ ਮਤਲਬ ਹੈ ਤਿੰਨਾਂ ਭਵਣਾਂ ਦਾ। ਮਹੀਪ ਕਹੀਏ ਰਾਜਾ ਹੈ, ਮਹੀ ਤੋਂ ਭਾਵ ਹੈ ਧਰਤੀ, ਪਾ ਦਾ ਮਤਲਬ ਹੈ ਪਾਲਕ, ਪਾਤਸ਼ਾਹ, ਮਾਲਕ। ਉਹ ਤਿੰਨਾਂ ਭਵਣਾਂ ਦਾ ਰਾਜਾ ਹੈ, ਸੁਰ ਨਰ ਅਸੁਰ, ਦੇਵਤੇ ਮਨੁੱਖ ਅਤੇ ਦੈਂਤ ਸਾਰੇ ਹੀ ਉਸਦਾ ਗੁਣ ਗਾਇਨ ਕਰਦੇ ਹਨ। ਨੇਤ ਨੇਤ, ਇਹ ਸੰਸਕ੍ਰਿਤ ਦਾ ਸ਼ਬਦ ਹੈ, ਨਾ ਇਤੀ ਨਾ ਇਤੀ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿ, ਬਨ ਕਹਿੰਦੇ ਨੇ ਜੰਗਲ, ਤਿਣ ਕਹਿੰਦੇ ਨੇ ਤਿਣਕਿਆਂ ਨੂੰ, ਜੰਗਲ ਦੇ ਤਿਣਕੇ ਵੀ ਉਸ ਨੂੰ ਬੇਅੰਤ ਬੇਅੰਤ ਬੇਅੰਤ ਕਹਿ ਰਹੇ। ਤਬ ਸਰਬ ਨਾਮ ਕਥੈ ਕਮਨ, ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨੇ ਹੇ ਅਕਾਲ ਪੁਰਖ ਜੀ, ਇੱਥੇ ਤਬ ਪੂਰਾ ਹੈ, ਤੱਤਾ ਵਵਾ ਪੂਰਾ, ਇਸ ਲਈ ਤਬ ਉਚਾਰਨ ਕਰਨਾ। ਤਬ ਸਰਬ ਨਾਮ ਕਥੈ ਕਮਨ, ਦੇਖੋ ਜੇ ਵਿਸ਼ਰਾਮ ਠੀਕ ਦਿਆਂਗੇ ਅਰਥ ਆਪੇ ਠੀਕ ਹੋ ਜਾਣਗੇ। ਤਬ ਸਰਬ ਨਾਮ ਕਥੈ ਕਮਨ, ਕਿਸਦੀ ਸਮਰੱਥਾ ਹੈ ਕਿ ਤੁਹਾਡੇ ਸਾਰੇ ਨਾਵਾਂ ਦਾ ਵਰਣਨ ਕਰ ਸਕੇ। ਕਰਮ ਨਾਮ ਵਰਣਤ ਸੁਮਤ, ਸੁਮਤ ਦਾ ਮਤਲਬ ਹੈ ਜਿਹਨਾਂ ਨੂੰ ਤੁਸੀਂ ਸ੍ਰੇਸ਼ਟ ਮਤ ਦਿੱਤੀ। ਕਿਉਂਕਿ ਬਾਣੀ ਚ ਲਿਖਿਆ ਜਿਸ ਨੂੰ ਤੂੰ ਜਾਣਾ ਏ ਸੋਈ ਜਨ ਜਾਣਾ। ਹਰ ਗੁਣ ਸਦ ਹੀ ਆਖ ਵਖਾਣ, ਜਿਹਨਾਂ ਨੂੰ ਤੁਸੀਂ ਸ੍ਰੇਸ਼ਟ ਮਤ ਦਿੱਤੀ ਹੈ ਉਹ ਤੁਹਾਡੇ ਕਰਮ ਨਾਮ ਉਚਾਰਨ ਕਰਦੇ। ਸਤਸੰਗ ਜੀ, ਕਰਮ ਨਾਮ ਉਹ ਹੁੰਦੇ ਨੇ ਜਿਹੜੇ ਕਿਸੇ ਕਰਮ ਦੇ ਕਰਨ ਕਰਕੇ ਪੈ ਜਾਂਦੇ। ਜਿਵੇਂ ਕੋਈ ਜ਼ਿਮੀ ਪਾਉਂਦਾ ਹੈ, ਬੀਜਦਾ ਹੈ, ਅਸੀਂ ਨੇ ਜ਼ਿਮੀਦਾਰ ਹੈ। ਕੋਈ ਨੌਕਰੀ ਕਰਦਾ, ਅਸੀਂ ਨੇ ਨੌਕਰੀ ਪੇਸ਼ਾ ਹੈ। ਕੋਈ ਦੁਕਾਨਦਾਰ ਹੈ, ਉਸਨੂੰ ਦੁਕਾਨਦਾਰ ਕਹਿੰਦੇ। ਤੋ ਇਸੇ ਤਰ੍ਹਾਂ ਅਕਾਲ ਪੁਰਖ ਦੇ ਕੀਤੇ ਹੋਏ ਜਿਹੜੇ ਕਰਮ ਹਨ, ਬਖਸ਼ਿਸ਼ਾਂ ਹਨ, ਉਹਨਾਂ ਨੂੰ ਵੇਖ ਕੇ ਸ੍ਰੇਸ਼ਟ ਮਤੀ ਵਾਲੇ ਉਸਦਾ ਕਰਮ ਨਾਮ ਕਹਿੰਦੇ ਹਨ। ਹੁਣ ਅੱਗੇ ਚੱਲ ਕੇ ਤੁਸੀਂ ਦੇਖੋਗੇ ਕਿ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਨੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਅਨੇਕਾਂ ਨਾਵਾਂ ਨੂੰ ਕਿਸ ਸੁੰਦਰ ਤਰੀਕੇ ਨਾਲ ਛੰਦਾਬੰਦੀ ਵਿੱਚ ਵਰਣਨ ਕੀਤਾ। ਭੁਜੰਗ ਪ੍ਰਿਆਤ ਛੰਦ, ਸਾਰੇ ਬੋਲੋ ਜੀ, ਥੋੜ੍ਹਾ ਨੇੜੇ ਨੇੜੇ ਹੋ ਕੇ ਗੂੰਜ ਪਾ ਕੇ ਬੋਲੋਗੇ ਤੁਹਾਨੂੰ ਜ਼ਿਆਦਾ ਆਨੰਦ ਆਏ। ਭੁਜੰਗ ਪ੍ਰਿਆਤ ਛੰਦ, ਨਮਸਤੂੰ ਅਕਾਲੇ, ਨਮਸਤੂੰ ਕਿਰਪਾਲੇ, ਨਮਸਤੂੰ ਅਰੂਪੇ, ਨਮਸਤੂੰ ਅਨੂਪੇ, ਨਮਸਤੂੰ ਅਭੇਖੇ, ਨਮਸਤੂੰ ਅਲੇਖੇ, ਨਮਸਤੂੰ ਅਕਾਏ, ਨਮਸਤੂੰ ਅਜਾਏ, ਨਮਸਤੂੰ ਅਗੰਜੇ, ਨਮਸਤੂੰ ਅਭੰਜੇ, ਨਮਸਤੂੰ ਅਨਾਮੇ, ਨਮਸਤੂੰ ਅਠਾਮੇ, ਨਮਸਤੂੰ ਅਕਰਮੰ, ਨਮਸਤੂੰ ਅਧਰਮੰ, ਨਮਸਤੂੰ ਅਨਾਮੰ, ਨਮਸਤੂੰ ਅਧਾਮੰ, ਨਮਸਤੂੰ ਅਜੀਤੇ, ਨਮਸਤੂੰ ਅਭੀਤੇ, ਨਮਸਤੂੰ ਅਰਾਹੇ, ਨਮਸਤੂੰ ਅਟਾਹੇ,
नमस्तं अनीले नमस्तं अनादे नमस्तं अच्छेदे नमस्तं अगादे नमस्तं अगंजे नमस्तं अभंजे नमस्तं उदारे नमस्तं अपारे नमस्तं अनेक नमस्तं अभूते नमस्तं अजूपे नमस्तं निर्कर्मे नमस्तं निर्भरमे नमस्तं निर्देशे नमस्तं निर्भेसे नमस्तं निर्नामे नमस्तं निर्कामे नमस्तं निर्धाते नमस्तं निर्घाते नमस्तं निर्धूते नमस्तं अभूते नमस्तं अलोके नमस्तं अशोके नमस्तं निर्तापे नमस्तं अथापे नमस्तं त्रिमाने नमस्तं निधाने नमस्तं अगाहे नमस्तं अवाहे नमस्तं त्रिवर्गे नमस्तं अस्तर्गे नमस्तं परभोगे नमस्तं सुजोगे नमस्तं अरंगे नमस्तं अभंगे नमस्तं अगम्ये नमस्तस्तरम्ये नमस्तं जलास्त्रे नमस्तं निरात्रे नमस्तं अजाते नमस्तं अपाते नमस्तं अमजबे नमस्तस्त अजबे अधिष्ठं अधेते नमस्तं अभेते नमस्तं निर्धामे नमस्तं निर्वामे नमो सर्वकाले नमो सर्वजाले नमो सर्वरूपे नमो सर्वभूपे नमो सर्वखापे नमो सर्वछापे नमो सर्वकाले नमो सर्वपाले नमस्तस्त देव नमस्तं अभेव नमस्तं अजन्मे नमस्तं शुभन्मे नमो सर्वगौने नमो सर्वभौने नमो सर्वरंगे नमो सर्वभंगे नमो काल काले नमस्तस्त ध्याले नमस्तं अवर्णे नमस्तं अमर्णे नमस्तं जलारं नमस्तं कृतारं नमो सर्वधन्दे नमोस् अबन्दे नमस्तं निर्साके नमस्तं निर्वाके नमस्तं रहीमे नमस्तं करीमे नमस्तं अनन्ते नमस्तं महन्ते नमस्तस्तरागे नमस्तं सुहागे
नमो सर्व सोखं नमो सर्व पोखं नमो सर्व कर्ता नमो सर्व हर्ता नमो योग योगे नमो भोग भोगे नमो सर्व जाले नमो सर्व पाले तो गुरु सवारी साध संगत ये मैं समझदा हाँ कि तुहाडे हथां विच जिहड़े गुटका साहिब ने वो वख वख छापांदे हन कुछ पाठ भी इस तरह गलत छपे हन कि वो तुहानू मजबूरी विच उचारण करने पर जदों तुहानू उहदे अर्थां की समझ आ जाएगी वो मजबूरी खत्म हो जाएगी क्योंकि देखने में आया कि जेड़े वक वक पुस्तकां छापन वाले ने उन्होंने जिथों जिहोजी सेध मिली उन्होंने छाप भावें श्रोमणी गुरुद्वारा प्रबंधक कमेटी ने दिल्ली गुरुद्वारा प्रबंधक कमेटी ने इहोजा उपराला किया सिख मिशनरी कॉलेज ने लुधियाना ने उपराला किया साहिबजादा जुझार सिंह गुरमत मिशनरी कॉलेज ने उपराला किया कि उन्हां पाठां दे स्वरूप निर्णा करके प्रमाणी किते जा पर फिर भी किधरे किधरे कुछ कुछ होर बुक सैलर जिहड़े ने उन्हां दे छापे हुए गुप्तियां ऐसे भेद हैं वो तुहाडी मजबूरी है मेरी भी मजबूरी है पर जदों आपां विचार करांगे समझ आ जाए हाँ ये ठीक है कि कुछ अखर जिते फारसी अरबी दे आउंदे ने उन्हां दा क्योंकि रूट काज उत्पत्ति का सानू पता नहीं लगता इस करके वह गलती हो जाती लो हुण ध्यान देना सब तो पहला छंद है भुजंग प्रयात छंद भुजंग का अर्थ है सर्प सप जिहनूं कहिंदे इस छंद की चाल इवें है जिवें सप ਇਉਂ ਘੁੰਮ ਕੇ ਤੁਰਦਾ ਵਲੇਵੇਂ ਪਾ ਕੇ ਤੁਰਦਾ ਹੁਣ ਕਿਉਂਕਿ ਸਾਨੂੰ ਪਤਾ ਨਹੀਂ ਅਸੀਂ ਤਾਂ ਵਾਰਤਕ ਵਿੱਚ ਹੀ ਪੜ ਜਾਂਦੇ ਪਰ ਕਲਗੀਆਂ ਵਾਲੇ ਪਾਤਸ਼ਾਹ ਨੇ ਇਹ ਵੀਰ ਅਸੀਂ ਕਵਿਤਾ ਵੱਖ ਵੱਖ ਛੰਦਾਂ ਵਿੱਚ ਰਚੀ ਅਤੇ ਜਦੋਂ ਉਸ ਛੰਦ ਦੀ ਚਾਲ ਨਾਲ ਪਾਠ ਕੀਤਾ ਜਾਏ ਤਾਂ ਕੁਦਰਤੀ ਤੌਰ 'ਤੇ ਇੱਕ ਵੱਖਰਾ ਹੀ ਵੀਰ ਰਸਤਾ ਆਨੰਦ ਪੈਦਾ ਹੋ ਜਾਂਦਾ ਪਰ ਇਹ ਹੋ ਤਾਂ ਸਕਦਾ ਜੇ ਛੰਦਾਂ ਦਾ ਗਿਆਨ ਹੋਵੇ ਇੱਕ ਗੱਲ ਤੁਸੀਂ ਇਹ ਨੋਟ ਕਰ ਲਈ ਕਿ ਇਸ ਛੰਦ ਦਾ ਨਾਮ ਹੈ ਭੁਜੰਗ ਪ੍ਰਯਾਤ ਛੰਦ ਇਹ ਸਰਪ ਦੀ ਚਾਲ ਵਾਂਗੂ ਚੱਲਦਾ ਹੈ ਦੂਸਰਾ ਇਹਦੇ ਵਿੱਚ ਕੁਝ ਅੱਖਰ ਐਸੇ ਨੇ ਜਿਨ੍ਹਾਂ ਦੇ ਆਰੰਭ ਵਿੱਚ ਐੜਾ ਲੱਗਾ ਹੋਇਆ ਉਹ ਜਿਹੜਾ ਐੜਾ ਹੈ ਉਹ ਅਸਲ ਅੱਖਰ ਦੇ ਉਲਟ ਨੈਗੇਟਿਵ ਬਣਾ ਦਿੰਦਾ ਜੇ ਸਾਨੂੰ ਇਹ ਨਿਯਮ ਸਮਝ ਆ ਜਾਏਗਾ ਤਾਂ ਅਸੀਂ ਬਹੁਤ ਜਲਦੀ ਉਹਦਾ ਅਰਥ ਕੱਢ ਸਕਦੇ ਇੱਕ ਇਹਦੇ ਵਿੱਚ ਨਮਸਤੰਗ ਦੇ ਜਿਹੜੇ ਰੂਪ ਨੇ ਪੈਰ ਵਿੱਚ ਵਵਾ ਨਮਸਤੰਗ ਪੈਰ ਵਿੱਚ ਵਵੇ ਤੋਂ ਬਿਨਾਂ ਨਮਸਤੰਗ ਔਰ ਇੱਕ ਹੋਰ ਸਰੂਪ ਆਇਆ ਨਮਸਤਸਤ ਕਿਉਂਕਿ ਦਾਸ ਬਹੁਤ ਸਾਰੇ ਪ੍ਰੇਮੀਆਂ ਦੇ ਫੋਨ ਸੁਣਦਾ ਉਹਨਾਂ ਦੀਆਂ ਇਹਨਾਂ ਸਮੱਸਿਆਵਾਂ ਨੂੰ ਗੁਰੂ ਦੀ ਦਿੱਤੀ ਹੋਈ ਤੁੱਛ ਬੁੱਧੀ ਨਾਲ ਹੱਲ ਕਰਨ ਦਾ ਯਤਨ ਕਰ ਕੋਈ ਪੜ੍ਹਦੇ ਨੇ ਨਮਸਤ ਸਤ ਨਹੀਂ ਨਹੀਂ ਇਹ ਵੀ ਇੱਕ ਨਮਸਕਾਰ ਦਾ ਰੂਪ ਹੈ ਜਿਹਦਾ ਉਚਾਰਨ ਹੈ ਨਮਸਤਸਤ ਸਸਤ ਮੈਨਾ ਤੈਨੂੰ ਨਮਸਤ ਮੈਨਾ ਨਮਸਕਾਰ ਔਰ ਇੱਕ ਹੋਰ ਸਰੂਪ ਆਇਆ ਜਿਹੜਾ ਹੈ ਨਮੋਸਤ ਜਿਵੇਂ ਕਿ ਤੁਹਾਡੇ ਗੁਟਕਿਆਂ 'ਤੇ ਹੋ ਸਕਦਾ ਹੈ ਨਮੋ ਸਤ ਵੱਖਰਾ ਵੱਖਰਾ ਕੀਤਾ ਹੋ ਪਰ ਇਹ ਪਾਠ ਹੈ ਨਮੋਸਤ ਜਿਹਦਾ ਮਤਲਬ ਹੀ ਨਮਸਕਾਰ ਹੈ ਹੁਣ ਧਿਆਨ ਦਿਓ ਨਮਸਤੰਗ ਅਕਾਲੇ ਇਹ ਤਾਂ ਹੁਣ ਬਾਰ ਬਾਰ ਨਮਸਤੰਗ ਜਾਂ ਨਮਸਤੰਗ ਜਾਂ ਨਮਸਤਸਤ ਆਵੇਗਾ ਉਹਦਾ ਅਰਥ ਹੈ ਨਮਸਕਾਰ ਅਕਾਲੇ ਐਡਾ ਵੱਖਰਾ ਕਰ ਦਿਓ ਕਾਲੇ ਜਿਹੜਾ ਕਾਲ ਦੀ ਪਕੜ ਵਿੱਚ ਨਹੀਂ ਉਸ ਨੂੰ ਅਕਾਲੇ ਕਿਹਾ ਕਿਰਪਾਲੇ ਜੋ ਕਿਰਪਾ ਦਾ ਘਰ ਹੈ
क्योंकि संस्कृत विच आलय शब्द वरत्या जाता है, जिवें शौचालय है, भोजनालय है, पाकशालय है, वो आलय घर वास्ते होता है। इत्थे है कृपालय, कृपा दा घर। एक होर नियम याद रखना कि जिहड़ा पैर विच रारा है, इहदी जिहड़ी सियारी लगी है पैर दे रारे नूं लगी, पर असीं आम तौर ते गलती नाल कक्के नूं लाउंदे, फिर उहदा उच्चारण बन जांदा कृपालय, पर इहदा उच्चारण करना कृपालय। पैर दे रारे नूं उठाना कृपालय। ਉਹ ਅਕਾਲ ਪੁਰਖ ਜੋ ਕਾਲ ਦੀ ਪਕੜ ਤੋਂ ਰਹਿਤ ਹੈ ਉਸਨੂੰ ਮੇਰੀ ਨਮਸਕਾਰ। ਉਹ ਅਕਾਲ ਪੁਰਖ ਜੋ ਕਿਰਪਾ ਦਾ ਘਰ ਹੈ ਉਸਨੂੰ ਮੇਰੀ ਨਮਸਕਾਰ। ਨਮਸਤੰ ਅਰੂਪ ਹੈ, ਜਿਹਦਾ ਕੋਈ ਰੂਪ ਨਹੀਂ, ਉਹਨੂੰ ਕਿਸੇ ਤਰ੍ਹਾਂ ਵੀ ਸੋਹਣਾ ਕਸੋਹਣਾ ਨਹੀਂ ਕਿਹਾ ਜਾ ਸਕਦਾ। ਇਸ ਲਈ ਐਲਾ ਅੱਖਰ ਨੈਗੇਟਿਵ ਹੈ, ਨਮਸਤੰ ਅਨੂਪ ਹੈ। ਇਹ ਜਿਹੜਾ ਸ਼ਬਦ ਹੈ ਅਨੂਪ, ਜਿਸ ਦੀ ਕਿਸੇ ਨਾਲ ਉਪਮਾ ਨਹੀਂ ਦਿੱਤੀ ਜਾ ਸਕਦੀ। ਆਮ ਤੌਰ 'ਤੇ ਮੈਂ ਬੇਨਤੀ ਕਰਿਆ ਕਰਦਾ ਹਾਂ ਕਿ ਜੇ ਕਿਸੇ ਦੇ ਕੱਪੜੇ ਚਿੱਟੇ ਹੋਣ, ਅਸੀਂ ਨੇ ਦੁੱਧ ਵਰਗੇ ਚਿੱਟੇ, ਕੋਈ ਚੀਜ਼ ਮਿੱਠੀ ਹੋਵੇ ਅਸੀਂ ਨੇ ਸ਼ਹਿਦ ਵਰਗੀ ਮਿੱਠੀ, ਕੋਈ ਚੀਜ਼ ਕੌੜੀ ਹੋਵੇ ਜ਼ਹਿਰ ਵਰਗੀ ਕੌੜੀ, ਭਾਵ ਉਹਨੂੰ ਉਪਮਾ ਦੇ ਕੇ ਸਿੱਧ ਕਰਦੇ। ਅਤੇ ਜਿਸ ਪਰਮਾਤਮਾ ਵਰਗਾ ਹੋਰ ਕੋਈ ਹੈ ਹੀ ਨਹੀਂ, ਉਸ ਨੂੰ ਅਨੂਪ ਕਿਹਾ। ਨਮਸਤੰ ਅਭੇਖੇ, ਆਮ ਤੁਸੀਂ ਸਾਧੂ ਸੰਪਰਦਾਵਾਂ ਦੇਖੀਆਂ ਨੇ, ਸਭ ਨੇ ਆਪਣੇ ਵੱਖਰੇ ਵੱਖਰੇ ਭੇਖ ਬਣਾਏ ਹੋਏ, ਕਿਸੇ ਦੇ ਨੀਲੇ, ਕਿਸੇ ਦੇ ਪੀਲੇ, ਕਿਸੇ ਦੇ ਭਗਵੇ, ਉਹ ਆਪਣੇ ਭੇਖ ਦੀ ਜਾਣਕਾਰੀ ਦੇ ਰਹੇ ਨੇ। ਪਰ ਵਾਹਿਗੁਰੂ ਅਕਾਲ ਪੁਰਖ ਭੇਖਾਂ ਤੋਂ ਰਹਿਤ ਅਲੇਖੇ। ਹੁਣ ਇਸ ਸ਼ਬਦ ਉੱਤੇ ਵੀ ਵਿਦਵਾਨਾਂ ਦਾ ਥੋੜ੍ਹਾ ਮਤਭੇਦ, ਕੁਝ ਕਹਿੰਦੇ ਨੇ ਉਹਦਾ ਲੇਖਾ ਨਹੀਂ ਲਿਖਿਆ ਜਾ ਸਕਦਾ, ਗੱਲ ਉਹ ਵੀ ਠੀਕ ਹੈ, ਪਰ ਪੁਰਾਤਨ ਸਮੇਂ ਵਿੱਚ ਚਿੱਤਰ ਬਣਾਉਣ ਦਾ ਤਰੀਕਾ ਜਿਹੜਾ ਸੀ, ਫੋਟੋਗ੍ਰਾਫੀ ਨਹੀਂ ਸੀ, ਉਦੋਂ ਲਿਖਿਆ ਜਾਂਦਾ। ਜਿਹੜੇ ਚਿੱਤਰਕਾਰ ਹੁੰਦੇ ਸਨ ਉਹ ਬੁਰਸ਼ ਦੇ ਨਾਲ, ਪੈਨਸਲ ਦੇ ਨਾਲ ਲਕੀਰਾਂ ਮਾਰ ਕੇ ਚਿੱਤਰ ਬਣਾ ਦਿੰਦੇ ਸਨ। ਮੈਨੂੰ ਇੱਕ ਦਫ਼ਾ ਨਿਊਜ਼ੀਲੈਂਡ ਜਾਣ ਦਾ ਮੌਕਾ ਬਣਿਆ, ਇੱਕ ਪਹਾੜੀ ਦੇ ਉੱਤੇ ਗਏ, ਉੱਥੇ ਇੱਕ ਚੀਨਾ ਕੁਰਸੀ ਲੈ ਕੇ ਬੈਠਾ ਸੀ, ਹੋਰ ਕੁਝ ਨਹੀਂ ਸੀ ਉਹਦੇ ਕੋਲ, ਇੱਕ ਬਲੈਕ ਬੋਰਡ ਸੀ, ਇੱਕ ਕੁਰਸੀ। ਉਹ ਜਿਹੜਾ ਵੀ ਕੋਈ ਆਉਂਦਾ ਕਹਿੰਦਾ ਵੀ ਚਿੱਤਰ ਬਣਾਉਣਾ, ਉਹ ਸਟੂਲ 'ਤੇ ਬਿਠਾਉਂਦਾ ਅਤੇ ਪੰਜਾਂ ਮਿੰਟਾਂ ਵਿੱਚ ਉਹਦਾ ਚਿੱਤਰ ਬਣਾ ਕੇ ਉਹਦਾ ਪੜ੍ਹਦਾ। ਉਹਨੂੰ ਕਹਿੰਦੇ ਸਨ ਚਿੱਤਰ ਲਿਖਣਾ। ਵਾਹਿਗੁਰੂ ਅਕਾਲ ਪੁਰਖ ਦਾ ਕੋਈ ਚਿੱਤਰ ਇਸ ਤਰ੍ਹਾਂ ਲਿਖਿਆ ਨਹੀਂ ਜਾ ਸਕਦਾ। ਨਮਸਤੰ ਅਕਾਏ, ਕਾਏ ਦਾ ਮਤਲਬ ਹੈ ਕਾਇਆ, ਸਰੀਰ। ਅਕਾਏ ਦਾ ਮਤਲਬ ਹੈ ਜਿਹਦਾ ਕੋਈ ਸਰੀਰ ਨਹੀਂ। ਨਮਸਤੰ ਅਜਾਏ, ਜਾਏ ਦਾ ਮਤਲਬ ਹੈ ਕਿਸੇ ਤੋਂ ਜਨਮ ਲੈਣਾ। ਕਈਆਂ ਵਿਦਵਾਨਾਂ ਨੇ ਜਾਏ ਦੇ ਅਰਥ ਜਗ੍ਹਾ ਵੀ ਕੀਤੇ, ਪਰ ਇੱਥੇ ਅਰਥ ਹੈ ਜਿਸ ਦੀ ਕੋਈ ਕਾਇਆ ਨਹੀਂ, ਜਿਸ ਨੇ ਕਿਸੇ ਤੋਂ ਜਨਮ ਨਹੀਂ ਲਿਆ। ਨਮਸਤੰ ਅਗੰਜੇ, ਜਿਸ ਨੂੰ ਕਿਸੇ ਤਰ੍ਹਾਂ ਹਰਾਇਆ ਨਹੀਂ ਜਾ ਸਕਦਾ, ਭਾਵ ਉਹਦੀ ਸ਼ਕਤੀ ਇੰਨੀ ਵੱਡੀ ਹੈ ਕਿ ਕੋਈ ਇਹ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਪਰਮਾਤਮਾ ਨੂੰ ਹਰਾ ਦਿੱਤਾ। ਨਮਸਤੰ ਅਭੰਜੇ, ਐੜਾ ਵੱਖਰਾ ਕਰ ਦਿਓ, ਭੰਜੇ ਭੰਨ ਦੇਣਾ, ਤੋੜ ਦੇਣਾ। ਉਹ ਅਕਾਲ ਪੁਰਖ ਪਰਮਾਤਮਾ ਜੋ ਕਿਸੇ ਤੋਂ ਤੋੜਿਆ ਨਹੀਂ ਜਾਂਦਾ, ਉਸ ਨੂੰ ਮੇਰੀ ਨਮਸਕਾਰ ਹੈ। ਨਮਸਤੰ ਅਨਾਮੇ, ਜਿਹਦਾ ਕੋਈ ਵਿਸ਼ੇਸ਼ ਨਾਮ ਨਹੀਂ। ਤੁਸੀਂ ਦੇਖੋਗੇ ਕਿਤਨੇ ਹੀ ਨਾਮ ਨੇ, ਅਤੇ ਗੁਰੂ ਸਾਹਿਬ ਨੇ ਪਹਿਲਾਂ ਹੀ ਕਹਿਤਾ ਤਬ ਸਰਬ ਨਾਮ ਕਥੈ ਕਮਲ। ਇਹ ਸਭ ਕਿਰਤਮ ਨਾਮ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕਿਰਤਮ ਨਾਮ ਕਥੇ ਤੇਰੇ ਜੇਬਾ, ਸਤ ਨਾਮ ਤੇਰਾ ਪਰਾਪੂਰਬ। ਤੋ ਨਮਸਤੰ ਅਨਾਮੇ, ਨਮਸਤੰ ਅਠਾਮੇ। ਠਾਮ ਦਾ ਮਤਲਬ ਹੈ ਟਿਕਾਣਾ, ਜਗ੍ਹਾ। ਉਸ ਵਾਹਿਗੁਰੂ ਅਕਾਲ ਪੁਰਖ ਦੀ ਕੋਈ ਵਿਸ਼ੇਸ਼ ਜਗ੍ਹਾ ਨਹੀਂ। ਜੇ ਹਰ ਹੀ ਗੰਗਾ ਜਲ ਹੈ ਤੋ ਜ਼ਮਜ਼ਮ ਕੇ ਪੈਮਾਨੇ ਮੇਂ ਹੈ ਕੌਣ, ਜੇ ਖੁਦਾ ਕਾਬੇ ਮੇਂ ਹੈ ਤੋ ਬੁੱਤਖਾਨੇ ਮੇਂ ਹੈ ਕੌਣ। ਸਾਡੇ ਸਤਿਗੁਰੂ ਕਹਿੰਦੇ ਨੇ ਜਾਂ ਜਾਂ ਪੇਖੋ ਤਾਂ ਹਜ਼ੂਰ, ਦੂਰ ਕਤੋਂ ਨਾ ਜਾਈ, ਰਵ ਰਿਆ ਸਰਬੱਤਰ ਮੈਂ ਮਨ ਸਦਾ ਧਿਆਈ।
ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਜ਼ਮੀਨ ਜਮਾ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਦ ਹੈ ਨਾ ਬਾਦ ਘਾਟ ਹੋਤ ਹੈ। ਉਹ ਅਕਾਲ ਪੁਰਖ ਪਰਮਾਤਮਾ ਦਾ ਕੋਈ ਵਿਸ਼ੇਸ਼ ਥਾਂ ਟਿਕਾਣਾ ਨਹੀਂ। ਨਮਸਤੰ ਅਕਰਮੇ, ਉਹ ਇਹਨਾਂ ਕਰਮਾਂ ਦੇ ਬੰਧਨ ਤੋਂ ਰਹਿਤ ਹੈ। ਨਮਸਤੰ ਅਧਰਮੰ, ਉਹਦਾ ਕੋਈ ਵਿਸ਼ੇਸ਼ ਧਰਮ ਵਿਸ਼ੇਸ਼ ਡਿਊਟੀ ਨਹੀਂ ਬਲਕਿ ਉਹਦੀ ਸਾਰੀ ਡਿਊਟੀ ਹੈ। ਉਹਨੂੰ ਅੱਜ ਜਿਹੜੇ ਅਸੀਂ ਆਪਣੀ ਸੋਚ ਨਾਲ ਬਣਾਏ ਧਰਮ ਨੇ ਇਹਨਾਂ ਵਿੱਚ ਨਹੀਂ ਬੰਨਿਆ ਜਾ ਸਕਦਾ। ਨਮਸਤੰ ਅਨਾਮੰ, ਜਿਹਦਾ ਕੋਈ ਵਿਸ਼ੇਸ਼ ਨਾਮ ਨਹੀਂ। ਨਮਸਤੰ ਅਧਾਮੰ, ਜਿਹਦਾ ਕੋਈ ਵਿਸ਼ੇਸ਼ ਧਾਮ ਘਰ ਟਿਕਾਣਾ ਰਿਹਾਇਸ਼ ਨਹੀਂ। ਜਿਵੇਂ ਅਸੀਂ ਆਮ ਤੌਰ ਤੇ ਕਹਿੰਦੇ ਜੀ ਤੁਹਾਡਾ ਘਰ ਕਿੱਥੇ, ਤੁਹਾਡਾ ਦੌਲਤਖਾਨਾ ਕਿੱਥੇ ਹੈ, ਤੁਸੀਂ ਰਹਿੰਦੇ ਕਿੱਥੇ ਹੋ? ਪਰ ਵਾਹਿਗੁਰੂ ਅਕਾਲ ਪੁਰਖ ਤੇ ਸਰਵ ਵਿਆਪਕ ਹੈ, ਹਰ ਜਗ੍ਹਾ ਜਿੱਥੇ ਮੌਜੂਦ ਹੈ। ਨਮਸਤੰ ਅਜੀਤੇ, ਜਿਹੜਾ ਕਿਸੇ ਤੋਂ ਜਿੱਤਿਆ ਨਹੀਂ ਜਾ ਸਕਦਾ ਉਹਨੂੰ ਮੇਰੀ ਨਮਸਕਾਰ। ਨਮਸਤੰ ਅਭੀਤੇ, ਜਿਹੜਾ ਕਿਸੇ ਤੋਂ ਭੈ ਪੀਤ ਨਹੀਂ ਹੁੰਦਾ, ਜਿਹਨੂੰ ਕਿਸੇ ਦਾ ਕੋਈ ਡਰ ਵਿਆਪਕ ਨਹੀਂ ਹੁੰਦਾ। ਨਮਸਤੰ ਅਬਾਹੇ, ਇਹਦੇ ਅਰਥ ਵੀ ਵਿਦਵਾਨਾਂ ਨੇ ਦੋ ਕੀਤੇ ਨੇ, ਜਿਸ ਦਾ ਕੋਈ ਵਾਹਨ ਨਹੀਂ ਤਥਾ ਜਿਸ ਨੂੰ ਆਪਣੀ ਜਗ੍ਹਾ ਤੋਂ ਹਿਲਾਇਆ ਨਹੀਂ ਜਾ ਸਕਦਾ। ਨਮਸਤੰ ਅਟਾਏ, ਜਿਹਨੂੰ ਢਾਇਆ ਨਹੀਂ ਜਾ ਸਕਦਾ, ਜਿਹਦੀ ਹਸਤੀ ਨੂੰ ਵਿਗਾੜਿਆ ਨਹੀਂ ਜਾ ਸਕਦਾ। ਨਮਸਤੰ ਅਨੀਲੇ, ਜਿਹੜਾ ਕਿਸੇ ਵਿਸ਼ੇਸ਼ ਰੰਗ ਰੂਪ ਵਿੱਚ ਨਹੀਂ ਹੈ। ਨਮਸਤੰ ਅਨਾਦੇ, ਅਨਾਦੇ ਦਾ ਮਤਲਬ ਅਨ ਆਦ, ਆਦ ਕਹਿੰਦੇ ਨੇ ਮੁੱਢ ਨੂੰ, ਜਿਹਦਾ ਮੁੱਢ ਵੀ ਕਿਸੇ ਨੂੰ ਨਹੀਂ ਪਤਾ। ਇਸੇ ਲਈ ਗੁਰੂ ਨਾਨਕ ਸਾਹਿਬ ਨੇ ਕਿਹਾ ਆਦ ਸੱਚ ਜੁਗਾਦ ਸੱਚ। ਆਦ ਉਸਨੂੰ ਕਿਹਾ ਜਦੋਂ ਅਰਬਦ ਨਰਬਦ ਧੁੰਦੂ ਖਾਰਾ, ਧਰਨ ਗਗਨਾ ਹੁਕਮੇ ਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁੰਨ ਸਮਾਧ ਲਗਾ ਦਿੱਤਾ। ਤਾਂ ਉਸ ਪਰਮਾਤਮਾ ਦਾ ਕਿਸੇ ਨੂੰ ਆਦ ਮੁੱਢ ਪਤਾ ਨਹੀਂ। ਨਮਸਤੰ ਅਛੇਦੇ, ਜਿਹੜਾ ਕੱਟਿਆ ਨਹੀਂ ਜਾ ਸਕਦਾ, ਛੇਦਿਆ ਨਹੀਂ ਜਾ ਸਕਦਾ, ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੁਕਸ ਨਹੀਂ ਪਾਇਆ ਜਾ ਸਕਦਾ। ਨਮਸਤੰ ਅਗਾਧੇ, ਜਿਹਦੀ ਗਹਿਰਾਈ ਨਹੀਂ ਜਾਣੀ ਜਾ ਸਕਦੀ, ਜਿਤਨਾ ਉਸ ਨੂੰ ਵੱਡਾ ਕਹੋ ਉਸ ਤੋਂ ਵੀ ਵੱਡਾ। ਬਾਬੇ ਨਾਨਕ ਨੇ ਤੇ ਮੋਹਰ ਲਾ ਦਿੱਤੀ, ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਗੁਰੂ ਅਰਜਨ ਦੇਵ ਜੀ ਨੇ ਇਸ ਤੋਂ ਵੀ ਅੱਗੇ ਗੱਲ ਕਹੀ, ਉਹਨਾਂ ਕਿਹਾ ਪਿਤਾ ਕਾ ਜਨਮ ਕੇ ਜਾਣੇ ਪੂਤ, ਸਗਲ ਪਰੋਈ ਆਪਣੇ ਸੂਤ, ਸੁਮਤ ਗਿਆਨ ਗਿਆਨ ਜਿਨ ਦੇ, ਜਨ ਦਾਸ ਨਾਮ ਤੇ ਆਵੇ ਸੇ। ਭਾਵ ਉਹਦੀ ਅਗਾਧੇ ਦਾ ਮਤਲਬ ਗਹਿਰਾਈ ਨਹੀਂ ਜਾਣੀ ਜਾ ਸਕਦੀ। ਨਮਸਤੰ ਅਗੰਜੇ, ਇਹ ਪਹਿਲਾਂ ਵੀ ਆ ਚੁੱਕਾ, ਜਿਸ ਨੂੰ ਦਬਾਇਆ ਨਹੀਂ ਜਾ ਸਕਦਾ। ਨਮਸਤੰ ਅਭੰਜੇ, ਜਿਸ ਨੂੰ ਤੋੜਿਆ ਨਹੀਂ ਜਾ ਸਕਦਾ। ਨਮਸਤੰ ਉਦਾਰੇ, ਜੋ ਬੜੇ ਖੁੱਲੇ ਦਿਲ ਵਾਲਾ, ਉਹਦੇ ਅੰਦਰ ਸਾਡੇ ਵਾਂਗੂ ਕੋਈ ਕੰਜੂਸੀ ਨਹੀਂ, ਕੋਈ ਸ਼ੂਮਪੁਣਾ ਨਹੀਂ, ਉਹ ਬੜਾ ਉਦਾਰ ਹੈ। ਨਮਸਤੰ ਅਪਾਰੇ, ਜਿਸ ਦਾ ਪਾਰਲਾ ਪਾਸਾ, ਭਾਵ ਜਿਸ ਦੀ ਹੱਦ ਸੀਮਾ ਨਹੀਂ ਜਾਣੀ ਜਾ ਸਕਦੀ। ਨਮਸਤੰ ਇੱਕ ਹੈ, ਜੇ ਉਹ ਨਿਰਗੁਣ ਸਰੂਪ ਹੈ ਤੇ ਇੱਕ ਹੈ, ਜੇ ਸਰਗੁਣ ਸਰੂਪ ਹੈ ਤੇ ਅਨੇਕ ਹੈ। ਲੋਕ ਇਸੇ ਗੱਲ ਤੇ ਉਲਝੇ ਹੋਏ ਨੇ, ਕੋਈ ਕਹਿੰਦਾ ਪਰਮਾਤਮਾ ਇੱਕ ਹੈ, ਕੋਈ ਕਹਿੰਦਾ ਅਨੇਕ ਹੈ। ਪਰ ਸਤਿਗੁਰੂ ਕਹਿੰਦੇ ਨੇ ਭਾਈ ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ, ਸਾਹਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਾਹਸ ਮੂਰਤ ਨਨਾ ਏਕ ਤੋਹੀ, ਸਾਹਸ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ। ਤੋ ਉਹ ਵਾਹਿਗੁਰੂ ਅਕਾਲ ਪੁਰਖ ਜੋ ਹੈ, ਨਮਸਤੰ ਸੋ ਏਕ ਹੈ, ਨਮਸਤੰ ਅਨੇਕ ਹੈ, ਉਹ ਇੱਕ ਰੂਪ ਹੀ ਹੈ ਤੇ ਜਦੋਂ ਸਾਰਿਆਂ ਵਿੱਚ ਵਿਆਪਕ ਹੈ ਉਹ ਅਨੇਕ ਰੂਪ ਹੈ। ਨਮਸਤੰ ਅਭੂਤੇ, ਭੂਤ ਕਹਿੰਦੇ ਨੇ ਤੱਤਾਂ ਨੂੰ। ਸਾਡਾ ਸਰੀਰ ਪੰਜਾਂ ਤੱਤਾਂ ਤੋਂ ਬਣਿਆ ਹੋਇਆ, ਸਾਰੀ ਸ੍ਰਿਸ਼ਟੀ ਪੰਜਾਂ ਤੱਤਾਂ ਤੋਂ ਬਣੀ ਹੋਈ ਹੈ। ਪੰਜ ਤੱਤ ਕਰ ਤੁਦ ਸ੍ਰਿਸ਼ਟ ਸਭ ਸੱਚ, ਪਰ ਉਹ ਵਾਹਿਗੁਰੂ ਆਪ ਇਹਨਾਂ ਤੱਤਾਂ ਦੀ ਬਣਤਰ ਤੋਂ ਰਹਿਤ। ਨਮਸਤੰ ਅਜੂਪੇ, ਇਹ ਅਜੂਪੇ ਅੱਖਰ ਤੇ ਵੀ ਵਿਦਵਾਨਾਂ ਦੇ ਮਤਭੇਦ ਨੇ।
ਉਹ ਝੁਪਿਆ ਨਹੀਂ ਜਾ ਸਕਦਾ, ਉਹਨੂੰ ਬੰਨਿਆ ਨਹੀਂ ਜਾ ਸਕਦਾ, ਉਹ ਕਿਸੇ ਦੇ ਅਧੀਨ ਨਹੀਂ ਹੈਗਾ। ਨਮਸਤੰ ਨਿਰਕਰਮੇ, ਜਿਹੜਾ ਕਰਮਾਂ ਦੇ ਬੰਧਨ ਤੋਂ ਰਹਿਤ ਹੈ, ਇਹਦਾ ਉਚਾਰਨ ਨਿਰਕਰਮੇ। ਨਿਰਕਰਮੇ ਤਾਂ ਬਣੇਗਾ ਜੇ ਨੰਨੇ ਨੂੰ ਸਿਆਰੀ ਜੋ ਹੈ ਉਹ ਪੈਰ ਦੇ ਰਾਰੇ ਨੂੰ ਲਾਓਗੇ। ਨਮਸਤੰ ਨਿਰਕਰਮੇ, ਨਮਸਤੰ ਨਿਰਭਰਮੇ, ਉਹ ਭਰਮਾਂ ਤੋਂ ਰਹਿਤ ਹੈ। ਨਮਸਤੰ ਨਿਰਦੇਸ਼ੇ, ਜਿਹਦਾ ਕੋਈ ਵਿਸ਼ੇਸ਼ ਦੇਸ਼ ਨਹੀਂ। ਨਮਸਤੰ ਨਿਰਭੇਸ਼ੇ, ਜਿਹਦਾ ਕੋਈ ਵਿਸ਼ੇਸ਼ ਭੇਸ ਪਹਿਰਾਵਾ ਨਹੀਂ। ਨਮਸਤੰ ਨਿਰਨਾਮੇ, ਨਾਮ ਤੇ ਉਸੇ ਬਹੁਤ ਨੇ ਪਰ ਉਹਦਾ ਕੋਈ ਇੱਕ ਵਿਸ਼ੇਸ਼ ਨਾਮ ਨਹੀਂ। ਨਮਸਤੰ ਨਿਰਕਾਮੇ, ਜਿਹੜਾ ਕਾਮ ਕਾਮਨੀ ਤੋਂ ਰਹਿਤ ਹੈ, ਭਾਵ ਜਿਸ ਦੇ ਅੰਦਰ ਕੋਈ ਕਾਮਨੀ ਦਾ ਜਾਂ ਕਾਮਨਾ ਦਾ ਬੰਧਨ ਨਹੀਂ ਹੈ। ਨਮਸਤੰ ਨਿਰਧਾਤੇ, ਜਿਹੜਾ ਧਾਤੇ ਸ਼ਬਦ ਹੈ ਇਹ ਵੀ ਤੱਤਾਂ ਵਾਸਤੇ ਵਰਤਿਆ। ਦੂਜਾ ਅਰਥ ਹੈ ਧਾ ਜਾਣ ਵਾਲਾ, ਨਾਸ ਹੋ ਜਾਣ ਵਾਲਾ। ਪਰਮਾਤਮਾ ਦੀ ਹਸਤੀ ਨਿਰਧਾਤੇ ਹੈ, ਉਹ ਕਦੇ ਧਾਂਦੀ ਨਹੀਂ, ਕਦੇ ਨਾਸ ਨਹੀਂ। ਨਮਸਤੰ ਨਿਰਧਾਤੇ, ਉਹਨੂੰ ਘਾਤ ਨਹੀਂ ਕੀਤਾ ਜਾ ਸਕਦਾ। ਜਿਵੇਂ ਅਸੀਂ ਕਹਿੰਦੇ ਫਲਾਣੇ ਦਾ ਘਾਤ ਕਰ ਦਿੱਤਾ, ਵੱਧ ਕਰ ਦਿੱਤਾ, ਕਤਲ ਕਰ ਦਿੱਤਾ, ਪਰਮਾਤਮਾ ਨਿਰਧਾਤੇ। ਨਮਸਤੰ ਨਿਰਧੂਤੇ, ਉਸਨੂੰ ਧੋਇਆ ਧੋਇਆ ਨਹੀਂ ਜਾ ਸਕਦਾ, ਭਾਵ ਉਹਨੂੰ ਹਿਲਾਇਆ ਨਹੀਂ ਜਾ ਸਕਦਾ। ਨਮਸਤੰ ਅਭੂਤੇ, ਇਹਦੇ ਵਿੱਚ ਕਿਉਂਕਿ ਰੈਪੀਟੇਸ਼ਨ ਹੈ, ਇੱਕ ਅੱਖਰ ਕਈ ਕਈ ਵਾਰੀ ਆ ਜਾਏ ਤਾਂ ਉਹਦੇ ਅਰਥ ਸੇਮ ਹੀ ਰਹਿਣਗੇ। ਨਮਸਤੰ ਅਭੂਤੇ, ਜੋ ਤੱਤਾਂ ਦੀ ਪਕੜ ਤੋਂ ਰਹਿ। ਨਮਸਤੰ ਅਲੋਕੇ, ਜਿਹੜਾ ਇਹਨਾਂ ਨੇਤਰਾਂ ਨਾਲ ਦੇਖਿਆ ਵੀ ਨਹੀਂ ਜਾ ਸਕਦਾ। ਨਮਸਤੰ ਅਸ਼ੋਕੇ, ਜਿਹਨੂੰ ਸਾਡੇ ਵਾਂਗੂ ਕੋਈ ਸ਼ੋਕ ਕੋਈ ਚਿੰਤਾ ਨਹੀਂ ਵਿਆਪਦੀ। ਨਮਸਤੰ ਨਿਰਤਾਪੇ, ਤਿੰਨ ਤਰ੍ਹਾਂ ਦੇ ਤਾਪ ਕਹੇ ਜਾਂਦੇ ਨੇ, ਆਦ ਦਿਆਦ ਤੇ ਉਪਾਦ, ਉਹ ਇਹਨਾਂ ਤਿੰਨਾਂ ਤਾਪਾਂ ਤੋਂ ਰਹਿਤ ਹੈ। ਨਮਸਤੰ ਅਥਾਪੇ, ਉਹ ਕਿਸੇ ਦਾ ਥਾਪਨ ਕੀਤਾ ਹੋਇਆ ਨਹੀਂ। ਆ ਜਿਵੇਂ ਮੰਦਰਾਂ ਵਿੱਚ ਮੂਰਤੀਆਂ ਸਥਾਪਨ ਕੀਤੀਆਂ ਜਾਂਦੀਆਂ, ਗੁਰਦੇਵ ਕਹਿੰਦੇ ਨੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਨਮਸਤੰ ਤ੍ਰਿਮਾਨੇ, ਜਿਸਨੂੰ ਤਿੰਨੇ ਲੋਕਾਂ ਦੇ ਜੀਵ ਮੰਨਦੇ ਹਨ। ਤਿੰਨ ਲੋਕ ਕਿਹੜੇ ਕਿਹੜੇ ਹਨ? ਸੁਰਗ ਲੋਕ, ਮਾਤ ਲੋਕ, ਪਤਾਲ ਲੋਕ, ਭਾਵ ਸਾਰੇ ਉਸਦੇ ਅੱਗੇ ਝੁਕਦੇ ਹਨ। ਨਮਸਤੰ ਨਿਧਾਨੇ, ਉਹ ਸਾਰੀਆਂ ਸ਼ਕਤੀਆਂ ਦਾ ਖਜ਼ਾਨਾ ਹੈ, ਕੋਈ ਐਸੀ ਚੀਜ਼ ਨਹੀਂ ਜਿਹੜੀ ਉਹਦੀ ਸਮਰੱਥਾ ਤੋਂ ਬਾਹਰ ਹੋਵੇ। ਨਮਸਤੰ ਅਗਾਹੇ, ਜਿਸਦੀ ਗਹਿਰਾਈ ਨਹੀਂ ਜਾਣੀ ਜਾ ਸਕਦੀ ਜਾਂ ਜਿਸ ਨੂੰ ਪਕੜਿਆ ਨਹੀਂ ਜਾ ਸਕਦਾ। ਨਮਸਤੰ ਅਬਾਹੇ, ਜਿਹੜਾ ਵਾਹਨ ਤੋਂ ਰਹਿਤ ਹੈ, ਤਥਾ ਜਿਸ ਨੂੰ ਕੋਈ ਕਹੇ ਮੈਂ ਪਕੜ ਲਵਾਂ, ਉਹਨੂੰ ਕੋਈ ਇਸ ਤਰ੍ਹਾਂ ਆਪਣੇ ਅਧੀਨ ਨਹੀਂ ਕਰ ਸਕਦਾ। ਨਮਸਤੰ ਤ੍ਰਿਵਰਗੇ, ਉਹ ਤਿੰਨਾਂ ਹੀ ਸ਼ਕਤੀਆਂ ਦਾ ਮਾਲਕ ਹੈ, ਪੈਦਾ ਵੀ ਕਰਦਾ, ਪਾਲਦਾ ਵੀ ਹੈ ਤੇ ਮਾਰਦਾ ਵੀ ਹੈ। ਨਮਸਤੰ ਅਸਥਰਗੇ, ਪਰ ਉਹ ਆਪ ਕਿਸੇ ਤੋਂ ਪੈਦਾ ਹੋਇਆ ਨਹੀਂ, ਉਹਨੂੰ ਕਿਸੇ ਨੇ ਜਨਮ ਨਹੀਂ ਦਿੱਤਾ, ਉਹ ਸਵੈਭੰਗ ਹੈ, ਸੁਤੇ ਪ੍ਰਕਾਸ਼। ਨਮਸਤੰ ਪ੍ਰਭੋਗੇ, ਉਹ ਹਰ ਚੀਜ਼ ਨੂੰ ਚੰਗੀ ਤਰ੍ਹਾਂ ਭੋਗਣ ਦੀ ਸਮਰੱਥਾ ਰੱਖਦਾ ਹੈ। ਨਮਸਤੰ ਸੁਜੋਗੇ, ਉਹ ਪਰਮਾਤਮਾ ਜੋ ਹਰ ਚੀਜ਼ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ, ਇਹਨੂੰ ਫਾਰਸੀ ਵਿੱਚ ਹਲੂਲ ਹੋਣਾ ਕਹਿੰਦੇ ਨੇ, ਇੱਕ ਮਿਕ ਹੋਣਾ ਕਹਿੰਦੇ ਨੇ, ਜਿਹੜਾ ਆਪਣੀ ਹਰ ਰਚਨਾ ਦੇ ਅੰਦਰ ਮੌਜੂਦ ਹੈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਰੱਖਿਆ। ਨਮਸਤੰ ਅਰੰਗੇ, ਜਿਹਦਾ ਕੋਈ ਵਿਸ਼ੇਸ਼ ਰੰਗ ਨਹੀਂ, ਉਹਨੂੰ ਮੇਰੀ ਨਮਸਕਾਰ ਹੈ। ਨਮਸਤੰ ਅਭੰਗੇ, ਜਿਹਦਾ ਕਦੇ ਭੰਗ ਨਾਸ ਨਹੀਂ ਹੁੰਦਾ, ਉਹਨੂੰ ਮੇਰੀ ਨਮਸਕਾਰ ਹੈ। ਨਮਸਤੰ ਅਗੰਮੇ, ਇਹ ਸ਼ਬਦ ਸੰਸਕ੍ਰਿਤ ਦੇ ਗਮਿਆਂ ਤੋਂ ਲਿਆ, ਜਿਹਨੂੰ ਗਮਤਾ ਕਹਿੰਦੇ ਨੇ, ਪਹੁੰਚ ਕਹਿੰਦੇ ਨੇ, ਜਿਹਦੇ ਤੱਕ ਇਹਨਾਂ ਇੰਦਰੀਆਂ ਦੁਆਰਾ ਪਹੁੰਚ ਨਹੀਂ ਕੀਤੀ ਜਾ ਸਕਦੀ। ਹੁਣ ਅੱਖਰ ਆਇਆ ਨਮਸਤਸ, ਇਹਨੂੰ ਕੁਝ ਲੋਕ ਨਾ ਜਾਣਨ ਕਰਕੇ ਨਮਸਤ ਕਹਿੰਦੇ, ਇਹਦਾ ਉਚਾਰਨ ਕਰਨਾ ਸੁਖੈਨ ਹੈ। ਨਮਸਤਸ, ਨਮਸਤ ਮੈਨਾ ਨਮਸਕਾਰ, ਤਸਤ ਮੈਨਾ ਤਿਸ ਨੂੰ। ਰਮੇ, ਜੋ ਰਮਿਆ ਹੋਇਆ,
तथा जो रमणीक सोहने रूप वाला है जिन्हों वेख के प्रसन्नता होंगी है तो मुंह निकलता है वाह वाह वाह वाह नमस्त रम्य नमस्तन जलास्त्रे जो सारे जल का आस्त्र है पानी चिसे है धरती किसा है उसने जल नू इस तरह आसरा दिता होया टकाया होया रोकया होया नमस्तन निरास्त्रे पर आप वो किसे आसरे दे तहत नहीं पाव उन्हों किसे आसरे की लोड़ नहीं नमस्तन अजाते जेड़ा जात तो रहत है नमस्तन अपाते जिरी कोई बरादरी कोई पात नहीं नमस्तन अमजबे ये अखर थोड़ा जा वही तरीका अपना है असल शब्द है मजब ते मजब दे आरंभ ऐड़ा लग के नेगेटिव बन गया अमजबे असी पुणे पार वो समागम करा रहे थे तो उथे एक सज्जन नाराज हो गए कहने नहीं जी अमजबे पढ़ो जदों आख्या दे अर्थ करो अर्थ आते नहीं सन तो ये अखर है मजबे तो अमजबे उस अकाल पुरख नू मेरी नमस्कार है जो मजहब तो रहत नमस्त अजबे वो जो अजब रूप है जिसकी हर रचना नू वेख के मुंह निकलता वाह वाह नमस्त अजबे आदेशन आदेश जिदा कोई विशेष देश नहीं मेरी उन्हू नमस्कार है नमस्तंग अभेसे जिदा कोई खास पहरावा नहीं नमस्तंग निर्धामे जिदा कोई विशेष कारण टिकाणा नहीं नमस्तन निर्भामे बाम कहते ने इसत्री जिड़ा इसत्री तो रहत पावो ज्योत रूप है सर्वव्यापक है नमो सर्व काले जिड़ा सारिया का काल है उन्हों मेरी नमस्कार नमो सर्व दयाले जिड़ा सब उत्ते दया करने वाला है उन्हों नमस्कार नमो सर्व रूपे आज इतने रूप असी देख रहे हैं ये सब परमात्मा दे रूप ने इसलिए मेरी उन्हों नमस्कार है नमो सर्व भूपे भू कहने धरती नू पा कहने पति नू जो सारी धरती का राजा है मेरी उन्हों नमस्कार है नमो सर्व खापे सारिया नू खपा देने वाला है नमो सर्व थापे सब नू थापन कायम करने वाला है नमो सर्व काले नमो सर्व पाले सबना दा काल रूपी है ते सबना नू पालन वाला भी नमस्तस देवै देवै दा मतलब है प्रकाश रूप परमात्मा जिदी जोत सारिया दे अंदर जग रही है उन्हों मेरी नमस्कार है नमस्तन अभेवै जिदा भेद भी नहीं पाया जा सकता नमस्तन अजन्मे जेड़ा साडे वांगू जन्म नहीं लैता नमस्तन सुबनमे सुबनमे दे अर्थ भी विद्वाना ने मतभेद नाल कुछ विद्वाना दी राय है कि जिसकी ये सारी सृष्टि संतान है सुबनमे उदे तो पैदा हुई है नमो सर्व गौने जेड़ा सारी जगह ते पहुंच सकता उन्हों मेरी नमस्कार है नमो सर्व भौने जिदा हर जगह ते घर है जेड़ा किसी एक जगह बजा होया नहीं उन्हों मेरी नमस्कार है नमो सर्व रंगे ये सारे रंग उसते हैं और उदे रंगा नू देख के मेरी नमस्कार है नमो सर्व भंगे उसनू मेरी नमस्कार है जो सारिया नू भंग कर सकता है नाश कर सकता है नमो काल काले जो काल दा भी काल है पाव काल दी उदे ते कोई प्रभाव नहीं वो अकाल है नमो काल काले नमस्तस द्याले वो जो सारिया से दया करने वाला है उसनू मेरी नमस्कार नमस्तंग अबरने जो बरना तो रहते हैं जिन्हों किसे खत्री ब्राह्मण छूत वैश्य वर्ण च नहीं बंडिया जा सकता नमस्तंग अमरने जिसने कदे मरना नहीं नमस्तंग जरारंग जर कहते ने बुढ़ेपे जिन्हों कदे बुढ़ेपा नहीं आना वो बुढ़ेपे का वैरी है नमस्तंग करतारंग जो सारिया किरतों के बंधन तो रहत है तथा सब किरतों के नाश करने वाला है नमो सर्व धंधे सारे धंधे आप ही वरत रहे हैं उसनू मेरी नमस्कार
ਨਮੋਸ ਅਬੰਦੇ, ਇਹਨੂੰ ਨਮੋ ਸਤ ਅਬੰਦੇ ਨਹੀਂ ਕਹਿਣਾ, ਨਮੋਸ ਮੈਨਾ ਨਮਸਕਾਰ, ਅਬੰਦੇ ਦਾ ਮਤਲਬ ਜਿਹੜਾ ਬੰਧਨਾਂ ਤੋਂ ਰਹਿਤ, ਜਿਹਨੂੰ ਕਿਸੇ ਬੰਧਨ ਵਿੱਚ ਬੰਨਿਆ ਨਹੀਂ ਜਾ ਸਕਦਾ, ਉਸਨੂੰ ਮੇਰੀ ਨਮਸਕਾਰ ਹੈ। ਨਮਸਤੰਗ ਨਿਰਸਾਕੇ, ਸਾਖ ਸ਼ਰੀਕ ਸ਼ਬਦ ਤੁਸੀਂ ਆਮ ਵਰਤਦੇ ਹੋ, ਪਰਮਾਤਮਾ ਦਾ ਕੋਈ ਸ਼ਰੀਕ ਨਹੀਂ, ਉਹਦਾ ਕੋਈ ਸਾਖ ਸੰਬੰਧੀ ਨਹੀਂ, ਉਹਦੇ ਸਾਰੇ ਹੀ ਸੰਬੰਧੀ। ਨਮਸਤੰਗ ਨਿਰਸਾਕੇ, ਨਮਸਤੰਗ ਨਿਰਭਾਕੇ, ਇਹ ਬਾਕ ਸ਼ਬਦ ਬੋਲਣ ਤੋਂ ਹੈ। ਜਿਹੜਾ ਬੇਬਾਕ ਹੋ ਕੇ ਬੋਲੇ, ਜਿਹਨੂੰ ਕਿਸੇ ਦਾ ਬੋਲਣ ਵਿੱਚ ਡਰ ਨਹੀਂ, ਭੈ ਨਹੀਂ, ਉਹਨੂੰ ਨਿਰਭਾਕ ਕਿਹਾ ਜਾਂਦਾ। ਤੋ ਨਮਸਤੰਗ ਰਹੀਮੇ, ਰਹੀਮੇ ਦਾ ਮਤਲਬ ਹੈ ਰਹਿਮ ਕਰਨ ਵਾਲਾ। ਨਮਸਤੰਗ ਕਰੀਮੇ, ਸਭ ਫਾਰਸੀ ਦੇ ਅੱਖਰ ਨੇ, ਕਰੀਮੇ ਕਰਮ ਬਖਸ਼ਿਸ਼ ਕਰਨ ਵਾਲਾ। ਨਮਸਤੰਗ ਅਨੰਤੇ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਨਮਸਤੰਗ ਮਹੰਤੇ, ਜਿਹੜਾ ਸਭ ਤੋਂ ਵੱਡਾ ਹੈ। ਜਿਵੇਂ ਆਮ ਕਿਸੇ ਅਸਥਾਨ ਤੇ ਜਾਈਏ ਨਾ, ਉੱਥੇ ਜਿਹੜਾ ਵੱਡਾ ਮੁਖੀ ਹੋਵੇ ਉਹਨੂੰ ਮਹੰਤ ਜੀ ਕਹਿੰਦੇ ਨੇ। ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤ ਰਾਗੇ, ਰਾਗੇ ਦਾ ਮਤਲਬ ਹੈ ਪ੍ਰੇਮ ਰੂਪ, ਉਹ ਅਨੁਰਾਗ ਰੂਪ ਹੋ ਕੇ ਸਾਰੇ ਸੰਸਾਰ ਵਿੱਚ ਵਿਚਰੇ, ਤਿਸ ਨੂੰ ਮੇਰੀ ਨਮਸਕਾਰ ਹੈ। ਨਮਸਤੰਗ ਸੁਹਾਗੇ, ਸੁਹਾਗੇ ਤੋਂ ਮਤਲਬ ਹੈ ਸੁਹਾਗ ਭਾਗ ਵਾਲਾ, ਸੋਹਣਾ। ਜਿਵੇਂ ਆਮ ਤੌਰ ਤੇ ਇਸਤਰੀਆਂ ਨੂੰ ਕਿਹਾ ਜਾਂਦਾ ਸੁਹਾਗ ਭਾਗ ਵਾਲੀ, ਪਰਮਾਤਮਾ ਸੁਹਾਗ ਭਾਗ ਵਾਲਾ ਸਦਾ ਹੀ ਸੁੰਦਰ ਹੈ, ਉਹਦੇ ਘਰ ਵਿੱਚ ਕਦੇ ਕੋਈ ਚਿੰਤਾ ਨਹੀਂ। ਨਮੋ ਸਰਬ ਸੋਖੰ, ਸਾਰਿਆਂ ਨੂੰ ਸੁਕਾ ਦੇਣ ਵਾਲਾ ਹੈ, ਤੇ ਨਮੋ ਸਰਬ ਪੋਖੰ, ਸਭ ਦੀ ਪਾਲਣਾ ਕਰਨ ਵਾਲਾ ਹੈ। ਨਮੋ ਸਰਬ ਕਰਤਾ, ਸਾਰੇ ਸੰਸਾਰ ਦਾ ਉਹ ਕਰਤਾ ਹੈ। ਨਮੋ ਸਰਬ ਹਰਤਾ, ਸਭਨਾਂ ਨੂੰ ਨਾਸ ਕਰਨ ਵਾਲਾ। ਹਰਨ ਭਰਨ ਜਾਕਾ ਨੇਤਰ ਫੋਰ, ਜਿਸਕਾ ਮੰਤਰ ਨਾ ਜਾਣੇ ਹੋਰ। ਨਮੋ ਜੋਗ ਜੋਗੇ, ਜੋ ਸਾਰੇ ਜੋਗੀਆਂ ਵਿੱਚ ਜੋਗੀ ਰੂਪ ਹੈ। ਜਿਵੇਂ ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਭਾਵ ਉਹ ਸਭ ਦੇ ਨਾਲ ਜੁੜਿਆ ਹੋਇਆ ਤੇ ਸਭ ਦੇ ਜੋਗ ਜੁੜਿਆ ਹੋਇਆ, ਸਭ ਨਾਲ ਵਿਆਪਕ ਹੈ। ਨਮੋ ਸਰਬ ਭੋਗ ਭੋਗੇ, ਸਾਰੇ ਭੋਗਾਂ ਵਿੱਚ ਭੋਗ ਰੂਪੀ ਆਪ ਹੈ। ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਉਹ ਸਾਰਿਆਂ ਤੇ ਦਇਆ ਕਰਨ ਵਾਲਾ ਪ੍ਰਭੂ, ਉਸਨੂੰ ਮੇਰੀ ਨਮਸਕਾਰ। ਜੋ ਸਭ ਦੀ ਪਾਲਣਾ ਕਰਨ ਵਾਲਾ, ਉਸਨੂੰ ਮੇਰੀ ਨਮਸਕਾਰ। ਸਮਾਂ ਹੋ ਚੁੱਕਾ, ਅੱਜ ਅਸੀਂ ਗੁਰੂ ਕਿਰਪਾ ਦੇ ਨਾਲ ਇਸ ਆਰੰਭਕ ਦੋ ਛੰਦਾਂ ਦੀ ਵਿਚਾਰ ਕੀਤੀ ਹੈ। ਅੱਗੇ ਚੱਲ ਕੇ ਥੋੜ੍ਹੀ ਸਪੀਡ ਵੀ ਵਧੇਗੀ ਔਰ ਤੁਹਾਨੂੰ ਨਿਯਮ ਵੀ ਸਮਝ ਆ ਜਾਣਗੇ, ਫਿਰ ਬਹੁਤੇ ਅਰਥਾਂ ਦੀ ਔਖਿਆਈ ਵੀ ਨਹੀਂ ਹੋਵੇਗੀ। ਤੋ ਕਿਰਪਾ ਕਰਕੇ ਆਪਣੇ ਆਪਣੇ ਗੁਟਕਾ ਸਾਹਿਬ ਲੈ ਕੇ ਆਓ, ਤਾਂ ਜੋ ਤੁਹਾਨੂੰ ਵਿਸਰਾਮਾਂ ਦਾ ਚੰਗਾ ਪਤਾ ਲੱਗ ਸਕੇ ਔਰ ਅਰਥਾਂ ਦੀ ਜਿੰਨੀ ਗੁਰੂ ਨੇ ਮੈਨੂੰ ਸਮਝ ਦਿੱਤੀ ਹੈ। ਮੈਂ ਕੋਈ ਦਾਅਵਾ ਨਹੀਂ ਕਰਦਾ, ਇਹ ਮੈਂ ਸਮਝਦਾ ਕਿ ਤੁਹਾਡੇ ਵਿੱਚ ਕਈ ਬੜੇ ਬੜੇ ਫਾਰਸੀ ਦੇ ਵਿਦਵਾਨ, ਕੁਝ ਸੰਸਕ੍ਰਿਤ ਦੇ ਵਿਦਵਾਨ ਬੈਠੇ ਹੋਣਗੇ, ਪਰ ਸਾਡਾ ਯਤਨ ਇਹ ਹੈ ਕਿ ਇਹ ਪਵਿੱਤਰ ਬਾਣੀ, ਜਿਸ ਨੂੰ ਅਸੀਂ ਔਖੀ ਸਮਝ ਕੇ ਨਹੀਂ ਪੜ੍ਹਦੇ, ਇਹਨੂੰ ਪੜ੍ਹੀਏ, ਇਹਦੇ ਵਿੱਚੋਂ ਰਸ ਲਈਏ। ਔਰ ਕਲਗੀਆਂ ਵਾਲੇ ਪਾਤਸ਼ਾਹ ਨੇ ਜੋ ਵਾਹਿਗੁਰੂ ਅਕਾਲ ਪੁਰਖ ਦੇ ਅਨੇਕਾਂ ਸਰੂਪ ਤੇ ਨਾਮ ਲਿਖੇ ਨੇ, ਉਹਨਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਸਕੇ। ਆਮ ਤੌਰ ਤੇ ਨਿਹੰਗ ਸਿੰਘ ਇਹਨੂੰ ਵੀਰ ਅਸੀਂ ਕਵਿਤਾ ਕਰਕੇ ਪੜ੍ਹਦੇ, ਮੈਨੂੰ ਯਾਦ ਹੈ।

0: 94.3 ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
3: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: ਲੋਕ ਵਿੱਚ ਡੁੱਬੇ ਹੋਏ ਸਰਦਾਰ ਤੇ ਫੌਜ ਮਹਾਰਾਜਾ ਸਾਹਿਬ ਦੀ ਅੱਖੀ ਦੇ ਪਿੱਛੇ ਪਿੱਛੇ ਤੁਰੀ, ਔਰ ਆਖਰ ਉਹ ਚੰਦਨ ਦੀ ਚਿਖਾ ਜਿੱਥੇ ਚਿਣੀ ਹੋਈ ਸੀ ਉੱਥੇ ਪਹੁੰਚੀ। ਮਹਾਰਾਜਾ ਰਣਜੀਤ ਸਿੰਘ ਦੀ ਅੱਖੀ ਨੂੰ ਚੰਦਨ ਦੀ ਚਿਖਾ ਤੇ ਰੱਖਿਆ ਗਿਆ। ਗੋਲੀਆਂ ਔਰ ਰਾਣੀਆਂ ਸਤੀ ਹੋਣ ਵਾਸਤੇ ਸ਼ੇਰੇ ਪੰਜਾਬ ਦੀ ਚਿਖਾ ਦੁਆਲੇ ਬੈਠ ਗਈ। ਰਾਜਾ ਸੰਸਾਰ ਚੰਦ ਵਾਲੀਏ ਕਾਂਗੜਾ, ਉਹਦੀ ਭੈਣ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੂੰ ਵਿਆਹੀ ਹੋਈ, ਉਹਨੂੰ ਰਾਣੀ ਪਹਾੜਨ ਜਾਂ ਰਾਣੀ ਗੱਦਣ ਕਹਿ ਕੇ ਸਿੱਖ ਸਰਦਾਰ ਸੱਦੇ ਸੀ। ਉਹ ਸ਼ੇਰੇ ਪੰਜਾਬ ਦਾ ਸੀਸ ਲੈ ਕੇ ਸਿਰਾਣੇ ਬੈਠੀ, ਆਪਣੇ ਪੱਟ ਉੱਤੇ ਸੀਸ ਰੱਖੇ। ਇਸ ਤੋਂ ਪਹਿਲਾਂ ਕਿ ਮਹਾਰਾਜਾ ਸਰਤ ਸਿੰਘ ਅੱਗੇ ਵੱਧ ਕੇ ਪਿਤਾ ਦੀ ਅਰਥੀ ਨੂੰ ਲੰਬੂ ਲਾਉਂਦਾ, ਰਾਣੀ ਪਹਾੜਨ ਨੇ ਰਾਜਾ ਧਿਆਨ ਸਿੰਘ ਨੂੰ ਕੋਲ ਬੁਲਾਇਆ। ਕੋਲ ਬੁਲਾ ਕੇ ਆਖਿਆ, ਰਾਜਾ ਧਿਆਨ ਸਿੰਘ ਜੀ, ਸ਼ੇਰੇ ਪੰਜਾਬ ਦੀ ਛਾਤੀ ਉੱਤੇ ਹੱਥ ਰੱਖ ਕੇ ਦੇਸ਼ ਭਗਤ ਰਹਿਣ ਦੀ ਕਸਮ ਖਾਓ। ਇਹ ਉਹ ਮਹਾਨ ਮਹਾਰਾਜਾ ਹੈ ਜਿਸ ਨੇ ਊਚ ਤੋਂ ਨੀਚ, ਨੀਚ ਤੋਂ ਆਪ ਨੂੰ ਊਚ ਕੀਤਾ, ਜਿਸ ਨੇ ਤੁਹਾਨੂੰ ਛੋਟੇ ਜਿਹੇ ਰੁਤਬੇ ਤੋਂ ਵਧਾ ਕੇ ਪੰਜਾਬ ਦੀ ਸਾਰੀ ਤਾਕਤ ਤੁਹਾਡੇ ਹੱਥ ਵਿੱਚ ਸੌਂਪ ਦਿੱਤੀ ਹੈ। ਅੱਜ ਤੁਸੀਂ ਪੰਜਾਬ ਦੇ ਪ੍ਰਾਈਮ ਮਿਨਿਸਟਰ ਹੋ, ਪੰਜਾਬ ਦੇ ਵੱਡੇ ਵਜ਼ੀਰੇ ਆਲਾ ਹੋ। ਇਹ ਸ਼ੇਰੇ ਪੰਜਾਬ ਦੀਆਂ ਮਿਹਰਬਾਨੀਆਂ ਹਨ। ਆਪਣੇ ਮਾਲਕ ਦੀ ਛਾਤੀ ਉੱਤੇ ਹੱਥ ਰੱਖ ਕੇ ਕਹੋ ਕਿ ਸ਼ੇਰੇ ਪੰਜਾਬ, ਮੈਂ ਵਫ਼ਾਦਾਰ ਰਹਾਂ। ਰਾਜਾ ਧਿਆਨ ਸਿੰਘ ਨੇ ਸ਼ੇਰੇ ਪੰਜਾਬ ਦੀ ਛਾਤੀ ਉੱਤੇ ਹੱਥ ਰੱਖ ਕੇ ਕਸਮ ਖਾਧੀ। ਰਾਣੀ ਪਹਾੜਨ ਨੇ ਕਿਹਾ, ਅਜੇ ਕੰਮ ਹੋਰ ਕਰਨਾ, ਗੀਤਾ ਲਿਆਓ। ਗੀਤਾ ਲਿਆਂਦੀ ਗਈ, ਉਹ ਰਾਜਾ ਧਿਆਨ ਸਿੰਘ ਦੇ ਹੱਥ ਵਿੱਚ ਦੇ ਕੇ ਰਾਣੀ ਪਹਾੜਨ ਨੇ ਆਖਿਆ, ਹੁਣ ਗੀਤਾ ਦੀ ਕਸਮ ਖਾ ਕੇ ਕਹੋ। ਇੱਕ ਬੰਨੇ ਮਾਲਕ ਦੀ ਕਸਮ ਖਾਧੀ ਹੈ, ਇੱਕ ਬੰਨੇ ਆਪਣੇ ਧਰਮ ਨੂੰ ਦਾਮਨ ਦਿਓ। ਰਾਜਾ ਧਿਆਨ ਸਿੰਘ ਨੇ ਗੀਤਾ ਚੁੱਕ ਕੇ ਆਖਿਆ, ਮੈਂ ਪੰਜਾਬ ਨਾਲ ਕਦੇ ਧਰੋਹ ਨਹੀਂ ਕਰਾਂਗਾ, ਮੈਂ ਪੰਜਾਬ ਰਾਜ ਦਾ ਸਦਾ ਵਫ਼ਾਦਾਰ ਰਹਾਂਗਾ। ਇਹ ਕੁਝ ਕਹਿ ਕੇ ਗ੍ਰੰਥੀ ਸਿੰਘ ਨੇ ਅਰਦਾਸ ਆਰੰਭ ਕੀਤੀ। ਅੰਤਮ ਅਰਦਾਸ ਸੀ, ਚਾਰ ਸਵੇਰੇ ਸੋਗ ਸੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਚਿਖਾ ਨੂੰ ਅਗਨ ਭੇਟ ਕੀਤਾ ਗਿਆ। ਖੜਗ ਸਿੰਘ ਨੇ ਅੱਗੇ ਵੱਧ ਕੇ ਪਿਤਾ ਦੀ ਚਿਖਾ ਨੂੰ ਲਾਂਬੂ ਲਾਇਆ ਤੇ ਵੇਖਦਿਆਂ ਵੇਖਦਿਆਂ ਹੀ ਚਿਖਾ ਮੱਚੀ ਔਰ ਉਹਦੇ ਲੰਬੂ ਆਸਮਾਨ ਨੂੰ ਸੋਹਣ ਲੱਗੇ। ਇਧਰੋਂ ਸੋਲਵੀਂ ਹਾਰ ਦਾ ਸੂਰਜ ਚੜ ਰਿਹਾ ਸੀ, ਇਧਰੋਂ ਚਿਖਾ ਵਿੱਚੋਂ ਉੱਚੀਆਂ ਉੱਚੀਆਂ ਅੱਗ ਦੀਆਂ ਲਾਟਾਂ ਉੱਠ ਰਹੀਆਂ ਸਨ। ਤੋ ਸ਼ੇਰੇ ਪੰਜਾਬ ਦੇ ਵੇਖਦਿਆਂ ਵੇਖਦਿਆਂ, ਸ਼ੇਰੇ ਲੋਕਾਂ ਦੇ ਵੇਖਦਿਆਂ ਵੇਖਦਿਆਂ ਸ਼ੇਰੇ ਪੰਜਾਬ ਦੀ ਚਿਤਾ ਨੂੰ, ਚਿਤਾ ਨੇ ਉਹਨਾਂ ਦੇ ਸਰੀਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹੁਣ ਜਿਹੜਾ ਡਰਾਮਾ ਰਾਜਾ ਧਿਆਨ ਸਿੰਘ ਨੇ ਕੀਤਾ, ਕੁਝ ਉਹਦੇ ਬਾਰੇ ਵੀ ਕਹਿਣਾ ਚਾਹੁੰਦਾ। ਜਦੋਂ ਮਹਾਰਾਜਾ ਸਾਹਿਬ ਦੀ ਚਿਖਾ ਮਚਲ ਲੱਗ ਪਈ, ਉਦੋਂ ਰਾਜਾ ਧਿਆਨ ਸਿੰਘ ਦੌੜ ਦੌੜ ਕੇ ਉੱਚੀ ਉੱਚੀ ਆਖੇ ਨਾਲੇ ਦੌੜੇ کہ میرا راہ نہ روکو، میں

ਆਪਣੇ ਮਾਲਕ ਨਾਲ ਸਤੀ ਹੋ ਜਾਣ। ਉਹਦਾ ਭਰਾ ਗੁਲਾਬ ਸਿੰਘ ਉਹਦੀਆਂ ਬਾਹਾਂ ਫੜ ਕੇ ਆਖੇ ਧਿਆਨ ਸਿੰਘ ਆ, ਜੇ ਤੂੰ ਸੜ ਮਰਿਓ ਤੇ ਪੰਜਾਬ ਦਾ ਰਾਜ ਸੰਭਾਲਣਾ ਕਿਸੇ ਨੇ। ਸ਼ਾਇਦ ਉਹ ਇਹ ਕਹਿ ਰਿਹਾ ਸੀ ਧਿਆਨ ਸਿੰਘ ਆ, ਜੇ ਤੂੰ ਆਪਣੇ ਮਾਲਕ ਨਾਲ ਸਤੀ ਹੋ ਗਿਓ ਤੇਰੇ ਬਿਨਾਂ ਪੰਜਾਬ ਦਾ ਰਾਜ ਬਰਬਾਦ ਕਿਸੇ ਨੇ ਨਹੀਂ ਕਰਨਾ। ਤਿੰਨ ਵਾਰ ਐਸਾ ਹੋਇਆ, ਧਿਆਨ ਸਿੰਘ ਦੌੜਦਾ ਚਿਖਾ ਵਿੱਚ ਛਾਲ ਮਾਰਨ ਨੂੰ, ਔਰ ਰਾਜਾ ਗੁਲਾਬ ਸਿੰਘ ਉਸਨੂੰ ਬਾਹਾਂ ਤੋਂ ਫੜ ਲਈ। ਆਖਿਰਕਾਰ ਚਿਤਾ ਬਲ ਕੇ ਠੰਡੀ ਹੋਈ, ਪਰ ਉਸ ਦਿਨ ਕੁਝ ਘਟਨਾਵਾਂ ਹੋਰ ਵੀ ਘਟੀਆਂ। ਸੋਲਵੀਂ ਹਾੜ ਅਸਮਾਨ ਵਿੱਚ ਇੱਕ ਬੱਦਲੀ ਆਈ, ਸ਼ੇਰੇ ਪੰਜਾਬ ਦੀ ਚਿਖਾ ਉੱਤੇ ਆ ਕੇ ਵੜਨ ਲੱਗ ਪਈ। ਮਾਨੋ ਪੰਜਾਬ ਦਾ ਅਸਮਾਨ ਵੀ ਸ਼ੇਰੇ ਪੰਜਾਬ ਦੇ ਸੋਗ ਵਿੱਚ ਹੰਝੂ ਘੇਰ ਰਿਹਾ। ਆਸਮਾਨ ਵਿੱਚ ਉੱਡਦੇ ਹੋਏ ਦੋ ਕਬੂਤਰ, ਇੱਕ ਕਬੂਤਰਾਂ ਦਾ ਜੋੜਾ ਆਇਆ, ਉਹ ਇਸ ਚਿਖਾ ਵਿੱਚ ਡਿੱਗਾ ਤੇ ਮਾਲਕ ਨਾਲ ਸਤੀ ਹੋ ਗਈ। ਤੁਸੀਂ ਕਦੇ ਲਾਹੌਰ ਜਾਓ, ਸ਼ੇਰੇ ਪੰਜਾਬ ਦੀ ਸਮਾਧ ਅੰਦਰ ਉਹਨਾਂ ਦਾ ਅੰਗੀਠਾ ਹੈ ਜਿੱਥੇ, ਉੱਥੇ ਥੜਾ ਬਣਿਆ ਹੋਇਆ। ਉਸ ਥੜੇ ਵਿੱਚ ਵੱਡਾ ਪੱਥਰ ਗੋਲ ਜਿਹੜਾ ਸ਼ੇਰੇ ਪੰਜਾਬ ਦੀ ਯਾਦ ਵਿੱਚ, 11 ਛੋਟੇ ਪੱਥਰ ਗੋਲ ਦਾਇਰੇ ਵਿੱਚ ਨੇ, ਉਹ ਰਾਣੀਆਂ ਤੇ ਗੋਲੀਆਂ ਦੀ ਯਾਦ ਵਿੱਚ ਹਨ। ਔਰ ਉਸ ਕਬੂਤਰੇ ਦੇ ਕਿਨਾਰਿਆਂ ਉੱਤੇ ਦੋ ਛੋਟੇ ਛੋਟੇ ਪੱਥਰ ਉਹ ਕਬੂਤਰ ਤੇ ਕਬੂਤਰੀ ਦੀ ਯਾਦ ਵਿੱਚ ਹਨ। ਅੱਜ ਵੀ ਸ਼ੇਰੇ ਪੰਜਾਬ ਦੀ ਉਸ ਅੰਤ ਸਮੇਂ ਦੀ ਘੜੀ ਨੂੰ, ਉਸ ਸਮਾਧ ਉੱਤੇ ਲੱਗੇ ਹੋਏ ਉਹ ਪੱਥਰ ਅੱਜ ਵੀ ਸਾਨੂੰ ਯਾਦ ਦਹਾਨੀ ਦਿਉਂਦੇ ਨੇ। ਕੁਝ ਦਿਨ ਸੋਗ ਰਿਹਾ ਪੰਜਾਬ ਵਿੱਚ, ਪੰਜਾਬ ਦੇ ਲੋਕਾਂ ਨੂੰ ਕੁਝ ਨਾ ਸੁਝੇ ਕੀ ਕਰਨਾ, ਕਿੱਧਰ ਨੂੰ ਜਾਣਾ, ਕੀ ਪ੍ਰੋਗਰਾਮ ਬਣਾਉਣਾ। ਆਖਿਰਕਾਰ ਹੌਲੀ ਹੌਲੀ ਇਹ ਸੋਗ ਦੇ ਬੱਦਲ ਘਟਣ ਲੱਗੇ। ਮਹਾਰਾਜਾ ਖੜਕ ਸਿੰਘ ਨੇ ਸ਼ੇਰੇ ਪੰਜਾਬ ਦੇ ਸਵਰਗਵਾਸ ਹੋ ਜਾਣ ਦੇ 8 ਦਿਨ ਪਿੱਛੋਂ ਪੰਜਾਬ ਦੀ ਹਕੂਮਤ ਆਪਣੇ ਹੱਥਾਂ ਵਿੱਚ ਲਈ। ਲਾਹੌਰ ਵਿੱਚ ਪਹਿਲਾ ਦਰਬਾਰ ਸਜਿਆ, ਜਿਸ ਵਿੱਚ ਮਹਾਰਾਜਾ ਖੜਕ ਸਿੰਘ, ਮਹਾਰਾਜਾ ਰਣਜੀਤ ਸਿੰਘ ਦੀ ਕੁਰਸੀ ਤੇ ਬੈਠੇ, ਔਰ ਰਾਜਾ ਧਿਆਨ ਸਿੰਘ ਤੇ ਬਾਕੀ ਦੇ ਵਜ਼ੀਰ ਆਲਾ ਜਿੰਨੇ ਵੀ ਸਨ ਉਹ ਗਲੀਚੇ ਉੱਤੇ ਬੈਠੇ। ਪੰਜਾਬ ਦੇ ਮਹਾਰਾਜੇ ਦੇ ਦਰਬਾਰ ਵਿੱਚ ਬੈਠਣ ਦਾ ਇਹੀ ਤਰੀਕਾ ਸੀ। ਮਹਾਰਾਜਾ ਰਣਜੀਤ ਸਿੰਘ ਸੋਨੇ ਔਰ ਚਾਂਦੀ ਦੀ ਕੁਰਸੀ ਤੇ ਬੈਠਦੇ ਸਨ, ਔਰ ਇੱਕ ਪੈਰ ਉਹ ਆਪਣੀ ਅੱਗੇ ਰੱਖੀ ਹੋਈ ਚੌਕੀ ਉੱਤੇ ਰੱਖਦੇ ਸਨ, ਜਾਂ ਉਹ ਲੱਤੇ ਲੱਤ ਚੜਾ ਕੇ ਬੈਠਦੇ ਸਨ। ਜਿਹੜੀਆਂ ਉਹਨਾਂ ਦੀਆਂ ਤਸਵੀਰਾਂ ਉਸ ਵੇਲੇ ਅੰਗਰੇਜ਼ਾਂ ਨੇ ਉਤਾਰੀਆਂ, ਕੈਮਰਾ ਨਹੀਂ ਸੀ ਉਦੋਂ, ਪੈਨਸਲ ਸਕੈਚ ਬਣਾਏ ਜਾਂਦੇ ਸਨ, ਪੈਨਸਲਾਂ ਨਾਲ ਤਸਵੀਰਾਂ ਬਣਾਈਆਂ ਜਾਂਦੀਆਂ ਸਨ। ਮਹਾਰਾਜਾ ਰਣਜੀਤ ਸਿੰਘ ਦੀਆਂ ਜਿੰਨੀਆਂ ਤਸਵੀਰਾਂ ਤੁਸੀਂ ਦੇਖੋਗੇ, ਉਹ ਇੱਕ ਮੂਹਰੇ ਤੇ ਬੈਠੇ ਹੋਏ ਨੇ, ਜਾਂ ਉਹਨਾਂ ਨੇ ਆਪਣੀ ਇੱਕ ਲੱਤ ਕੁਰਸੀ ਤੇ ਬੈਠ ਕੇ ਚੌਕੀ ਤੇ ਰੱਖੀ ਹੋਈ ਹੈ ਤੇ ਦੂਜੀ ਲੱਤ ਆਪਣੇ ਗੋਡੇ ਤੇ ਟਿਕਾਈ ਹੋਈ। ਇਸ ਤਰੀਕੇ ਨਾਲ ਸ਼ੇਰੇ ਪੰਜਾਬ ਬੈਠਦੇ ਸਨ। ਜਿੰਨੇ ਵਜ਼ੀਰ ਸਨ ਉਹ ਗਲੀਚੇ ਤੇ ਬੈਠਦੇ ਸਨ। ਸ਼ੇਰੇ ਪੰਜਾਬ ਦੇ ਦਰਬਾਰ ਵਿੱਚ ਕੇਵਲ ਦੋ ਹੋਰ ਕੁਰਸੀਆਂ ਟੇਕੀਆਂ ਸਨ, ਜਾਂ ਕੁਰਸੀ ਉੱਤੇ ਰਾਜਾ ਹੀਰਾ ਸਿੰਘ ਦਾ ਪੁੱਤ, ਰਾਜਾ ਧਿਆਨ ਸਿੰਘ ਦਾ ਪੁੱਤ ਹੀਰਾ ਸਿੰਘ ਬੈਠਦਾ ਸੀ, ਜਾਂ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਕਮਰ ਲੋਨਿਆਰ ਸਿੰਘ ਬੈਠਦਾ। ਸ਼ੇਰੇ ਪੰਜਾਬ ਡੋਗਰਿਆਂ ਤੇ ਇੰਨੇ ਵਿਖੇ ਹੋਏ ਸਨ ਕਿ ਉਹ ਹੀਰਾ ਸਿੰਘ ਨੂੰ ਆਪਣੀ ਗੋਦ ਵਿੱਚ ਬਿਠਾਈ ਰੱਖਦੇ, ਬੱਚੜੀ ਬੱਚੜੀ ਕਹਿ ਕੇ ਉਹਨਾਂ ਦਾ ਮੂੰਹ ਸੁੱਕਦਾ। ਜਦੋਂ ਹੀਰਾ ਸਿੰਘ ਸੌਂ ਜਾਂਦਾ, 500 ਰੁਪਈਆ ਰੋਜ਼ ਉਹਦੇ ਸਰਾਣੇ ਖੈਰਾਤ ਵਾਸਤੇ ਰੱਖਦੇ, ਦਾਨ ਵਾਸਤੇ ਰੱਖਦੇ ਕਿ ਅਗਲੇ ਦਿਨ ਇਹ ਗਰੀਬਾਂ ਨੂੰ ਵੰਡ ਦਿੱਤਾ ਜਾਵੇ। ਰਾਜਾ ਧਿਆਨ ਸਿੰਘ ਉਹਦੇ ਵਿੱਚੋਂ ਥੋੜੇ ਜਿਹੇ ਪੈਸੇ ਗਰੀਬਾਂ ਨੂੰ ਵੰਡ ਕੇ ਬਾਕੀ ਦੀ ਰਕਮ ਜਿਹੜੀ ਉਹ ਆਪ ਸਮੇਟ ਜਾਂਦਾ। ਇਸ ਤਰ੍ਹਾਂ ਇਹ ਪਾਲੇ ਹੋਏ ਸੱਪ ਜਿਨ੍ਹਾਂ ਨੇ ਖਾਲਸਾ ਰਾਜ ਨੂੰ, ਉਹਨਾਂ ਦੀ ਆਤਮਾ ਨੂੰ ਡੰਗਿਆ, ਔਰ ਸਾਡੀ ਪੰਜਾਬ ਦੀ ਆਜ਼ਾਦੀ ਬਰਬਾਦੀ ਵਿੱਚ ਬਦਲੀ। ਜੋ ਕੁਛ ਹੁਣ ਮੈਂ ਕਹਿਣਾ ਹੈ ਇਹ ਸਾਰੀ ਉਹੀ ਦਾਸਤਾਨ ਚੱਲਦੀ ਰਹੇਗੀ। ਰਾਜਾ ਧਿਆਨ ਸਿੰਘ ਨੇ ਆਖਿਰਕਾਰ ਇੱਕ ਗੱਲ ਸੋਚੀ, ਰਾਜਾ ਗੁਲਾਬ ਸਿੰਘ ਨਾਲ ਸਲਾਹ ਕੀਤੀ ਕਿ ਹੁਣ ਇਹ ਰਾਜ ਚੰਗੀ ਤਰ੍ਹਾਂ ਨਹੀਂ ਚੱਲਣਾ ਚਾਹੀਦਾ। ਜਿਹੜੀਆਂ ਸਕੀਮਾਂ ਸੀ ਬਣਾਈਆਂ ਨੇ ਉਹਨਾਂ 'ਤੇ ਅਮਲ ਕਰਨ ਦਾ ਵੇਲਾ ਆ ਗਿਆ। ਉਹਨਾਂ ਨੇ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਕਿ ਮਹਾਰਾਜਾ ਖੜਕ ਸਿੰਘ ਦੇ ਖਿਲਾਫ ਝੂਠੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ, ਸਰਦਾਰਾਂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਅਸਰ ਸੂਖ ਵਾਲੇ ਲੋਕਾਂ ਨੂੰ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਜੀ ਵੇਖ ਲਓ ਅਜੇ ਮਹਾਰਾਜਾ ਸਾਹਿਬ ਦੀ ਚਿਖਾ ਵੀ ਠੰਡੀ ਨਹੀਂ ਹੋਈ ਤੇ ਖੜਕ ਸਿੰਘ ਪੰਜਾਬ ਦਾ ਰਾਜ ਅੰਗਰੇਜ਼ਾਂ ਨੂੰ ਵੇਚਣ ਵਾਸਤੇ ਤਿਆਰ ਹੋ ਗਿਆ। ਇਹ ਇਲਜ਼ਾਮ ਪਹਿਲਾਂ ਮਹਾਰਾਜਾ ਖੜਕ ਸਿੰਘ ਤੇ ਡੋਗਰਾ ਧਿਆਨ ਸਿੰਘ ਨੇ ਲਾਇਆ, ਔਰ ਇੱਕ ਗੱਲ ਦੇ ਇੱਕ ਬੰਦੇ ਦੇ ਮੂੰਹ ਚੋਂ ਨਿਕਲੇ ਦੂਜੇ ਦੇ ਕੰਨ ਤੱਕ ਪਹੁੰਚੇ, ਅਗਲੇ ਦਿਨ ਤੱਕ ਸਾਰੇ ਸ਼ਹਿਰ ਵਿੱਚ ਪਹੁੰਚ ਜਾਂਦੀ।
ਹੁਣ ਰਾਜਾ ਧਿਆਨ ਸਿੰਘ ਜਦੋਂ ਇਹ ਕੁਝ ਕਹਿ ਰਿਹਾ ਸੀ ਕੁਝ ਲੋਕ ਇਸ ਨੂੰ ਮੰਨਣ ਲੱਗ ਪਏ, ਕੁਝ ਲੋਕ ਨਾ ਕਰਦੇ ਸੀ। ਮਹਾਰਾਜਾ ਖੜਕ ਸਿੰਘ ਦੇ ਖਿਲਾਫ ਜਦੋਂ ਇਹ ਕੁਝ ਕਿਹਾ, ਮਹਾਰਾਜਾ ਖੜਕ ਸਿੰਘ ਨੂੰ ਵੀ ਆਖਰ ਪਤਾ ਚੱਲਿਆ ਕਿ ਡੋਗਰੇ ਮੇਰੇ ਖਿਲਾਫ ਸਾਜਿਸ਼ ਕਰ ਰਹੇ ਨੇ। ਮਹਾਰਾਜਾ ਖੜਕ ਸਿੰਘ ਦੀ ਸੋਚ ਆਈ ਕਿ ਡੋਗਰਿਆਂ ਦੀ ਤਾਕਤ ਕਮਜ਼ੋਰ ਕਰਨੀ ਚਾਹੀਦੀ, ਨਹੀਂ ਤਾਂ ਨੁਕਸਾਨ ਕਰਨਗੇ। ਸਭ ਤੋਂ ਪਹਿਲਾਂ ਉਸਨੇ ਇਹ ਕੰਮ ਕੀਤਾ ਕਿ ਰਾਜਾ ਧਿਆਨ ਸਿੰਘ ਨੂੰ ਸੱਦ ਕੇ ਆਖਿਆ ਕਿ ਰਾਜਾ ਜੀ, ਮੇਰਾ ਹੁਕਮ ਹੈ ਕਿ ਤੁਸੀਂ ਸਾਡੇ ਮਹਿਲ ਵਿੱਚ ਨਹੀਂ ਜਾ ਸਕੋ, ਨਾ ਤੁਸੀਂ ਜਾ ਸਕੋਗੇ ਨਾ ਹੀਰਾ ਸਿੰਘ ਤੁਹਾਡਾ ਪੁੱਤਰ ਜਾ ਸਕੇ। ਮੇਰੇ ਘਰ ਵਿੱਚ ਤੁਸੀਂ ਨਹੀਂ ਆਉਣਾ, ਕੋਈ ਸਰਕਾਰੀ ਕੰਮ ਹੋਵੇ ਮੈਨੂੰ ਦਰਬਾਰ ਵਿੱਚ ਬੈਠ ਕੇ ਦੱਸੋ। ਮੱਥਾ ਠਣਕਿਆ ਰਾਜਾ ਧਿਆਨ ਸਿੰਘ ਦਾ ਵੀ ਆਖਿਰ ਇਹ ਕੀ ਗੱਲ ਹੈ। ਅੱਗੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਰਾਜਮਹਿਲ ਵਿੱਚ ਜਦੋਂ ਚਾਹੇ ਜਾ ਸਕਦੇ, ਜਦੋਂ ਚਾਹੇ ਕੋਈ ਗੱਲ ਕਰ ਸਕਦੇ ਸੀ। ਖੜਕ ਸਿੰਘ ਨੂੰ ਆਖਿਰ ਕੋਈ ਨਾ ਕੋਈ ਭਿਣਕ ਸਾਡੀ ਜ਼ਰੂਰ ਪਈ। ਹੁਣ ਰਾਜਾ ਮਹਾਰਾਜਾ ਖੜਕ ਸਿੰਘ ਤਾਂ ਇਹ ਪੇਸ਼ਬੰਦੀਆਂ ਕਰ ਰਹੇ ਸੀ ਕਿ ਕਿਸ ਤਰ੍ਹਾਂ ਡੋਗਰੇ ਦੀ ਤਾਕਤ ਘਟਾਈ ਜਾਵੇ। ਉਧਰੋਂ ਡੋਗਰੇ ਆਪਣੀ ਗਰੁੱਪਬੰਦੀ ਕਰ ਰਹੇ ਸਨ ਕਿ ਕਿਸੇ ਤਰ੍ਹਾਂ ਖੜਕ ਸਿੰਘ ਨੂੰ ਤਖ਼ਤ ਤੋਂ ਲਾਇਆ ਜਾਵੇ। ਇਹ ਆਪਸੀ ਚਾਲਾਂ ਚੱਲਣੀਆਂ ਸ਼ੁਰੂ ਹੋਈਆਂ। ਮਹਾਰਾਜਾ ਖੜਕ ਸਿੰਘ ਦਾ ਇਹ ਸਵਾਲ ਕਿ ਡੋਗਰੇ ਮੇਰੇ ਮਹਿਲ ਵਿੱਚ ਨਾ ਆਉਣ, ਉਹਨਾਂ ਦੇ ਮੱਥੇ 'ਤੇ ਠਣਕਿਆ। ਔਰ ਆਖਿਰਕਾਰ ਰਾਜਾ ਧਿਆਨ ਸਿੰਘ ਨੇ ਇੱਕ ਦਿਨ ਦਰਬਾਰ ਵਿੱਚ ਆਖਿਆ, ਮਹਾਰਾਜਾ ਸਾਹਿਬ, ਇਸ ਹੁਕਮ ਤੋਂ, ਇਸ ਇਜਾਜ਼ਤ ਤੋਂ ਬਿਨਾਂ ਮੈਂ ਰਾਜਭਾਗ ਦਾ ਕੰਮ ਨਹੀਂ ਕਰ ਸਕਾਂਗਾ। ਮਹਾਰਾਜਾ ਖੜਕ ਸਿੰਘ ਨੇ ਕਿਹਾ, ਠੀਕ ਹੈ, ਤੂੰ ਨਹੀਂ ਕਰੇਗਾ, ਕਿਸੇ ਹੋਰ ਕੋਲ ਕਰਵਾ ਲਿਆ ਜਾਏਗਾ। ਰਾਜਾ ਧਿਆਨ ਸਿੰਘ ਨੂੰ ਇਹ ਉਮੀਦ ਨਹੀਂ ਸੀ ਕਿ ਦੋ ਤੱਕ ਜਵਾਬ ਦੇਗਾ ਮਹਾਰਾਜਾ ਖੜਕ ਸਿੰਘ। ਜੇ ਧਿਆਨ ਸਿੰਘ ਜੀ, ਤੁਸੀਂ ਇਹ ਕੰਮ ਨਹੀਂ ਕਰ ਸਕਦੇ, ਤੁਹਾਡੀ ਥਾਂ ਉੱਤੇ ਕਿਸੇ ਹੋਰ ਨੂੰ ਨਿਯੁਕਤ ਕਰ ਦਿੰਦੇ। ਧਿਆਨ ਸਿੰਘ ਸੁਣ ਕੇ ਉਹਨੇ ਕੋਈ ਜਵਾਬ ਨਹੀਂ ਦਿੱਤਾ। ਹੁਣ ਰਾਤ ਨੂੰ ਸਲਾਹ ਕੀਤੀ ਹੈ ਮਹਾਰਾਜਾ ਖੜਕ ਸਿੰਘ ਨੇ ਆਪਣੇ ਇੱਕ ਰਿਸ਼ਤੇਦਾਰ ਸਰਦਾਰ ਚੇਤ ਸਿੰਘ ਨਾਲ, ਸਰਦਾਰ ਚੇਤ ਸਿੰਘ ਬਾਜਵਾ, ਉਹਨੂੰ ਸੱਦ ਕੇ ਕਿਹਾ, ਚੇਤ ਸਿੰਘ ਆ, ਹੁਣ ਮੈਨੂੰ ਤੂੰ ਸਲਾਹ ਦੇ, ਆਪਾਂ ਨੂੰ ਕੀ ਕਰਨਾ ਚਾਹੀਦਾ। ਉਹਨੇ ਆਖਿਆ, ਮਹਾਰਾਜਾ ਸਾਹਿਬ, ਡੋਗਰੇ ਬੇਈਮਾਨ ਹਨ, ਪੰਜਾਬ ਦਾ ਰਾਜ ਖਤਮ ਕਰਨਾ ਚਾਹੁੰਦੇ ਹਨ, ਬਰਬਾਦੀ ਦੀ ਸਾਡੀ ਇਹਨਾਂ ਨੇ ਸ਼ੁਰੂਆਤ ਕੀਤੀ ਹੈ, ਤੁਹਾਨੂੰ ਬਦਨਾਮ ਕਰਕੇ ਤੁਹਾਡੇ ਪੁੱਤਰ ਅਤੇ ਤੁਹਾਡੇ ਵਿੱਚ ਪਾਠਕ ਪਾਉਣਾ ਚਾਹੁੰਦੇ ਹਨ। ਇਸ ਵਾਸਤੇ ਜਿੰਨੀ ਛੇਤੀ ਹੋ ਸਕੇ ਡੋਗਰਿਆਂ ਦੀ ਤਾਕਤ ਖਤਮ ਕਰ ਦੇਣੀ ਚਾਹੀਦੀ ਹੈ। ਗਲਤੀ ਕੀਤੀ ਜੇ ਉਸ ਵੇਲੇ ਖੜਕ ਸਿੰਘ ਇਹ ਯਤਨ ਕਰਦਾ ਕਿ ਉਹ ਧਿਆਨ ਸਿੰਘ ਨੂੰ ਜੇਲ੍ਹ ਵਿੱਚ ਸੁਣ ਲੈਂਦਾ, ਗੁਲਾਬ ਸਿੰਘ ਨੂੰ ਕੈਦ ਕਰ ਲੈਂਦਾ, ਇਹ ਸੱਪ ਸਾਨੂੰ ਲੜ ਨਾ ਸਕਦੇ, ਲੇਕਿਨ ਉੱਥੇ ਲੈ ਜਾ ਪ੍ਰੋਗਰਾਮ ਬਣਾ ਕੇ ਚੱਲਦਾ ਰਿਹਾ। ਚੇਤ ਸਿੰਘ ਨੂੰ ਉਸਨੇ ਧਿਆਨ ਸਿੰਘ ਦੀ ਥਾਂ ਉੱਤੇ ਆਪਣਾ ਸਲਾਹਕਾਰ ਬਣਾਇਆ। ਇੱਕ ਦਿਨ ਦਰਬਾਰ ਵਿੱਚ ਤੂੰ ਤੂੰ ਮੈਂ ਹੋਈ ਚੇਤ ਸਿੰਘ ਦੀ ਔਰ ਧਿਆਨ ਸਿੰਘ ਡੋਗਰੇ ਦੀ। ਗੁੱਸੇ ਵਿੱਚ ਆਏ ਨੌਜਵਾਨ ਚੇਤ ਸਿੰਘ ਨੇ ਆਪ ਆਦਮੀ ਵੇਖਿਆ ਤੇ ਆਪਣੀ ਜ਼ਬਾਨ ਤੋਂ ਇਹ ਗੱਲ ਕਹੀ, ਧਿਆਨ ਸਿੰਘ ਆਖਾਂ ਦਿਨ ਦੱਸਾਂਗੇ ਤੈਨੂੰ ਰਾਜ ਕਿਵੇਂ ਕਰੀ। ਰਾਜਨੀਤੀ ਇੱਕ ਗੱਲ ਕਹਿੰਦੀ, ਜਿਹੜਾ ਬੰਦਾ ਆਪਣੇ ਦੁਸ਼ਮਣ ਨੂੰ ਕਮਜ਼ੋਰ ਸਮਝ ਕੇ ਤੇ ਉਸ ਨੂੰ ਚੈਲੰਜ ਕਰੇ, ਵਿਗਾੜ ਪਾਵੇ, ਉਹਨੂੰ ਵੰਗਾਰੇ ਤੇ ਆਪ ਮੁੜ ਕੇ ਕੁਝ ਨਾ ਕਰੇ, ਸਮਝ ਲਓ ਉਸਨੇ ਆਪਣੀ ਮੌਤ ਦੇ ਵਰੰਟ ਉੱਤੇ ਦਸਤਖਤ ਕੀਤੇ। ਬਿਲਕੁਲ ਇਸੇ ਤਰ੍ਹਾਂ ਹੀ ਚੇਤ ਸਿੰਘ ਨੇ ਕੀਤਾ, ਦਾਬਾ ਤੇ ਮਾਰਿਆ ਤੇ 8 ਦਿਨਾਂ ਨੂੰ ਤੈਨੂੰ ਦੱਸਾਂਗੇ ਕਿਵੇਂ ਰਾਜ ਕਰਨਾ ਤੇ ਆਪ ਕੁਝ ਨਾ ਕੀਤਾ। ਪਰ ਅਜਾ ਧਿਆਨ ਸਿੰਘ ਸੁਚੇਤ ਹੋ ਗਿਆ, ਉਹਨੇ ਗੁਲਾਬ ਸਿੰਘ ਨੂੰ ਜੰਮੂ ਤੋਂ ਸੱਦਿਆ। ਉਸਨੇ ਕਿਹਾ, ਹੁਣ ਮੇਰਾ ਹੈ, ਛੇਤੀ ਨਾ ਛੇਤੀ ਕਮਰ ਨੂੰ ਨਿਹਾਲ ਸਿੰਘ ਨੂੰ ਪਿਸ਼ਾਵਰ ਤੋਂ ਲਾਹੌਰ ਸੱਦਿਆ ਜਾਏ। ਯਾਦ ਰਹੇ, ਮਹਾਰਾਜਾ ਖੜਕ ਸਿੰਘ ਦਾ ਪੁੱਤਰ ਤੇ ਨੌ ਨਿਹਾਲ ਸਿੰਘ ਸ਼ੇਰੇ ਪੰਜਾਬ ਦਾ ਪੋਤਰਾ ਸੀ। ਹਰੀ ਸਿੰਘ ਨਲੂਏ ਦੀ ਸ਼ਹਾਦਤ ਪਿੱਛੋਂ ਪੇਸ਼ਾਵਰ ਦਾ ਗਵਰਨਰ ਸੀ ਔਰ 1837 ਤੋਂ ਲੈ ਕੇ 1839 ਤੱਕ, ਜਦੋਂ ਵੀ ਮੈਂ ਜਿਸ ਘਟਨਾ ਦਾ ਮੈਂ ਜ਼ਿਕਰ ਕਰ ਰਿਹਾ, ਉਦੋਂ ਤੱਕ ਉਹ ਪੇਸ਼ਾਵਰ ਵਿੱਚ ਸੀ ਔਰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਵੇਲੇ ਲਾਹੌਰ ਤੋਂ ਦੂਰ ਸੀ। ਗੁਲਾਬ ਸਿੰਘ ਪਹੁੰਚਿਆ ਮਹਾਰਾਜਾ ਨੌ ਨਿਹਾਲ ਸਿੰਘ ਕੋਲ ਔਰ ਜਾ ਕੇ ਕਿਹਾ, ਕੰਵਰ ਸਾਹਿਬ, ਸਰਦਾਰਾਂ ਨੇ ਫੈਸਲਾ ਕੀਤਾ ਤੁਹਾਨੂੰ ਛੇਤੀ ਛੇਤੀ ਲਾਹੌਰ ਪਹੁੰਚਣਾ ਚਾਹੀਦਾ, ਜੇ ਤੁਸੀਂ ਦੇਰੀ ਕੀਤੀ ਤਾਂ ਨੁਕਸਾਨ ਹੋਏਗਾ। ਇਹ ਗੱਲ ਸੁਣ ਕੇ ਗੁਲਾਬ ਸਿੰਘ ਦੀ ਕੰਵਰ ਨੌ ਨਿਹਾਲ ਸਿੰਘ ਬੜੀ ਤੇਜ਼ੀ ਨਾਲ ਲਾਹੌਰ ਨੂੰ ਉਹਦੇ ਨਾਲ ਤੁਰ ਪਿਆ ਤੇ ਰਸਤੇ ਵਿੱਚ ਜਿੱਥੇ ਵੀ ਪੜਾਅ ਹੁੰਦਾ, ਜਿੱਥੇ ਵੀ ਕਦੇ ਕੋਈ ਗੱਲ ਕਰਨ ਦਾ ਮੌਕਾ ਮਿਲਦਾ, ਗੁਲਾਬ ਸਿੰਘ ਇਹੀ ਕਹਿੰਦਾ
ਕਿ ਤੁਹਾਡਾ ਪਿਤਾ ਮਹਾਰਾਜਾ ਖੜਕ ਸਿੰਘ ਤੁਹਾਡੇ ਬਾਬੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪਾਗਾ ਨਿਯੰਤਰਣ ਵਿੱਚ ਲੱਗਾ ਔਰ ਇਹ ਫੈਸਲਾ ਹੋ ਗਿਆ ਕਿ ਪੰਜਾਬ ਦੇ ਮਾਲੀਏ ਵਿੱਚੋਂ ਰੈਵੇਨਿਊ ਵਿੱਚੋਂ 10 ਆਨੇ ਅੰਗਰੇਜ਼ ਮਹਾਰਾਜਾ ਖੜਕ ਸਿੰਘ ਨੂੰ ਦੇਣਗੇ ਤੇ 6 ਆਨੇ ਮਹਾਰਾਜਾ ਖੜਕ ਸਿੰਘ ਅੰਗਰੇਜ਼ਾਂ ਨੂੰ ਦੇਵੇਗਾ ਰੁਪਈਏ ਵਿੱਚ ਪੰਜਾਬ ਦੀਆਂ ਸਾਰੀਆਂ ਸਿੱਖ ਫੌਜਾਂ ਤੋੜ ਦਿੱਤੀਆਂ ਜਾਣਗੀਆਂ ਉਹਦੀ ਥਾਂ ਉੱਤੇ ਅੰਗਰੇਜ਼ ਫੌਜ ਭਰਤੀ ਕਰ ਲਈ ਜਾਏਗੀ ਕੰਵਰ ਨੌਨਿਹਾਲ ਸਿੰਘ 17-18 ਸਾਲ ਦਾ ਨੌਜਵਾਨ ਗੱਭਰੂ ਤੇਜ਼ੀ ਹੈ ਹੋਸ਼ ਨਹੀਂ ਹੈ ਜੋਸ਼ ਬੜਾ ਬੜੇ ਗੁੱਸੇ ਵਿੱਚ ਆਇਆ ਕੰਵਰ ਨੌਨਿਹਾਲ ਸਿੰਘ ਵਿੱਚ ਇਹ ਅਵਗਣ ਨਾ ਹੁੰਦਾ ਤੇ ਉਹ ਪੰਜਾਬ ਦਾ ਬੜਾ ਵਧੀਆ ਬਾਦਸ਼ਾਹ ਹੁੰਦਾ ਬਾਕੀ ਸਾਰੀਆਂ ਸਿਫਤਾਂ ਸਨ ਹੁਕਮਰਾਨ ਬਹੁਤ ਆਲਾ ਸਾਬਤ ਹੋਇਆ ਫੈਸਲੇ ਉਹ ਆਪ ਕਰਦਾ ਸੀ ਫੌਜਾਂ ਦੀ ਕੁਆਇਦ ਆਪ ਵੇਖਦਾ ਸੀ ਰਾਜ ਭਾਗ ਨੂੰ ਚਲਾਉਣ ਦੀ ਉਹਦੇ ਵਿੱਚ ਸਾਰੀ ਹਿੰਮਤ ਤੇ ਉਹਦੇ ਵਿੱਚ ਤਾਕਤ ਸੀ ਲੇਕਿਨ ਇੱਕ ਗੱਲ ਸੀ ਕਿ ਉਹ ਜੋਸ਼ ਵਿੱਚ ਬੜੀ ਜਲਦੀ ਆਉਂਦਾ ਗੁਲਾਬ ਸਿੰਘ ਹੋਰਾਂ ਨੂੰ ਇਸ ਕਮਜ਼ੋਰੀ ਦਾ ਪਤਾ ਦੁਸ਼ਮਣ ਨੂੰ ਮਾਰਨ ਵਾਸਤੇ ਉਹਦੀ ਕਮਜ਼ੋਰੀ ਦਾ ਹੋਣਾ ਤੇ ਜਾਣਨਾ ਬੜਾ ਜ਼ਰੂਰੀ ਇਸ ਤਰ੍ਹਾਂ ਕਈਆਂ ਪੜਾਵਾਂ ਤੋਂ ਲੰਘਦਾ ਹੋਇਆ ਕੰਵਰ ਨੌਨਿਹਾਲ ਸਿੰਘ ਗੁਲਾਬ ਸਿੰਘ ਦੇ ਨਾਲ ਲਾਹੌਰ ਪਹੁੰਚਾ ਆਪਣੇ ਪਿਤਾ ਨਾਲ ਮੁਲਾਕਾਤ ਨਹੀਂ ਹੋਈ ਨਾ ਕਦੇ ਡੋਗਰੇ ਚਾਹੁੰਦੇ ਸਨ ਕਿ ਪਿਓ ਪੁੱਤਰ ਮਿਲ ਲੈਣ ਨਹੀਂ ਤਾਂ ਗੱਲ ਸਾਫ਼ ਹੋ ਜਾਣ ਦਾ ਡਰ ਸੀ ਇਸ ਵਾਸਤੇ ਜਨਰਲ ਅਵੀਕਾ ਬੇਲ ਦੀ ਕੋਠੀ ਵਿੱਚ ਮੀਟਿੰਗ ਸੱਦੀ ਗਈ ਉਹਦੇ ਵਿੱਚ ਚਾਰੇ ਭਰਾ ਡੋਗਰੇ ਚਾਰੇ ਭਰਾ ਸੰਧਾਂ ਵਾਲੀ ਅਜੀਤ ਸਿੰਘ ਲਹਿਣਾ ਸਿੰਘ ਕੇਰ ਸਿੰਘ ਅਖਰ ਸਿੰਘ ਆਦਿ ਮਹਾਰਾਣੀ ਚੰਦ ਕੌਰ ਰਾਜਾ ਗੁਲਾਬ ਸਿੰਘ ਰਾਜਾ ਧਿਆਨ ਸਿੰਘ ਰਾਜਾ ਹੀਰਾ ਸਿੰਘ ਰਾਓ ਕੇਸਰੀ ਸਿੰਘ ਰਾਓ ਲਾਲ ਸਿੰਘ ਇਹ ਸਾਰੇ 12-13 ਬੰਦੇ ਜਨਰਲ ਅਵੀਕਾ ਬੇਲ ਦੀ ਕੋਠੀ ਚ ਇਕੱਠੇ ਹੋਏ ਲਾਗੇ ਗਾਰਡਨਰ ਦੀ ਕੋਠੀ ਸੀ ਮੁੜ ਕੇ 3.5 ਘੰਟਾ ਉੱਥੇ ਚਲਾ ਉੱਥੇ ਬਹਿ ਕੇ ਸਾਰੀ ਗੱਲ ਹੋਈ ਰਾਜਾ ਧਿਆਨ ਸਿੰਘ ਨੇ ਕਿਹਾ ਕਿ ਮੈਨੂੰ ਅਫਸੋਸ ਨਾਲ ਇਹ ਦੱਸਣਾ ਪੈਂਦਾ ਵੱਡਾ ਵਜ਼ੀਰ ਹੋਣ ਦੇ ਨਾਤੇ ਕਿ ਮਹਾਰਾਜਾ ਖੜਕ ਸਿੰਘ ਪੰਜਾਬ ਦਾ ਰਾਜ ਅੰਗਰੇਜ਼ਾਂ ਨੂੰ ਵੇਚਣਾ ਚਾਹੁੰਦਾ ਮਹਾਰਾਣੀ ਨੇ ਕਿਹਾ ਨਹੀਂ ਚੰਦ ਕੌਰ ਨੇ ਕਿਹਾ ਮੈਂ ਕਿਵੇਂ ਮੰਨ ਲਵਾਂ ਇਹ ਕਿਸ ਤਰ੍ਹਾਂ ਹੋ ਸਕਦਾ ਅਜੇ ਤੇ 3 ਮਹੀਨੇ ਨਹੀਂ ਹੋਏ ਮਹਾਰਾਜੇ ਨੂੰ ਸੁਰਗਵਾਸ ਹੋਇਆ ਤੇ ਏਡੀ ਛੇਤੀ ਇੱਕ ਬਿਲਕੁਲ ਇਲਜ਼ਾਮ ਬੇਬੁਨਿਆਦ ਹੈ ਗਲਤ ਹੈ ਮੈਂ ਇਸ ਨੂੰ ਨਹੀਂ ਮੰਨਦੀ ਰਾਜਾ ਧਿਆਨ ਸਿੰਘ ਨੇ ਆਖਿਆ ਮਹਾਰਾਣੀ ਸਾਹਿਬਾ ਮੈਂ ਤਾਂ ਨੌਕਰ ਹਾਂ ਤੁਹਾਡਾ ਤੁਹਾਡਾ ਦਿੱਤਾ ਖਾਣ ਵਾਲਾ ਹਾਂ ਸਿਰੇ ਪੰਜਾਬ ਦਾ ਵਫ਼ਾਦਾਰ ਸਿਪਾਹੀ ਹਾਂ ਜੇ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਤਾਂ ਮੈਂ ਸਬੂਤ ਪੇਸ਼ ਕਰਦਾ ਮਹਾਰਾਣੀ ਚੰਦ ਕੌਰ ਦੇ ਸਾਹਮਣੇ ਰਾਜਾ ਧਿਆਨ ਸਿੰਘ ਨੇ 3 ਚਿੱਠੀਆਂ ਜਾਰੀ ਜਿਹੜੀਆਂ ਮਹਾਰਾਜਾ ਖੜਕ ਸਿੰਘ ਦੇ ਨਾਂ ਉੱਤੇ ਅੰਗਰੇਜ਼ਾਂ ਨੂੰ ਲਿਖੀਆਂ ਹੋਈਆਂ ਸਨ ਜਿਹਦੇ ਉੱਤੇ ਮਹਾਰਾਜਾ ਖੜਕ ਸਿੰਘ ਦੇ ਚੋਰੀ ਜਾਲੀ ਦਸਤਖਤ ਕੀਤੇ ਹੋਏ ਸਨ ਤੇ ਜਿਹਦੇ 'ਚ ਸਾਰੀ ਸੌਦੇਬਾਜ਼ੀ ਜਿਹਦਾ ਉਹ ਪ੍ਰਚਾਰ ਕਰ ਰਹੇ ਸਨ ਲਿਖੀ ਹੋਈ ਜਦੋਂ ਇਹ ਚਿੱਠੀਆਂ ਉੱਥੇ ਦਰਬਾਰ ਵਿੱਚ ਪੜ੍ਹੀਆਂ ਗਈਆਂ ਜਿਹੜੇ ਲੋਕ ਇਸ ਇਲਜ਼ਾਮ ਨੂੰ ਸਹੀ ਨਹੀਂ ਸੀ ਮੰਨਦੇ ਕਿ ਮਹਾਰਾਜਾ ਖੜਕ ਸਿੰਘ ਪੰਜਾਬ ਦਾ ਰਾਜ ਵੇਚਣ ਵਾਲਾ ਉਹ ਵੀ ਇਸ ਝੂਠ ਨੂੰ ਸੱਚ ਸਮਝ ਬੈਠੇ ਔਰ ਨਤੀਜਾ ਨਿਕਲਿਆ ਅਗਲਾ ਪ੍ਰੋਗਰਾਮ ਬਣਿਆ ਵੀ ਇਸ ਰਾਜ ਨੂੰ ਬਚਾਇਆ ਕਿਵੇਂ ਜਾਵੇ ਰਾਜਾ ਧਿਆਨ ਸਿੰਘ ਨੇ ਕਿਹਾ ਕਿ ਮੈਂ ਆਪਣੀ ਰਾਇ ਦੇਣੀ ਚਾਹੁੰਦਾ ਕਿ ਇਹ ਸਾਰੀ ਪੁਆੜੇ ਦੀ ਜੜ ਸਰਦਾਰ ਚੇਤ ਸਿੰਘ ਬਾਜਵਾ ਹੈ ਸਰਦਾਰ ਚੇਤ ਸਿੰਘ ਅੰਗਰੇਜ਼ਾਂ ਦਾ ਮਿੱਤਰ ਹੈ ਉਹਦੇ ਇਸ਼ਾਰੇ ਉੱਤੇ ਪੰਜਾਬ ਦਾ ਰਾਜ ਅੰਗਰੇਜ਼ਾਂ ਨੂੰ ਵੇਚਣ ਦੀ ਗੱਲ ਮਹਾਰਾਜਾ ਖੜਕ ਸਿੰਘ ਕਰ ਰਿਹਾ ਸਭ ਤੋਂ ਪਹਿਲਾਂ ਮੇਰੀ ਰਾਏ ਅਨੁਸਾਰ ਜੇ ਪੰਜਾਬ ਬਚਾਉਣਾ ਤੇ ਚੇਤ ਸਿੰਘ ਨੂੰ ਕਤਲ ਕੀਤਾ ਜਾਏ ਨੰਬਰ 2 ਕਿ ਮਹਾਰਾਜਾ ਖੜਕ ਸਿੰਘ ਨੂੰ ਤਖ਼ਤ ਤੋਂ ਉਤਾਰ ਦਿੱਤਾ ਜਾਏ ਨੰਬਰ 3 ਕੰਵਰ ਨੌਨਿਹਾਲ ਸਿੰਘ ਨੂੰ ਪੰਜਾਬ ਦਾ ਬਾਦਸ਼ਾਹ ਬਣਾਇਆ ਜਾਏ ਮਹਾਰਾਣੀ ਚੰਦ ਕੌਰ ਨੇ ਆਖਿਆ ਨਹੀਂ ਮੈਨੂੰ ਇਹ ਮਨਜ਼ੂਰ ਨਹੀਂ ਰਾਜਾ ਧਿਆਨ ਸਿੰਘ ਨੇ ਮੀਸਣਾ ਲਿਆਓ ਕੇ ਆਖਿਆ ਮਹਾਰਾਣੀ ਸਾਹਿਬਾ ਤੁਹਾਨੂੰ ਕੀ ਫਰਕ ਪੈਂਦਾ ਜੇ ਤੁਹਾਡਾ ਪਤੀ ਪੰਜਾਬ ਦਾ ਬਾਦਸ਼ਾਹ ਨਾ ਹੋਇਆ ਤੁਹਾਡਾ ਪੁੱਤਰ ਬਾਦਸ਼ਾਹ ਹੋਇਆ ਤੁਹਾਡੀ ਹਸਤੀ ਤਾਂ ਉਸੇ ਤਰ੍ਹਾਂ ਹੀ ਕਾਇਮ ਰਹੇਗੀ ਤੇ ਮੈਂ ਜੋ ਕੁਛ ਕਰ ਰਿਹਾ ਪੰਜਾਬ ਦੇ ਭਲੇ ਵਾਸਤੇ ਕਰ ਰਿਹਾ ਵਰਨਾ ਮੈਨੂੰ ਕੀ ਜ਼ਰੂਰਤ ਹੈ ਜੇ ਤੁਸੀਂ ਚਾਹੁੰਦੇ ਹੋ ਪੰਜਾਬ ਦਾ ਭਲਾ ਤੇ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਅੱਗੋਂ ਨਹੀਂ ਤੇ ਤੁਹਾਡੀ ਮਰਜ਼ੀ ਮਹਾਰਾਣੀ ਇਹ ਗੱਲ ਸੁਣ ਕੇ ਉਹ ਵੀ ਧਿਆਨ ਸਿੰਘ ਦੇ ਪੱਖ ਵਿੱਚੋਂ ਇਸ ਸਭਾ ਨੇ ਫੈਸਲਾ ਕੀਤਾ ਕਿ ਚੇਤ ਸਿੰਘ ਨੂੰ ਕਤਲ ਕਰ ਦਿੱਤਾ ਜਾਏ ਮਹਾਰਾਜਾ ਖੜਕ ਸਿੰਘ ਨੂੰ ਤਖ਼ਤ ਤੋਂ ਲਾ ਲਿਆ ਜਾਏ
आखिरकार पलैनिक बनी राजा ध्यान सिंह ने। उस दिन जेड़े बंदे लाहौर के किले उत्ते पहरे से लाए, जेड़ी फौज लाई वह डोगरिया की फौज, और जोड़ा उन्होंने सामान जमादार से वड्डा अफसर से ड्यूटी अफसर, उसनू सद के हिदायत की कि अज रात नू कोई बंदे लाहौर के किले विच दाखिल होए तुसा आवाज मार के नहीं पुछना कौन, जे कोई शक गुजरे तुहाडे कोल कोई बंदा आएगा वह तुहानू अपना हाथ विखाएगा। चेते रहे खालसा जी राजा ध्यान सिंह के सज्जे हथ के अंगूठे दो सन, शंगा हथ सी इहदा, तो संकेत यह सी कि उदों मैं ही होवांगा जदों कि जिहड़ा किले विच दाखिल होवांगा। 8 अक्टूबर 1839 ईस्वी नूं इह पक पका के खालसा राज उत्ते ठंडा वालिए डोगरे कमर नौ निहाल सिंह अपने ही किले उत्ते आप हमलावर होए। बीती 8 अक्टूबर की रात अद्धी माया अपना जाल विछा दिता।

0: ਬੀਤੀ 8 ਅਕਤੂਬਰ ਦੀ ਰਾਤ ਅੱਧੀ ਮਾਇਆ ਆਪਣਾ ਜਾਲ ਵਿਛਾ ਦਿੱਤਾ। ਤਿੰਨੇ ਡੋਗਰੇ ਕਮਰ ਤੇ ਹੋਰ 8 ਨੂੰ ਸ਼ਾਹੀ ਮਹਿਲਾਂ ਵੱਲ ਕਦਮ ਉਠਾ ਦਿੱਤਾ। ਸ਼ਾਹੀ ਤਖ਼ਤ ਦੇ ਕੋਲ 2 ਮਿਲੇ ਪਾਰੂ, ਉਹਨਾਂ ਦੋਵਾਂ ਨੂੰ ਮਾਰ ਮੁਕਾ ਦਿੱਤਾ। ਪਹਿਲਾ ਖੂਨ ਸੀ ਇਹ ਵਿੱਚ ਰਾਜ ਮਹਿਲਾਂ ਜਿਹਨੇ ਪਿਛਲਿਆਂ ਲਈ ਪਹਿਰਾ ਪਾ ਦਿੱਤਾ। ਸੁਣ ਕੇ ਖੜਕ ਬੰਦੂਕ ਦਾ ਚੇਤ ਸਿੰਘ ਨੇ ਖਾਬਗਾਹ ਵਿੱਚ ਜਾਨ ਲੁਕਾ ਲਈ। ਉਧਰ ਉੱਠਿਆ ਹੌਲ ਕੁਝ ਸੋਚ ਦਿਲ ਵਿੱਚ, ਚੰਦ ਕੌਰ ਵੀ ਦੌੜ ਕੇ ਆ ਗਈ। ਅੰਦਰ ਜਾਂਦਿਆਂ ਡੋਗਰਾ ਪਾਰਟੀ ਨੇ ਖੜਕ ਸਿੰਘ ਨੂੰ ਤਖ਼ਤ ਤੋਂ ਲਾ ਲਿਆ, ਸੋਨੇ ਦੀਆਂ ਜੰਜੀਰਾਂ ਵਿੱਚ ਚਕੜ ਕੇ ਤੇ ਬਾਦਸ਼ਾਹ ਨੂੰ ਕੈਦੀ ਬਣਾ ਲਿਆ। ਰਾਣੀ ਵੇਂਦਿਆਂ ਸਾਰ ਭਰ ਆਈ ਅੱਖਾਂ, ਚੱਲ ਸਕੀ ਨਾ ਮੁੱਖ ਛੁਪਾ ਲਿਆ। ਉਧਰ ਲਾਲ ਸਿੰਘ ਨੇ ਚੇਤ ਸਿੰਘ ਤਾਈਂ ਬੈਠੇ ਖਾਬਗਾਹ ਵਿੱਚ ਟਕਾ ਲਿਆ। ਲੈਕੇ ਤੇਗ ਧਿਆਨ ਸਿੰਘ ਵਾਰ ਕੀਤਾ, ਚੇਤ ਸਿੰਘ ਨੂੰ ਮਾਰ ਮੁਕਾ ਦਿੱਤਾ। ਪਹਿਲਾ ਖੂਨ ਸੀ ਇਹ ਸ਼ਾਹੀ ਮਹਿਲਾਂ ਜਿਹਨੇ ਪਿਛਲਿਆਂ ਲਈ ਪਾਇਆ ਪਾ ਦਿੱਤਾ। ਖਾਲਸਾ ਜੀ, ਰਾਤ ਅੱਧੀ 8 ਅਕਤੂਬਰ ਦੀ ਬੀਤਣ ਤੋਂ ਪਹਿਲਾਂ ਵੀ ਕੁਝ ਕੀਤਾ। ਸ਼ਾਮ ਨੂੰ ਪੇਸ਼ਬੰਦੀਆਂ ਕੀਤੀਆਂ ਲਾਹੌਰ ਦੇ ਕਿਲ੍ਹੇ ਤੇ, ਜਿਹੜੇ ਪਹਿਰੇਦਾਰ ਲਾਏ ਗਏ ਡੋਗਰੇ ਨੇ ਆਪਣੇ ਬੰਦੇ ਲਾਏ, ਹੁਕਮ ਦਿੱਤਾ ਕਿ ਦਰਵਾਜ਼ਾ ਅੱਜ ਬੰਦ ਨਹੀਂ ਕਰਨਾ, ਖੁੱਲ੍ਹਾ ਰੱਖਿਆ ਜਾਏ। ਲਾਹੌਰ ਦੇ ਅੰਦਰ ਦਾਖਲ ਹੋਣ ਵਾਸਤੇ ਵੱਡਾ ਦਰਵਾਜ਼ਾ ਰਾਤ ਖੁੱਲ੍ਹਾ ਰੱਖਿਆ ਗਿਆ। ਅੱਧੀ ਰਾਤ ਨੂੰ ਇਹ ਜੁੰਡੀ 8 ਜਣੇ ਇਕੱਠੇ ਹੋ ਕੇ 8 ਅਕਤੂਬਰ ਦੀ ਰਾਤ ਨੂੰ ਦਾਖਲ ਹੋਏ ਲਾਹੌਰ ਦੇ ਸ਼ਾਹੀ ਕਿਲ੍ਹੇ ਦੇ ਦਰਵਾਜ਼ੇ ਅੱਗੇ। ਅੱਧੀ ਰਾਤ ਟੁੱਟ ਚੁੱਕੀ ਸੀ। ਮਹਾਰਾਜਾ ਖੜਕ ਸਿੰਘ ਦਾ ਗੁਰਲਈ ਗੜਵਾ ਲੈ ਕੇ ਪਾਣੀ ਲੈਣ ਵਾਸਤੇ ਮਹਾਰਾਜੇ ਦੇ ਕੋਲੋਂ ਬਾਹਰ ਜਾ ਰਿਹਾ ਸੀ। ਜਦੋਂ ਉਸਨੇ 8 ਬੰਦੇ ਰਾਤ ਦੇ ਹਨੇਰੇ ਵਿੱਚ ਇਹਨਾਂ ਦੀ ਪੈਰਾਂ ਦੀ ਆਵਾਜ਼ ਸੁਣੀ, ਉਸਨੇ ਆਵਾਜ਼ ਮਾਰ ਕੇ ਆਖਿਆ, ਕੌਣ ਹੈ? ਇਹਦਾ ਜਵਾਬ ਹੀਰਾ ਸਿੰਘ ਨੇ ਗੋਲੀ ਵਿੱਚ ਦਿੱਤਾ। ਭਾਵ ਉਹਨਾਂ ਦੋਵਾਂ ਤੇ ਫਾਇਰ ਕੀਤਾ ਗਿਆ, ਉਹ ਦੋਵੇਂ ਮਾਰ ਦਿੱਤੇ ਗਏ। ਇਹ ਯੂਪੀ ਦੇ ਪਹੀਏ ਸਨ ਜਿਹੜੇ ਮਾਰੇ ਗਏ। ਜਦੋਂ ਕਿਸੇ ਦੇਸ਼ ਦੇ ਰਖਵਾਲੇ ਕਤਲ ਕੀਤੇ ਜਾਣ, ਸਮਝ ਲਓ ਕਿ ਉਹ ਦੇਸ਼ ਜਿਹੜਾ ਉਹਦਾ ਰਾਜ ਜਿਹੜਾ ਉਹ ਕੁਝ ਦਿਨਾਂ ਦਾ ਮਹਿਮਾਨ। ਜਦੋਂ ਬਾਹਰ ਗੋਲੀ ਚੱਲੀ, ਉਹਦੀ ਆਵਾਜ਼ ਆਈ, ਉਦੋਂ ਚੇਤ ਸਿੰਘ ਦਾ ਮੱਥਾ ਠਣਕਿਆ। ਉਹਨੇ ਕਿਹਾ, ਜਿਹਨਾਂ ਨੂੰ ਅਸੀਂ ਦੁਸ਼ਮਣ ਬਣਾ ਕੇ ਚੈਲੰਜ ਕੀਤਾ ਸੀ, ਕਿਤੇ ਉਹ ਹੀ ਨਾ ਆ ਪਹੁੰਚੇ ਹੋਣ। ਉਸ ਵੇਲੇ ਹੋਰ ਕੋਈ ਚਾਰਾ ਨਾ ਚੱਲਦਾ ਵੇਖ ਕੇ ਇਹ ਦੌੜਿਆ। ਰਾਜ ਭਾਗ ਦੇ ਮਾਲਕ ਮਹਾਰਾਜਾ ਖੜਕ ਸਿੰਘ ਦੇ ਮਹਿਲ ਦੇ ਥੱਲੇ ਭੋਰੇ ਸਨ। ਉਹਨਾਂ ਇੱਕ ਭੋਰੇ ਵਿੱਚ ਜਾ ਕੇ ਰਾਜਾ ਸਰਦਾਰ ਚੇਤ ਸਿੰਘ ਨੇ ਆਪਣੀ ਜਾਨ ਲੁਕਾ ਲਈ। ਸਭ ਤੋਂ ਪਹਿਲਾਂ ਦਰਵਾਜ਼ਾ ਖੋਲ੍ਹ ਕੇ ਅੰਦਰ ਲੰਘੇ ਇਹ ਡੋਗਰੇ ਤੇ ਖੜਕ ਸਿੰਘ ਨੂੰ ਫੜ ਕੇ ਉਹਦੇ ਪੈਰਾਂ ਵਿੱਚ ਜੰਜੀਰ ਪਾ ਦਿੱਤੀ। ਪੁੱਛਿਆ, ਮਹਾਰਾਜਾ ਸਾਹਿਬ, ਉਹ ਤੁਹਾਡਾ ਲਾਡਲਾ ਚੇਤ ਸਿੰਘ ਕਿੱਥੇ ਹੈ? ਉਹ ਮੈਨੂੰ ਕਹਿੰਦਾ ਸੀ 8 ਦਿਨਾਂ ਦੇ ਵਿੱਚ ਵੀ ਦੱਸਾਂਗੇ ਰਾਜ ਕਿਵੇਂ ਕਰੀਦੇ, ਤੇ ਮੈਂ ਹਾਜ਼ਰ ਹੋ ਗਿਆ ਉਹਨੂੰ ਪੁੱਛਣ ਵਾਸਤੇ। ਉਹ ਕਿੱਥੇ ਹੈ ਤੁਹਾਡਾ ਲਾਡਲਾ ਚੇਤ ਸਿੰਘ? ਮਹਾਰਾਜਾ ਖੜਕ ਸਿੰਘ ਵਿਚਾਰਾ ਮਜ਼ਬੂਰ ਹੈ। ਸਾਈ ਮਾਨਿਆਂ ਵਿੱਚ ਉਸ ਵੇਲੇ ਹਕੂਮਤ ਦੀ ਬਾਤ 2 ਰਾਜਾ ਧਿਆਨ ਸਿੰਘ ਦੇ ਹੱਥ ਵਿੱਚ ਸੀ। ਉਸਨੇ ਕਿਹਾ, ਮੈਨੂੰ ਨਹੀਂ ਪਤਾ, ਬਾਹਰ ਬੰਦੂਕ ਦਾ ਆਵਾਜ਼ ਸੁਣ ਕੇ, ਖੜਾਕ ਸੁਣ ਕੇ ਮੇਰੇ ਲਾਗੋਂ ਉੱਠ ਕੇ ਚਲਾ ਗਿਆ, ਮੈਨੂੰ ਨਹੀਂ ਪਤਾ ਉਹ ਕਿੱਥੇ ਗਏ। ਫਿਰ ਮਸਾਲਾ ਬਾਲੀਆਂ ਗਈਆਂ, ਮਹਿਲ ਦਾ ਇੱਕ ਇੱਕ ਕੋਨਾ ਖੋਲਿਆ ਗਿਆ ਤੇ ਪਛਾਣਿਆ ਗਿਆ। ਆਖਿਰਕਾਰ ਇੱਕ ਭੋਰੇ ਵਿੱਚ ਲੁਕਿਆ ਹੋਇਆ ਸਰਦਾਰ ਚੇਤ ਸਿੰਘ ਨੇ ਦੀ ਨਜ਼ਰ ਪੈ ਗਈ। ਬਾਹ ਫੜ ਕੇ ਥੂ ਕੇ ਮਿਸਟਰ ਲਾਲ ਸਿੰਘ ਨੇ ਉਹਨੂੰ ਬਾਹਰ ਖਿੱਚਿਆ ਤੇ ਖਿੱਚ ਕੇ ਰਾਜਾ ਧਿਆਨ ਸਿੰਘ ਕੋਲ ਲਿਆਂਦਾ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM ਬ੍ਰਾਡਕਾਸਟਿੰਗ ਫਰੋਮ ਦਾ ਵੈਸਟਰਨ ਸਿੰਘ ਸਭਾ ਗੁਰਦੁਆਰਾ ਇਨ ਵਿਲੀਅਮਸ ਲੇਕ, ਬ੍ਰਿਟਿਸ਼ ਕੋਲੰਬੀਆ, ਕੈਨੇਡਾ। You may contact our broadcast center by telephoning 250-392-3874 or by email at singsabha2@gmail.com. Waheguru Ji Ka Khalsa, Waheguru Ji Ki Fateh. The pure belong to God. All victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੁਭਨ ਰੂਪ ਮਾਇਆ ਮਦ ਮਾਤਾ ਵਿਚਰਤ ਬਿਕਲ ਬਡੋ ਅਭਮਾਨੀ ਪਰ ਧਨ ਪਰ ਅਪਵਾਦ ਨਾਰ ਨਿੰਦਾ ਯਹ ਮੀਠੀ ਜੀ ਮਾਹੇ ਹਥਾਨੀ ਬਲਬੰਚ ਛਾਪ ਕਰਤੇ ਉਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ।

ਜਾਣ ਬਿਮਲ ਬੁੱਧ ਸੁਥਾਨ ਪਹਿਰ ਸੀਲ ਸੁਨਾਹੂ ਸਖਤ ਬਿਦਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮਰਾਰ ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪ੍ਰਨਾਸਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਨਾਸਨ ਲੋਭ ਮੋਹ ਵਸ ਕਰਨ ਸਰਨ ਜਾਚਕ ਪ੍ਰਤਪਾਲਣ ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਪੈ ਤਰੈ ਗੁਰ ਜਗਤ ਫਿਰਨ ਸਿੰਹ ਅੰਗ ਰਹੁ ਰਾਜ ਜੋਗ ਲਹਿਣਾ ਕਰੈ ਸਦਾ ਅਕਲ ਲਿਵਰਹਿ ਕਰਮ ਸਿਉ ਇੱਛਾ ਚਾਰਹਿ ਦ੍ਰੁਮ ਸਪੂਰ ਜਿਉ ਨਿਵੈ ਖਵੈ ਕਸ ਬਿਮਲ ਬੀਚਾਰਹਿ ਇਹ ਤਤ ਜਾਣਿਉ ਸਰਬਗਤ ਅਲਖ ਬਿਦਾਣੀ ਸਹਿਜ ਭਾਏ ਸੰਚਿਉ ਕਿਰਨ ਅੰਮ੍ਰਿਤ ਕਲ ਬਾਣੀ ਗੁਰਦਮ ਪ੍ਰਮਾਣ ਤੈ ਪਾਇਓ ਸਤ ਸੰਤੋਖ ਗ੍ਰਾਹਜ ਲਇਓ ਹਰ ਪਰਸਿਉ ਕਲ

ਸੰਸਾਰੀ ਜਿਨ ਭਗਤ ਭਵਜਲ ਤਾਰੀ ਸਿਮਰਹੋ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲਹਿਣਾ ਥਪਿਓ ਜੀਨ ਸਰਬ ਸਿਧੀ ਕਵ ਜਨ ਕਲ ਸੁਬੁਧੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰ ਹੈ ਸਾਖ ਤਰੋਵਰ ਮਬਲ ਸਰਾ ਉੱਤਰ ਦੱਖਣ ਹੈ ਪੁਭ ਅਰ ਪੱਛਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਬਰਦਾਯੂ ਉਲਟ ਗੰਗ ਪੱਛਮ ਧਰਿਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਸਿਮਰਹਿ ਸੋਈ ਨਾਮ ਜਖ ਅਰ ਕਿੰਨਰ ਸਾਧਕ ਸਿੱਧ ਸਮਾਦ ਹਰਾ ਸਿਮਰਹਿ ਨਖਿਅਤਰ ਅਵਰ ਧਰੂ ਮੰਡਲ ਨਾਰਦਾਦ ਪ੍ਰਹਿਲਾਦ ਵਰਾ ਸਸਿਅਰ ਅਰ ਸੂਰ ਨਾਮ ਉਲਾਸ ਹੈ ਸੈਲ ਲੋ ਜਿਨ ਉਧਰਿਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਸੋਈ ਨਾਮ ਸਿਵਰ ਨਵਨਾਥ ਨਿਰੰਜਨ ਸਿਵ ਸਨਕਾਦ ਸਮੁਤਰਿਆ ਚੌਰਾਸੀ ਸਿੱਧ ਬੁੱਧ ਜਿਤ ਰਾਤੀ ਅੰਬਰੀਕ ਭਵਜਲ ਤਰਿਆ ਉਦਹੋ ਅਕਰੂਰ ਤਲੋਚਨ ਨਾਮਾ ਕਲ ਕਬੀਰ ਕਿਲ ਵਿਖ ਹਰਿਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਤਿਤ ਨਾਮ ਲਾਗ ਤੇ ਤੀਸ ਧਿਆਵ ਹੈ ਜਤੀ ਤਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਤਾਮਹਿ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਦਰੀਆ ਸੋਈ ਨਾਮ ਅਛਲ ਭਗਤ ਹੈ ਭਵ

ਜਸ ਭਾਖਹਿ ਜਨਮ ਤਾਂ ਇਹੋ ਸਕਿਆਤ ਜਿਤ ਨਾਮ ਹਰਿ ਹਿਰਦੈ ਨਿਵਾਸੈ ਸੁਰ ਨਰ ਗਣ ਗੰਧਰਵ ਛੇ ਦਰਸ਼ਨ ਆਸ਼ਾਸੈ ਭਲੋ ਪ੍ਰਸਿੱਧ ਤੇਜੋ ਤਨੁ ਕੱਲ ਜੋੜ ਕਰ ਧਿਆਇਓ ਸੋਈ ਨਾਮ ਭਗਤ ਭਵਜਨ ਹਰਨ ਗੁਰ ਅਮਰਦਾਸ ਤੈ ਪਾਇਓ ਨਾਮ ਧਿਆਵਹਿ ਦੇਵ ਤਤੀਸ ਅਰ ਸਾਧਕ ਸਿੱਧ ਨਰ ਨਾਮ ਖੰਡ ਬ੍ਰਹਿਮੰਡ ਧਾਰੀ ਜਹ ਨਾਮ ਸੰਭਾਦਿਓ ਹਰਖ ਸੋਗ ਸਮ ਕਰ ਸਾਹਾਰੀ ਨਾਮ ਸਰੂਮਣ ਸਰਬ ਮੈਂ।

ਨਾਮ ਰਸ ਖਾਣ ਹਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਧੰਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕੁੱਲ ਸੰਭੂ ਸਮੁਦਰੇ ਪਾਇਓ ਨਾਮ ਨਿਵਾਸ ਸਕਿਆਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ ਬਾਰਜ ਕਰ ਦਾਹਣੈ ਸਿੱਧ ਸਨਮੁਖ ਮੁਖ ਜੋ

ਜੀ ਗੁਰ ਅਮਰ ਪਣਿਜੈ ਨੈਣ ਤਾਂ ਪਰ ਸਕੇ ਅੱਥ ਨੈਣ ਗੁਰ ਅਮਰ ਪਖਿਜੈ ਸ਼ਰਵਣ ਤਾਂ ਪਰ ਸਕੇ ਅੱਥ ਸ਼ਰਵਣ ਗੁਰ ਅਮਰ ਸੁਣਿਜੈ ਸਕਿਆਥ ਸੋ ਹੀ ਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਥ ਸੋ ਸਿਰ ਜਾਲਪ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਤੇ ਨਰ ਦੁਖ ਨਹਿ ਭੁੱਖ ਤੇ ਨਰ ਨਿਧਨ ਨਹੋ ਕਹੀਐ ਤੇ ਨਰ ਸੋਕ ਨਹੋ।

ਅਪੈ ਪਟ ਰਿਪ ਮੱਧ ਤੇ ਸਕਿਆਥ ਤੇ ਨਰ ਜਾਲਪ ਭਣੈ ਗੁਰੇ ਅਮਰਦਾਸ ਸੂ ਪ੍ਰਸੰਨ ਜੇ ਤੈ ਪੜਿਓ ਇਕ ਮਨ ਧਰਿਓ ਇਕ ਕਰ ਇਕ ਪਛਾਣਿਓ ਨੈਣ ਬੈਣ ਮੂਹੇ ਇਕ ਇਕ ਦੋਹ ਠਾਈ ਨਾ ਜਾਣਿਓ ਸੁਪਨ ਇਕ ਪ੍ਰਤੱਖ ਇਕ ਇਕਸ ਮਹਿਲੀਨੋ ਤੀਸ ਇਕ ਅਰ ਪੰਜ ਸਿੱਧ ਪੈਂਤੀਸ ਨਾ ਖੀਨੋ ਇਕੋ ਜੇ ਲੱਖ ਲੱਖੋ ਅਲੱਖ ਹੈ ਇਕ ਇਕ ਕਰ

ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਣੀ ਸੰਗ ਹੋ ਗੁਰੇ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਰਨ ਤੋ ਜਪ ਤਪ ਸਤ ਸੰਤੋਖ ਪਿਖ ਦਰਸ਼ਨ ਗੁਰ ਸਿੱਖ ਹੈ ਸਰਨ ਪਰ ਹੈ ਤੇ ਉਭਰ ਹੈ ਛੋੜ ਜੰਪੁਰ ਕੀ ਲਿਖ ਹੈ ਭਗਤ ਭਾਏ ਭਰਪੂਰ ਹਿਰਦੈ ਉੱਚ ਰਹਿ ਕਰਤਾਰ ਹੈ ਗੁਰ ਗੌਹਰ ਦਰਿਆਊ ਪਲਕ ਡਬੰਤਿਆ ਹੈ ਤਾਰੈ ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰ ਤਾਰੈ ਉਚਰੈ ਗੁਰੇ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਰਿਦਰ ਪਰਹ

ਗੁਰਦਈਏ ਮਲਾਇਓ ਭਿਖਿਆ ਜਿਵ ਤੂੰ ਰੱਖੈ ਤਿਵ ਰਹੋ ਪਹਿਰ ਸਮਾਦ ਸਨਾਹ ਗਿਆਨ ਹੈ ਆਸਨ ਚੜਿਓ ਧਰਮ ਧਨਖ ਕਰ ਗਹਿਓ ਭਗਤ ਸੀਲਹਿ ਸਰ ਲੜਿਓ ਭੈ ਨਿਰਭਉ ਹਰ ਅਟਲ ਮਨ ਸ਼ਬਦ ਗੁਰ ਨੇਜਾ ਗੱਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਬਿਖੰਡਿਓ ਭਲੋ ਭੂਹਾਲ ਤੇਜੋ ਤਨਾ ਨਿਰਭਤ ਨਾਥ ਨਾਨਕ ਬਰ ਗੁਰ ਅਮਰਦਾਸ ਸੱਚ ਸਲ ਭਾਣ ਤੈ ਦਲ ਜਿੱਤੋ ਇਵ ਜੁਧ ਕਰ ਕਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਨੰਤ ਨਾ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅਦੁੱਤੀ ਰਚਨਾਵਾਂ ਦੇਖਾਂ। ਇੱਕ ਮਹਾਨ ਅਮਰ ਕਲਾਮ ਆਪ ਜੀ ਦੀ ਪਾਵਨ ਬਾਣੀ ਜਿਸ ਦਾ ਨਾਮ ਆਸਾ ਦੀਵਾਰ। ਸਿਆਣਿਆਂ ਦਾ ਐਸਾ ਕਹਿਣਾ ਹੈ ਕਿ ਆਸਾ ਰਾਗ ਦੇ ਜਨਮਦਾਤਾ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਕਿਉਂਕਿ ਸੰਗੀਤ ਦੇ ਗ੍ਰੰਥਾਂ ਵਿੱਚ ਆਸਾ ਅਤੇ ਮਾਝ ਰਾਗ ਮਿਲਦਾ ਨਹੀਂ। ਲਿਹਾਜ਼ਾ ਸਿਆਣਿਆਂ ਦਾ ਐਸਾ ਕਹਿਣਾ ਇਹ ਦੋ ਰਾਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦੇਣ ਨੇ। ਇਸ ਰਾਗ ਵਿੱਚ ਸਤਿਗੁਰੂ ਦੇਵ ਜੀ ਮਹਾਰਾਜ ਨੇ ਜਿਹੜੀ ਆਪਣੀ ਅਗੰਮੀ ਰਚਨਾ ਉਚਾਰਨ ਕੀਤੀ ਹੈ ਉਸਦਾ ਨਾਂ ਹੈ ਆਸਾ ਦੀਵਾ। ਵਾਰ ਉਹ ਕਲਾਮ ਉਹ ਬਾਣੀ ਜੋ ਜੰਗੀ ਤਰਜ਼ ਨਾਲ ਉਚਾਰਨ ਕੀਤੀ ਜਾਂਦੀ, ਔਰ ਇਹ ਕੁਝ ਸੁਭਾਵਕ ਹੀ ਐਸਾ ਹੋ ਗਿਆ ਹੈ ਕਿ ਵਾਰ ਸ਼ਬਦ ਦੇ ਅਰਥ ਇੱਥੇ ਹੀ ਜੰਗੀ ਨੇ, ਜੰਗੀ ਤਰਸ ਦੇ ਨਾਲ ਉਚਾਰਨ ਕੀਤੀ ਹੋਈ ਬਾਣੀ। ਹਿੰਦੁਸਤਾਨ ਜਿੱਥੇ ਸੰਤਾਂ ਮਹਾਂਪੁਰਸ਼ਾਂ ਦਾ ਦੇਸ਼ ਹੈ, ਉੱਥੇ ਸੂਰਬੀਰ ਮਹਾਬਲੀ ਅਤੇ ਯੋਧਿਆਂ ਦਾ ਦੇਸ਼ ਵੀ ਇਹ ਰਿਹਾ। ਇਸ ਵਿੱਚ ਗਾਹੇ ਬਗਾਹੇ ਜੋ ਯੋਧੇ ਪੈਦਾ ਹੁੰਦੇ ਰਹੇ, ਸੂਰਮੇ ਪੈਦਾ ਹੁੰਦੇ ਰਹੇ, ਢਾਡੀ ਲੋਕ ਜੋ ਵਾਸਤਵਿਕ ਕਿਸੇ ਹੱਦ ਤੱਕ ਛੰਦਾਬੰਦੀ ਸਵੈਮ ਕਰਕੇ ਅਤੇ ਸੂਰਮੇ ਦੀ ਕਿਸੇ ਮਹਾਂਪੁਰਸ਼ ਦੀ ਉਪਮਾ ਕਰਨੀ, ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਕਿਹਾ ਜਾਂਦਾ ਸੀ ਢਾਡੀ। ਇਹ ਧੁਨ ਵੀ ਖੁਦ ਬਣਾਉਂਦੇ ਸਨ ਕਿ ਤਰਸ ਖੁਦ ਆਪਣੇ ਅੰਦਰੋਂ ਪੈਦਾ ਕਰਦੇ ਸਨ। ਲਿਹਾਜ਼ਾ ਆਸਾ ਦੀਵਾਰ ਦੇ ਉੱਤੇ ਜਿਹੜੀ ਧੁਨ ਚੜ੍ਹੀ ਹੋਈ ਹੈ, ਉਸ ਧੁਨ ਦਾ ਨਾਮ ਹੈ ਟੁੰਡੇ ਅਸਰਾਜੇ ਕੀ ਧੁਨ। ਇੱਕ ਅਸਰਾਜ ਨਾਮ ਦਾ ਰਾਜਾ ਹੋਇਆ ਜੋ ਵਾਸਤਵਿਕ ਟੁੰਡਾ ਸੀ, ਇੱਕ ਹੱਥ ਸੀ ਉਸਦਾ, ਲੇਕਿਨ ਇੱਕ ਹੱਥ ਦੇ ਹੁੰਦਿਆਂ ਹੋਇਆਂ ਵੀ ਉਹਦੀ ਸੂਰਬੀਰਤਾ ਦਾ ਸਿੱਕਾ ਚਾਰੋਂ ਪਾਸੇ ਜੰਮਿਆ ਹੋਇਆ। ਉਹਦੀ ਸਿਆਣਪ ਬੜੀ ਦੂਰ ਦਰਾਜ ਤੱਕ ਫੈਲੀ ਹੋਈ ਸੀ, ਔਰ ਉਸਨੇ ਆਪਣੀ ਸਿਆਣਪ ਅਤੇ ਆਪਣੇ ਬਾਹੂਬਲ ਦੇ ਨਾਲ ਬਹੁਤ ਕੁਛ ਪ੍ਰਾਪਤ ਕੀਤਾ ਹੋਇਆ ਸੀ, ਔਰ ਚਾਰੋਂ ਪਾਸੇ ਉਸਦਾ ਦਬਦਬਾ ਸੀ। ਸਿਆਣੇ ਢਾਡੀ ਲੋਕਾਂ ਨੇ ਆਪ ਦੀ ਉਪਮਾ ਵਿੱਚ, ਅਸਰਾਜ ਦੀ ਉਪਮਾ ਵਿੱਚ ਜੋ ਗੀਤ ਗਾਏ ਅਤੇ ਜਿਸ ਤਰਸ ਦੇ ਚ ਗਾਏ, ਜਿਸ ਧੁਨ ਦੇ ਚ ਗਾਏ, ਉਸ ਧੁਨ ਦਾ ਨਾਮ ਪੈ ਗਿਆ ਟੁੰਡੇ ਅਸਰਾਜੇ ਕੀ ਧੁਨੀ। ਉਂਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਵਾਰਾਂ ਦੇ ਉੱਪਰ ਇਸ ਤਰੀਕੇ ਦੀਆਂ ਨੌ ਧੁਨਾਂ ਚੜੀਆਂ ਹੋਈਆਂ ਨੇ, ਜਿਹਦੇ ਚ ਇੱਕ ਇਹ ਧੁਨ ਹੈ, ਫਿਰ ਚੰਦਰਹਾੜਾ ਸੋਈਆਂ ਕੀ ਧੁਨੀ ਗਾਵਣੀ, ਲੱਲਾ ਬਹਿਲੀਮਾ ਕੀ ਧੁਨੀ ਗਾਵਣੀ, ਇਹ ਇਤਿਹਾਸਕ ਇਹ ਧੁਨਾਂ ਨੇ। ਇੱਕ ਤਰਜ਼, ਐਸੀ ਤਰਜ਼ ਜੋ ਕਿਸੇ ਸੰਗੀਤਕਾਰ ਦੇ ਨਾਲ ਹੀ ਜੁੜ ਕੇ ਰਹਿ ਗਈ, ਔਰ ਉਸਦੇ ਨਾਲ ਜੁੜ ਕੇ ਰਹਿ ਗਈ ਜਿਸਦੀ ਉਪਮਾ ਵਿੱਚ ਉਹ ਗੀਤ ਅਤੇ ਤਰਜ਼ ਉਚਾਰਨ ਕੀਤੀ ਗਈ। ਇਹ ਧੁਨਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇਤਨੀਆਂ ਪਿਆਰੀਆਂ ਲੱਗੀਆਂ, ਇਤਨੀਆਂ ਚੰਗੀਆਂ ਲੱਗੀਆਂ ਕਿ ਆਪ ਨੇ ਉਹਨਾਂ ਧੁਨਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਥਾਂ ਦੇ ਦਿੱਤੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਥੇ ਕਵਿਤਾ ਸਾਹਿਤ ਦੇ ਅਦੁੱਤੀ ਖਜ਼ਾਨੇ ਨੇ, ਗਿਆਨ ਦੇ ਮਹਾਂਸਾਗਰ ਨੇ, ਉੱਥੇ ਸੰਗੀਤ ਦੇ ਵੀ ਮਹਾਨ ਅਥਾਹ ਨਾ ਮੁੱਕਣ ਵਾਲੇ ਸਾਗਰ ਨੇ। ਕਿਸੇ ਵੀ ਪੱਖ ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਲਈਏ, ਜ਼ਿੰਦਗੀ ਦੇ ਹਰ ਮਸਲੇ ਦਾ ਹੱਲ ਅਤੇ ਜ਼ਿੰਦਗੀ ਦੇ ਹਰ ਮਸਲੇ ਦੀ ਪੂਰਨਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤੋਂ ਪ੍ਰਾਪਤ ਹੁੰਦੀ ਹੈ। ਚਾਹੇ ਗਿਆਨ ਦੇ ਪੱਖ ਨੂੰ ਲਈਏ, ਵਿਗਿਆਨ ਦੇ ਪੱਖ ਨੂੰ ਲਈਏ, ਸਮਾਜ ਦੇ ਪੱਖ ਨੂੰ ਲਈਏ, ਰਾਜਨੀਤੀ ਦੇ ਪੱਖ ਨੂੰ ਲਈਏ, ਸੰਗੀਤ ਸਾਹਿਤ ਅਤੇ ਕਲਾ ਦੇ ਪੱਖ ਤੋਂ ਲਈਏ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਰ ਪੱਖ ਵਿੱਚ ਸੰਪੂਰਨ ਨੇ, ਮੁਕੰਮਲ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਅਗੰਮੀ ਬਾਣੀਆਂ ਜਪਜੀ ਸਾਹਿਬ, ਸਿੱਧ ਗੋਸ਼, ਸੁਖਾਰੀ ਬਾਰਾਮਾਹ, ਇਸ ਤਰ੍ਹਾਂ ਦੀਆਂ ਮਹਾਨ ਬਾਣੀਆਂ ਦੇ ਚੋਂ ਹੀ ਆਪ ਦੀ ਇੱਕ ਮਹਾਨ ਬਾਣੀ ਹੈ ਆਸਾ ਦੀਵਾ। ਇਸ ਦੇ ਵਿੱਚ ਦਰਸ਼ਨ, ਫਿਲਸਫਾ, ਅਧਿਆਤਮਿਕਤਾ ਔਰ ਭਾਵ, ਇਹਨਾਂ ਸਾਰੇ ਧਾਰਮਿਕ ਚਿੰਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਉਜਾਗਰ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਣੀ ਹੋਈ ਮਰਿਆਦਾ ਦੇ ਮੁਤਾਬਕ ਇਸ ਬਾਣੀ ਦੇ ਉੱਪਰ ਵੀ ਪਹਿਲੇ ਮੰਗਲਾਚਰਨ ਹੈ, مول منتر ہے، لہذا اس دے اقریت ایک اونکار وہ ایک ہے جس کو اتپتی پالنا پہ ناش ہو رہا ہے، وہ ست سروپ ہے، خدا نام ست ہے، وہ کرت نہیں کرتا ہے اور ایسا کرتا ہے کہ اپنی کرت دیچ پورے ہویا ہے، ویاپک ہے، وہ بھے تو رہت ہے، ویر تو رہت ہے، کال تو رہت ہے، لیکن کلپنا ماتر نہیں ہے، مورتی مان ہے، وہ جنم دیچ نہیں ہے اور ستے ست اپنے آپ کو آپ ہی پرکاشمان ہے، وہ گرو ہے تے پرساد، وہ دیا دی مورتی ہے، وہ رحمت دا خزانہ ہے۔ آسا محلہ پہلا وار سلوکا نال سلوک دی محلے پہلے کے لکھے، اے وار محلے پہلے دی ہے، اے ساری دی ساری وار جس دے جتنیاں پوڑیاں نے صاحب شری گرو نانک دیو جی مہاراج دیاں اچارن کیتیاں ہوئیاں نے، لیکن اے شبد جڑے نال جڑے نے سلوک بھی محلے پہلے کے، صرف پوڑی ہی گرو نانک دیو جی مہاراج دی اچارن کیتی ہوئی نہیں، سلوک بھی گرو نانک دیو جی مہاراج دے اچارن کیتے ہوئے نے، وار شدھ روپ دے صرف پوڑیاں ہی نے، سلوک گرو ارجن دیو جی مہاراج نے بعد وچ جوڑے نے، جڑے جڑے سلوک واراں دے پوڑیاں نال شمولیت نہیں حاصل کر سکے، ایسے سلوکاں نوں گرو ارجن دیو جی مہاراج نے گرو گرنتھ صاحب جی مہاراج دے اخیر وچ درج کر کے تے انہاں دا سر لیکھ لکھیا، سلوک واراں تو ودی، او سلوک جو واراں وچ نہیں سما سکے، واراں دے نال نہیں جوڑے جا سکے۔ تو آسا راگ دے اندر اے وار اچارن کیتی ہوئی ہے تے دتے ہوئے اس سر لیکھ دے مطابق سلوک بھی پہلے پاتشاہ جی دے نے، سلوک محلہ پہلا پرتھم سلوک، بلہاری گر اپنے دیوہاڑی سدوار، جن مانس تے دیوتے کیے کرت نہ لاگی وار۔ پرتھم سلوک دے گرو دی اپما، گرو دی مہما، دراصل ماں باپ پت نو جنم دیندے نے، گرو دیوتے نو جنم دیندا ہے، ماں باپ ست نو جنم دیندے نے، گرو سنت نو جنم دیندا ہے، ماں باپ بھوتک شریر نو جنم دیندے نے، گرو ادھیاتم واد نو جنم دیندا ہے، روحانی شریر نو جنم دیندا ہے۔ لہذا گرو دی مہما سدگر دیو جی مہاراج انج بیان کردے نے، بلہاری گر اپنے، میں اپنے گرو تو بلہارنے جانا، صدقے جانا، دیوہاڑی سدوار، ایک دن وچ میں سینکڑے سینکڑے دفعہ قربان جانا، صدقے جانا، بلہار جانا، کیوں؟ اتنی گل سپشٹ ہے کہ جس کو کچھ پراپت ہوگے وہی پیارا لگتا ہے تے اس تو قربان ہون نو جی کردا ہے، تے جیڑا کوئی کھو لوے، جیڑا کوئی چھینا چپٹی کرے، اس کو صدقے ہون نو جی نہیں کرتا، بلکہ انہوں سوئم ہی ختم کرن نو جی کرتا ہے۔ جگت دیچ سڈا ویر اس دے نال ہوندا ہے جڑا سڈے کول کچھ کھوے، جگت دے سڈا پیار اس دے نال ہوندا ہے جڑا کچھ دے وے۔ حقیقت ہے گرو پرماتما سینا جپٹی نہیں جانتے، دینا ہی جانتے، وڈا داتا دل نہ سمائے، وہ اتنا وڈا داتا ہے پہاڑا جتی دولت سکھ شانتی دے کے بھی رائی جتنا بھی تنکے جتنا بھی تما نہیں رکھتا، بھاو منگ نہیں رکھتا۔ تو صاحب کہندے نے میں صدقے جانا ایک دن دے سینکڑے سینکڑے واری اس گرو تو جس نے جن مان تے دے تے کیے کرت نہ لاگی وار، جس نے منک نو دیوتا بنا دیتا، لیکن منک نو دیوتا بنا لگیا رنچک ماتر بھی دیری نہیں لائی، ایک پتھر نو ہی مورتی دی شکل دینی ہوئے تے کچھ مہینے لگ دیں، کئی دفعہ کچھ سال لگ دیں۔ دراصل گرو منک نو گھڑ دا ہے تے گرو دے گھڑن دا ڈھنگ بڑا ادوتی ہے، اپنے منوہر بول تے امرت مئی درشت، ایدے نال جد او کسے ویکتی نو گھڑنا چاہندا ہے تو صاحب اتھے کہندے پھر دیر نہیں لگدی، منک نو دیوتا بن گئے دیر نہیں لگتی۔ اس نے شاید انج بھی کہنے نان تے ندری نظر نہار عام جگت تے اتنا ہی جاندا ہے کہ زبان نال کچھ بولے جاندے نے پر نہیں ادھیاتمک دنیا چ ایسا بھی آخیا جاندا ہے کہ اکھاں بھی بول دیا اور اکھاں دی بھاشا کچھ ہور ہے اکھاں نفرت بھی پرگٹ کر دیا نے اکھاں پیار بھی پرگٹ کر دیا اکھاں پریم بھی پرگٹ کر دیا نے اکھاں اپنے وچوں امرت دیاں لہراں بھی چھڑ دیا نے اکھاں وچوں زہر بھی ابل ابل کے پیندی ہے اور جیسے جیسے منک دا مانسک منڈل اتی سوکشم ہوندا ہے منک نوں اکھاں دی بھاشا پڑھن دی جاچ آ جاندی ہے اور اے اپنے آپ وچ ایک وشیش کلا ہے گرو جد کسے نوں گھڑدا ہے تو بچن راہی گھڑدا ہے درشت راہی بچن راہی وچار شدھ کر دیتے ہیں اور درشت راہی آچار شدھ کر دیتے ہیں بچن راہی من بدل دیتا اور درشت دے راہی دیوتا بنا دیتا چاننا دے دیتا پرکاش دے دیتا نور دے دیتا تو صاحب اتھے کہندے نے جن مانس تے دیوتے کیے کرت نہ لاگی وار رنچک ماتر بھی دیر نہیں لگی اس گرو نو منکھاں تو دیوتے بناندے آیا محلہ دوجا اگلا سلوک صاحب شری گرو انگد دیو جی مہاراج دا اچارن کیتا ہویا ہے جس وچ آپ فرمان کردے نے جے سو چندا اگوے سورج چڑے ہزار ایتے چانن ہوندیاں گرو بن گھور اندھار پرتھوی دے تے دو ہی مہان دیپک نے جو چاننا ونڈدے نے سورج تے چندرما بھوتک پدارت سانو سورج دی روشنی نال دکھائی دیندے سنسار سانو سورج دی روشنی نال دکھائی دیندا ہے پر نرنکار تے گرو دی روشنی نال ہی دکھائی دے گا گرو دے چاننے نال ہی دکھائی دے گا انج کہہ لئیے گرو ایک جوتی ہے گرو ایک جوت ہے گرو ایک فلسفہ ہے گرو ایک نور ہے گرو ایک تن نہیں گرو ایک مہان روشنی مہان وچار مہان نور ہے سورج دا چاننا بار پدارت دا گیان دے دیندا ہے اودی اصلیت ساڈے سامنے رکھ دیندا ہے اندھکار دے وچ کچھ بھی نہیں پتا چلدا کیڑی چیز کتھے پئی ہے اور کیڑی چیز کی ہے اس سب کچھ دا بوجھ سورج دی روشنی دے پتا چلدا ہے پر میں کون ہاں میں کی ہاں یہ تے گرو جوتی گرو دے چاننے تو ہی پتا چلدا ہے گرو دی روشنی تو ہی پتا چلدا ہے پرتھوی تے سورج دا چاننا ہر وقت نہیں ہوندا پرتھوی تے رات آ جاندی ہے پر اتنی گل سپشٹ ہے سورج دے ہر وقت چاننا ہے پر جد پرتھوی سورج تو کنڈ کر لیندی ہے تو پرتھوی دے اس حصے دے اندھکار چھا جاندا ہے گرو تے ایک جوت ہے نور ہے اور اس دے ہر وقت اے نور ہے وہ نور ہر وقت ونڈ رہا ہے پر جد منک بے مکھ ہو جاندا ہے جد منک پٹھ کر لیندا ہے تو اس نور تو وانجا رہ جاندا ہے اس چاننے تو وانجا رہ جاندا ہے اکھاں بند کر دئیے سورج دی روشنی نالوں سمبندھ ٹوٹ جاندا ہے تے من مکھ بن جائیے من دے ادھین ہو کے چلیے تو پھر گرو دی روشنی نالوں گرو دے چاننے نالوں بھی سمبندھ ٹوٹ جاندا ہے یہ دو طرح دی روشنی ہے ایک روشنی وہ جو ساڈی اکھاں نوں ملدی ہے تے پدارت دا اس تو بودھ ملدا ہے ایک روشنی وہ جو ساڈے من نوں ملدی ہے وہ دے نال پرماتما دا بودھ ملدا ہے ایشور دا بودھ ملدا ہے اس واسطے صاحب کہندے نے جے سو چندا اگوے سورج چڑھے ہزار چاہے ایک چندرما نہیں سینکڑے چندرما آکاش دیتے اتران اور سورج ایک نہیں ہزاراں سورج آ کے اپنی روشنی ونڈن اور ایسے چانن ہوندیاں گرو بن گھور اندھا چاہے اتنا ہی چاننا کیوں نہ ہو اتنا ہی پرکاش کیوں نہ ہوئے گرو جوتی تو بنا اندھکار بنیا رہندا ہے اپنے آپ دا پتہ ہی نہیں چلتا میں کی ہاں میں کون ہاں؟ بندے نو اس گل دا بودھ نہ ہوئے کہ منک دی دنیا چ کتنا وڈا اندکار ہے۔ کئی دفعہ دیکھی دا ہے بندے نو پہاڑاں دا پتا ہے، ساگر دا پتا ہے، دریاواں دا پتا ہے، ملکاں دا پتا ہے، قوماں دا پتا ہے، پشو پنکھیاں دا بھی منک دے کول بودھ ہے، گرہ نے چھتراں دا بھی منک دے کول بودھ ہے، پر کتنی غضب دی گل ہے کہ منک دے کول اپنے آپ دا کوئی بودھ نہیں، اپنے آپ دا کوئی گیان نہیں۔ یہ کون ہے؟ کسے وگیانک کول پوچھاں گے تے اس دا جڑا جواب ہوے گا وہ ادھورا ہوے گا، انج کہہ لئیے وہ غلط ہوے گا، پر جے کسے بھگت کولو پوچھیے، سنت کولو پوچھیے، او دا تے کہنا یہی ہوے گا، کہو کبیر اے رام کی انس، جس کاغذ پر مٹے نہ منس، میں تے رام دی انس ہاں، مینوں پتہ چل گیا ہے میں اس سورج دی کرن ہاں، مینوں پتہ چل گیا ہے میں اس ساگر دی لہر ہاں، پر یہ پتہ چلتا ہے گرو چاننے دے چ، اس دا بودھ ملتا ہے گرو جوتی نال۔ اس واسطے صاحب کہندے نے کہ ایک چندرما نہیں سینکڑے چندرما، ایک سورج نہیں ہزاراں سورج، جے آسمان دے آ کے اپنی روشنی ونڈن تاں ہی اپنے آپ دا بودھ نہیں ملدا، پتہ ہی نہیں چلدا کہ میں کون ہاں، میں کی ہاں، اے گرو جوتی نال ہی پتہ چلدا ہے۔ اس واسطے گرو ایک ایسا مہان نور ہے جس توں ہزاراں سورج قربان کیتے جا سکتے، گرو ایک ایسا مہان چانن ہے جہدے سامنے ہزاراں چندرما تچھ نے، جے سو چندا اگوے سورج چڑھے ہزار، ایتے چانن ہوندیاں گرو بن گھور اندھار۔ ملا پہلا نانک گرو نہ چیتنے من اپنے سوچے، منک دا ہٹ، منک دا اہنکار ایسا سوچن تے اسنو مجبور کر دیندا ہے کہ میں سچیت ہاں، ساودھان، میں سب کچھ جاندا، مینوں سب کچھ پتا ہے، کہ گرو دا چنتن نہیں کردا، گرو نو یاد نہیں کردا، گرو نال جڑدا نہیں، اس واسطے نہیں جڑدا، من اپنے سچے، اپنے من وچ منی بیٹھا ہے میں تے سچیت ہاں، میں تے ساودھان ہاں، میں تے سب کچھ جاندا، مینوں سب کچھ دا پتا ہے۔ مہاراج کہندے نے اس طرح دی سوچ وچار والا منک جڑی زندگی بتیت کردا ہے وہ اس طرح ہے کہ چھپے تل بوار جیوں سنے اندر تھے، کسے سنے کھیت دے تل بوار، تل وہ تل جس دی ڈوڈی دے اندر راک ہوندی ہے، پھل نہیں، اور اگیا بھی ہوئے کسے ایسے کھیت دے جو سننا، جس دی کوئی ملکیت نہیں، جس دا کوئی مالک نہیں۔ مہاراج کہندے نے کہ دل سننا، ہر وقت سننا پن اس نو محسوس ہوئے گا، گرو دے چاننے تو بنا، گرو دی روشنی تو بنا، چاہے اے پروار وچ بیٹھے گا، بازار وچ بیٹھے گا، سنسار وچ بیٹھے گا، انو سننا پن محسوس ہوئے گا، اور سننا پن اس نو بے چین کرے گا، دکھی کرے گا۔ اکثر دیکھے ہے منک ساتھ لبدا ہے، متر دا ساتھ، پتر دا ساتھ، بازار دا ساتھ، سنسار دا ساتھ، آخر کچھ نہ کچھ چاہیے، لیکن سب کچھ دے نال بیٹھ کے رہ کے بھی من دا سننا پن دور نہیں ہوندا، یہ تے ادو ہی دور ہوئے گا جد اے نرنکار دے نال بیٹھے گا، جد اے کرتار دے نال بیٹھے گا۔ تے کرتار دے نال بیٹھنا کی ہے؟ کرتار دی یاد وچ بیٹھنا، اودے سمرن وچ بیٹھنا۔ تو صاحب کہنے نانک گرو نہ چیتے، گرو دا تے چنتن کردا ہی نہیں، گرو دا تے سمرن کردا نہیں، اور نہ کرن دا کارن کی؟ من اپنے سچیت۔ جیسے جیسے منک دی اے سوچنی ودھدی ہے کہ میں سب کچھ جاندا، ویسے ویسے سب کچھ جانن تو اے رہ جاندا، جیسے جیسے اس دا اہنکار ودھدا ہے کہ مینوں بہت کچھ پتا ہے، دراصل بہت کچھ تو اس کا سمبندھ ٹوٹ گیا، جیسے جیسے ایدے سنساری عقل تے سنساری پڑھائی اس نو مجبور کر دیے کہ میرے کول بہتا گیان ہے، میرے کول بہتا گیان ہے، دراصل بہتے گیان دی ہوند تے بہتے گیان دا مان بہتے اگیان نو کٹھا کر دینا، بہتی ناسمجھی نو کٹھا کر دینا۔ صاحب کہندے نے من وچ سمجھی بیٹھا ہے کہ میں سب کچھ جاندا، مینوں سب کچھ پتا ہے، گرو دا چنتن نہیں کردا، ایسا منک ਇਸ ਢੰਗ ਨਾਲ ਜ਼ਿੰਦਗੀ ਬਤੀਤ ਕਰਦਾ ਹੈ ਜਿਵੇਂ ਕਿਸੇ ਸੁੰਨੇ ਖੇਤ ਵਿੱਚ ਉਹ ਤਿਲ ਜੰਮਿਆ ਹੋਵੇ ਜਿਹਦੇ ਅੰਦਰ ਫਲ ਕੋਈ ਨਹੀਂ, ਕਾਲਕ ਹੀ ਕਾਲਕ ਹੈ, ਬੁਆੜ ਹੈ। ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ। ਇਸ ਤਰ੍ਹਾਂ ਇਹ ਤਿਲ ਖੇਤ ਦੇ ਛੁੱਟੜ ਹੈ, ਕੋਈ ਮਾਲਕ ਨਹੀਂ ਹੈ। ਕਹੋ ਨਾਨਕ ਸੋ ਨਾ, ਉਹਦਾ ਸੋ ਨਹੀਂ ਹੈ, ਉਸਦਾ ਕੋਈ ਮਾਲਕ ਨਹੀਂ ਹੈ। ਫਲੀਏ ਫੁਲੀਏ ਬਪੁੜੇ ਜੀਤਨ ਵਿੱਚ ਸੁਆ। ਸਾਹਿਬ ਕਹਿੰਦੇ ਫਲਦਾ ਤੇ ਉਹ ਵੀ ਹੈ, ਐਸਾ ਨਹੀਂ ਕਿ ਉਹ ਤਿਲ ਫਲਦਾ ਨਹੀਂ, ਫਲਦਾ ਹੈ। ਉਹਨੂੰ ਫੁੱਲ ਵੀ ਲੱਗਦੇ ਨੇ, ਪੱਤੇ ਵੀ ਲੱਗਦੇ ਨੇ, ਹਵਾ ਨਾਲ ਲਹਿਰਾਂਦਾ ਵੀ ਹੈ, ਆਪਣੀ ਹੋਂਦ ਨੂੰ ਪ੍ਰਗਟ ਵੀ ਕਰਦਾ ਹੈ। ਪਰ ਸਾਹਿਬ ਕਹਿੰਦੇ ਨੇ ਵੀ ਤਨ ਵਿੱਚ ਸੁਆ। ਦੋਦੀ ਨੂੰ ਤੋੜ ਕੇ ਦੇਖੀਏ, ਅੰਦਰ ਝਾਤੀ ਮਾਰ ਕੇ ਦੇਖੀਏ, ਅੰਦਰ ਰਾਸ ਹੁੰਦੀ, ਸਵਾਹ ਆਉਂਦੀ ਹੈ। ਗੁਰੂ ਤੋਂ ਬੇਮੁੱਖ ਹੋਇਆ ਮਨੁੱਖ ਵੀ ਫਲੀਭੂਤ ਤੇ ਹੁੰਦਾ ਹੈ, ਧਨ ਕਰਕੇ ਵੀ ਫਲੀਭੂਤ ਹੁੰਦਾ ਹੈ। ਔਰ ਉਸਦਾ ਫਲੀਭੂਤ ਹੋਣਾ ਚਾਰੋਂ ਪਾਸੇ ਦਿਖਾਈ ਵੀ ਦਿੰਦਾ ਹੈ, ਵੇਤ ਬਹੁਤ ਫਲੀਭੂਤ ਹੋਇਆ। ਐਸਾ ਨਹੀਂ ਹੈ ਕਿ ਭਗਤ ਫਲੀਭੂਤ ਹੁੰਦੇ ਨੇ, ਨਾਸਤਿਕ ਵੀ ਫਲੀਭੂਤ ਹੁੰਦੇ। ਐਸਾ ਨਹੀਂ ਕਿ ਦਿਆਲੂ ਫਲੀਭੂਤ ਹੁੰਦੇ ਨੇ, ਬਲਕਿ ਜ਼ਾਲਮ ਵੀ ਫਲੀਭੂਤ ਹੁੰਦੇ। ਸਿਰਫ ਐਸਾ ਹੀ ਨਹੀਂ ਕਿ ਅਧਿਆਤਮਿਕ ਗਿਆਨੀ ਹੀ ਫਲੀਭੂਤ ਹੁੰਦੇ ਨੇ, ਮਹਾ ਅਗਿਆਨੀ ਵੀ ਫਲੀਭੂਤ ਹੁੰਦੇ ਨੇ। ਔਰ ਇਹ ਜ਼ਰੂਰੀ ਨਹੀਂ ਕਿ ਸਿਰਫ ਦੇਵਤੇ ਹੀ ਫਲੀਭੂਤ ਹੁੰਦੇ ਨੇ, ਰਾਕਸ਼ਸ ਵੀ ਫਲੀਭੂਤ ਹੁੰਦੇ, ਦੈਂਤ ਵੀ ਫਲੀਭੂਤ ਹੁੰਦੇ। ਲਾਜ਼ਮੀ ਨਹੀਂ ਹੈ ਕਿ ਸ਼ਰੀਫ ਮਨੁੱਖ ਹੀ ਫਲੀਭੂਤ ਹੁੰਦੇ ਨੇ, ਬਲਕਿ ਸ਼ੈਤਾਨ ਵੀ ਫਲੀਭੂਤ ਹੁੰਦੇ। ਪਰ ਸ਼ੈਤਾਨ ਦਾ ਫਲੀਭੂਤ ਹੋਣਾ, ਰਾਕਸ਼ਸ ਦਾ ਫਲੀਭੂਤ ਹੋਣਾ, ਨਾਸਤਿਕ ਦਾ ਫਲੀਭੂਤ ਹੋਣਾ ਇੰਜ ਹੈ। ਸਾਹਿਬ ਕਹਿੰਦੇ ਜੈਸੇ ਕਿਸੇ ਛੁੱਟੇ ਦਿਲ ਹੈ, ਛੁੱਟੇ ਖੇਤ ਵਿੱਚ, ਬਿਨਾਂ ਮਾਲਕ ਦੇ ਖੇਤ ਵਿੱਚ ਕੋਈ ਬੂਟਾ ਉਗਿਆ ਹੈ ਦਿਲ ਦਾ, ਮਾਲਕ ਕੋਈ ਨਹੀਂ, ਨਿਖਸਮ। ਹਕੀਕਤ ਹੈ ਕਿ ਮਾਲਕ ਨਾ ਹੋਵੇ ਤੇ ਚਿੰਤਾਵਾਂ ਬਹੁਤ ਸਹੇੜ ਲੈਂਦੇ ਨੇ। ਭਾਈ ਵੀਰ ਸਿੰਘ ਨੇ ਕਦੀ ਤੇ ਕਹਿ ਦਿੱਤਾ ਹੈ, ਹੇ ਈਸ਼ਵਰ ਮੈਂ ਤੇਰੇ ਪਿੰਜਰੇ ਵਿੱਚ ਰਹਿ ਕੇ ਹੀ ਖੁਸ਼ ਹਾਂ। ਕਿਉਂ? ਇੱਕ ਤੇ ਬਿੱਲੀ ਦਾ ਡਰ ਗਿਆ, ਦੂਜਾ ਰਿਜ਼ਕ ਦੀ ਚਿੰਤਾ, ਰੋਜ਼ੀ ਦੀ ਚਿੰਤਾ ਇਹ ਵੀ ਗਈ। ਹੇ ਈਸ਼ਵਰ, ਹੇ ਪਰਮਾਤਮਾ, ਕਿਤਨਾ ਹੀ ਚੰਗਾ ਹੋਵੇ ਕਿ ਮੈਂ ਤੇਰੇ ਹੱਥ ਦੇ ਪਿੰਜਰੇ ਵਿੱਚ ਕੈਦ ਹਾਂ, ਨਿਸ਼ਚਿੰਤ। ਦਰਅਸਲ ਪਰਮਾਤਮਾ ਦੀ ਕੈਦ ਵੀ ਇੱਕ ਮਹਾਨ ਸੁਤੰਤਰਤਾ ਹੈ, ਤੇ ਸੰਸਾਰ ਦੀ ਮਹਾਨ ਸੁਤੰਤਰਤਾ ਵੀ ਇੱਕ ਮਹਾਨ ਕੈਦ। ਇਹ ਗੱਲ ਵੱਖਰੀ ਹੈ ਕਿ ਸੁਤੰਤਰਤਾ ਦੀ ਪਿਆਸ ਮਨੁੱਖ ਦੇ ਪ੍ਰਾਣਾਂ ਵਿੱਚ ਹੈ, ਪਰ ਜਗਤ ਦੇ ਸੁਤੰਤਰ ਰਹਿੰਦਾ ਹੋਇਆ ਵੀ ਮਨੁੱਖ ਕੈਦ ਹੈ। ਅਸੀਂ ਰੋਜ਼ ਮਨੁੱਖ ਤੋਂ ਸੁਣਦੇ ਹਾਂ, ਕੀ ਕਰਾਂ ਮੈਂ ਮਜ਼ਬੂਰ, ਕੀ ਕਰਾਂ ਮੈਂ ਮਜ਼ਬੂਰ ਹਾਂ, ਕਿ ਮਜ਼ਬੂਰ ਹਾਂ। ਐਸਾ ਕਹਿਣਾ ਇਸ ਗੱਲ ਦਾ ਸਬੂਤ ਹੈ ਕਿ ਤੂੰ ਕੈਦ, ਤੂੰ ਗ੍ਰਿਫਤ ਦੇ ਚਾਹ, ਤੂੰ ਪਕੜ ਦੇ ਚਾਹ, ਤੂੰ ਸੁਤੰਤਰ ਨਹੀਂ। ਔਰ ਇਹ ਮਜ਼ਬੂਰੀ ਜ਼ਿੰਦਗੀ ਦੀ ਹਰ ਥਾਂ ਤੇ ਪ੍ਰਗਟ ਹੁੰਦੀ ਹੈ, ਕਿਧਰੇ ਸਮਾਜ ਦੇ ਤਲ ਤੇ, ਕਿਧਰੇ ਅਰਥ ਵਿਵਸਥਾ ਦੇ ਤਲ ਤੇ, ਕਿਧਰੇ ਰਾਜਨੀਤਿਕ ਤਲ ਤੇ ਬੰਦਾ ਕਹਿ ਦਿੰਦਾ ਹੈ ਮੈਂ ਮਜ਼ਬੂਰ, ਕਿਧਰੇ ਰੋਗ ਦੇ ਤਲ ਤੇ, ਕਿਧਰੇ ਸੋਗ ਦੇ ਤਲ ਤੇ ਮਨੁੱਖ ਕਹਿ ਦਿੰਦਾ ਮੈਂ ਮਜ਼ਬੂਰ ਹਾਂ, ਮੇਰਾ ਵਸ ਨਹੀਂ ਚੱਲਦਾ। ਔਰ ਇਹੀ ਗੱਲ ਇੱਕ ਕੈਦੀ ਕਹਿ ਦਿੰਦਾ ਮੈਂ ਮਜ਼ਬੂਰ ਹਾਂ ਪਿੰਜਰੇ ਚ ਲੱਗੇ। ਮਜ਼ਬੂਰੀਆਂ ਅਲੱਗ ਅਲੱਗ ਹੋ ਸਕਦੀਆਂ ਨੇ, ਇਹ ਜੇਲਾਂ ਵੱਖ ਵੱਖ ਹੋ ਸਕਦੀਆਂ ਨੇ, ਲੇਕਿਨ ਹਨ ਸਾਰੇ ਕੈਦੀ। ਮਜ਼ਬੂਰੀਆਂ ਵੱਖ ਵੱਖ ਹੋ ਸਕਦੀਆਂ ਨੇ, ਪਰ ਮਜ਼ਬੂਰ ਸਾਰੇ ਹੀ ਨੇ। ਪਰ ਜਿਹੜਾ ਇੱਕ ਦਫ਼ਾ ਪਰਮਾਤਮਾ ਦੀ ਕੈਦ ਵਿੱਚ ਚਲਾ ਜਾਂਦਾ ਹੈ, ਪਰਮਾਤਮਾ ਦੇ ਪਿੰਜਰੇ ਦੀ ਕੈਦ ਵਿੱਚ ਚਲਾ ਜਾਂਦਾ ਹੈ, ਉਹਦੀ ਯਾਦ, ਉਹਦੇ ਸਿਮਰਨ, ਉਹਦੇ ਭਰੋਸੇ, ਉਹਦੇ ਸਿਦਕ ਤੇ ਉਸਦੀ ਹੋਂਦ ਦੀ ਕੈਦ ਵਿੱਚ ਜਦ ਆਪਣੇ ਆਪ ਨੂੰ ਕੋਈ ਲੀਨ ਕਰ ਲੈਂਦਾ ਹੈ, ਤੇ ਮਹਾਨ ਸੁਤੰਤਰਤਾ ਦਾ ਫਲ ਉਸਦੀ ਝੋਲੀ ਵਿੱਚ ਪੈਂਦਾ ਹੈ। ਇੰਜ ਕਹਿ ਲਓ ਜੋ ਜਪ ਤਪ ਦੇ ਨਿਯਮ ਵਿੱਚ, ਜੋ ਮਹਾਂਪੁਰਸ਼ਾਂ ਦੇ ਬਣਾਏ ਹੋਏ ਨਿਯਮ ਵਿੱਚ ਆਪਣੇ ਆਪ ਨੂੰ ਗ੍ਰਿਫਤ ਕਰ ਲੈਂਦਾ ਹੈ, ਸੱਚੀ ਸੁਤੰਤਰਤਾ ਦਾ ਆਨੰਦ ਉਹੀ ਮਾਣਦਾ ਹੈ, ਪੂਰਨ ਤੌਰ ਤੇ ਮੋਕਸ ਦਾ ਆਨੰਦ ਉਹੀ ਮਾਣਦਾ ਹੈ। ਸਾਹਿਬ ਕਹਿੰਦੇ ਨੇ ਫਲ ਦੇ ਫੁੱਲ ਦੇ ਤੇ ਨਾਸਤਿਕ ਵੀ, ਦੁਸ਼ਟ ਲੋਕ ਵੀ ਫਲੀਭੂਤ ਹੁੰਦੇ ਨੇ। ਸਿਰਫ ਐਸਾ ਹੀ ਨਹੀਂ ਹੈ ਕਿ ਸ਼ਰੀਫ ਬੰਦੇ, ਸਿਆਣੇ ਬੰਦੇ, ਦਾਨੀ ਬੰਦੇ, ਗੁਣਵਾਨ ਬੰਦੇ ਫਲੀਭੂਤ ਹੁੰਦੇ ਨੇ, ਨਹੀਂ, ਨਾਸਤਿਕ ਵੀ ਫਲੀਭੂਤ ਹੁੰਦੇ ਨੇ। ਐਸਾ ਨਹੀਂ ਕਿ ਅੰਬ ਦਾ ਦਰਖਤ ਹੀ ਫਲੀਭੂਤ ਹੁੰਦਾ ਹੈ, ਅੱਖ ਦੇ ਦਰਖਤ ਵੀ ਫਲੀਭੂਤ ਹੁੰਦੇ। ਸਿਰਫ ਐਸਾ ਨਹੀਂ ਕਿ ਅੰਗੂਰਾਂ ਦੇ ਸ਼ਾਖਾ ਨੂੰ ਹੀ ਬੇਲਾਂ ਨੂੰ ਹੀ ਅੰਗੂਰ ਲੱਗਦੇ ਨੇ, ਫਲ ਲੱਗਦੇ ਨੇ, ਬਲਕਿ ਕੰਡਿਆਲੀ ਝਾੜੀਆਂ ਨੂੰ ਵੀ ਫਲ ਲੱਗਦੇ। ਸਿਰਫ ਐਸਾ ਹੀ ਨਹੀਂ ਕਿ ਅਮਰੂਦ ਨੂੰ ਹੀ ਫਲ ਲੱਗਦੇ ਨੇ, ਨਿੰਮ ਨੂੰ ਵੀ ਫਲ ਲੱਗਦੇ, ਪਰ ਫਰਕ ਸਿਰਫ ਇਤਨਾ ਹੈ, ਇੱਕ ਨੂੰ ਮਿੱਠੇ ਫਲ ਲੱਗਦੇ, ਇੱਕ ਨੂੰ ਕੌੜੇ ਫਲ ਲੱਗਦੇ। ਇੱਕ ਦੇ ਫਲ ਅੰਮ੍ਰਿਤ ਰਸ ਨਾਲ ਭਰੇ ਹੋਏ ਨੇ, ਇੱਕ ਦੇ ਫਲ ਜ਼ਹਿਰ ਦੇ ਨਾਲ ਭਰੇ ਹੋਏ ਨੇ। ਲਿਹਾਜ਼ਾ ਭਗਤ ਵੀ ਫਲੀਭੂਤ ਹੁੰਦੇ ਨੇ, ਨਾਸਤਿਕ ਵੀ ਫਲੀਭੂਤ ਹੁੰਦੇ ਨੇ। ਗੁਰੂ ਨੂੰ ਬੁਲਾ ਕੇ, ਗੁਰੂ ਤੋਂ ਦੂਰ ਰਹਿ ਕੇ ਜਿਹੜੇ ਫਲੀਭੂਤ ਹੁੰਦੇ ਨੇ, ਸਾਹਿਬ ਕਹਿੰਦੇ ਨੇ ਉਹਨਾਂ ਦਾ ਫਲੀਭੂਤ ਹੋਣਾ ਇੰਜ ਹੈ, ਫਲੀਏ ਫੁੱਲੀਏ ਬਪੁੜੇ ਜੀ ਤਨ ਵਿੱਚ ਸੁਆਵ। ਉਹ ਫਲਦੇ ਨੇ, ਫੁੱਲਦੇ ਨੇ, ਲੇਕਿਨ ਅੰਦਰ ਉਹਨਾਂ ਦੇ ਸੁਆਹ ਆਉਂਦੀ ਹੈ, ਗਿਰੀ ਨਹੀਂ ਹੁੰਦੀ, ਰਸ ਨਹੀਂ ਹੁੰਦਾ, ਫਲ ਨਹੀਂ ਆਉਂਦਾ। ਜਿਵੇਂ ਉਹ ਛੁੱਟੜ ਤਿਲ, ਬੁਆੜ ਤਿਲ, ਉਹਨੂੰ ਖੋਲੀਏ ਤੇ ਅੰਦਰ ਤਿਲ ਨਹੀਂ ਹੈ, ਅੰਦਰ ਗਿਰੀ ਨਹੀਂ ਹੈ, ਰਾਖ ਹੈ, ਉਹ ਅੰਦਰੋਂ ਜਲਿਆ ਹੋਇਆ ਹੈ। ਇਸੇ ਤਰੀਕੇ ਨਾਲ ਅਸੀਂ ਫਲੀਭੂਤ ਆਉਂਦਾ ਤੇ ਦੇਖਦੇ ਹਾਂ ਕਈਆਂ ਨੂੰ, ਪਰ ਸੁੰਦਰ ਵਸਤਰ ਪਹਿਨੇ ਹੋਏ ਨੇ, ਔਲਾਦ ਹੈ, ਧਨ ਹੈ, ਸੰਪਦਾ ਹੈ, ਜਸ ਹੈ, ਮਾਣ ਮਰਿਆਦਾ ਹੈ, ਪਰ ਥੋੜਾ ਜਿਹਾ ਸੀਨਾ ਚੀਰ ਕੇ ਵੇਖੀਏ, ਅੰਦਰੋਂ ਜਲਿਆ, ਅੰਦਰੋਂ ਸੜਿਆ ਹੈ, ਔਰ ਇਤਨਾ ਜਲਿਆ, ਇਤਨਾ ਸੜਿਆ ਕਿ ਬੇਚੈਨੀ ਬਾਹਰ ਆ ਕੇ ਪੈਂਦੀ ਪਈ ਹੈ, ਸੇਕ ਬਾਹਰ ਆ ਕੇ ਜੋ ਹੈ ਨਿਕਲਦੇ ਪਏ ਨੇ, ਪ੍ਰਗਟ ਹੋ ਰਹੇ ਨੇ। ਸੋ ਪ੍ਰਥਮ ਇਹ ਜਿਹੜੇ ਸਲੋਕ ਆਸ਼ਾ ਦੀਵਾਰ ਦੀਆਂ ਇਹਨਾਂ ਮਹਾਨ ਪੌੜੀਆਂ ਨਾਲ ਜੋ ਜੁੜੇ ਹੋਏ ਨੇ, ਇਹਦੇ ਚ ਗੁਰੂ ਦੀ ਮਹਿਮਾ, ਗੁਰੂ ਦੀ ਉਪਮਾ ਹੈ, ਔਰ ਗੁਰੂ ਨੂੰ ਮਹਾਨ ਜੋਤੀ ਆਖਿਆ ਹੈ। ਗੁਰੂ ਮਹਾਨ ਸੂਰਜ ਹੈ, ਗੁਰੂ ਮਹਾਨ ਚੰਦਰਮਾ ਹੈ, ਜਿਹਦੀ ਰੋਸ਼ਨੀ ਵਿੱਚ ਆਪਣੇ ਆਪ ਦਾ ਪਤਾ ਚੱਲਦਾ ਹੈ, ਆਪਣੀ ਹੋਂਦ ਦਾ ਪਤਾ ਚੱਲਦਾ ਹੈ, ਆਪਣੀ ਕਾਲਖ ਦਾ ਪਤਾ ਚੱਲਦਾ ਹੈ, ਤੇ ਆਪਣੀ ਕਾਲਖ ਨੂੰ ਦੂਰ ਕਰਨ ਦੀ ਸਮਰੱਥਾ ਪ੍ਰਦਾਨ ਹੁੰਦੀ ਹੈ ਗੁਰੂ ਜੋਤੀ ਕਰਕੇ, ਗੁਰੂ ਬਖਸ਼ਿਸ਼ ਕਰਕੇ, ਗੁਰੂ ਰਹਿਮਤ ਕਰਕੇ। ਗੁਰੂ ਨਾਨਕ ਦੇ ਘਰ ਨੂੰ ਹੀ ਗੁਰੂ ਘਰ ਆਖਿਆ ਜਾਂਦਾ। ਵੱਖ ਵੱਖ ਜਿਹੜੀਆਂ ਜਗਤ ਦੇ ਸੰਪਰਦਾਵਾਂ ਪ੍ਰਗਟ ਹੋਈਆਂ, ਉਹਨਾਂ ਵਿੱਚ ਗੁਰੂ ਨਾਨਕ ਨੇ ਜਿਸ ਸੰਪਰਦਾ ਨੂੰ ਜਨਮ ਦਿੱਤਾ, ਉਸ ਨੂੰ ਤੇ ਆਖਿਆ ਹੀ ਜਾਂਦਾ ਗੁਰੂ ਘਰ। ਤੇ ਗੁਰੂ ਘਰ ਵਿੱਚ ਜੋ ਆ ਗਿਆ ਉਹ ਸ਼ਿਸ਼ ਹੋ ਜਾਂਦਾ, ਉਹ ਸਿੱਖ ਹੋ ਜਾਂਦਾ, ਤੇ ਜਿਹੜਾ ਗੁਰੂ ਦੀ ਵਿਚਾਰ ਨੂੰ ਆਪਣੀ ਝੋਲੀ ਚ ਪਾ ਲੈਂਦਾ, ਉਹ ਫਿਰ ਇਸ ਢੰਗ ਨਾਲ ਫਲੀਭੂਤ ਆਉਂਦਾ ਕਿ ਫਲ ਵੀ ਮਿੱਠੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ ਸਲੋਕਾਂ ਦੇ ਗੁਰੂ ਦੀ ਉਪਮਾ ਕੀਤੀ ਹੈ, ਪੌੜੀ ਦੇ ਜੋ ਵਿਚਾਰ ਹੈ ਉਹ ਅਗਾਮ ਇਸ ਪ੍ਰਕਾਰ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਦੀਵਾਰ ਦੀ ਪਹਿਲੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਇਹ ਪਹਿਲੀ ਪੌੜੀ ਜਿਸ ਵਿੱਚ ਇੱਕ ਮੂਲ ਪ੍ਰਸ਼ਨ ਨੂੰ ਸਤਿਗੁਰੂ ਦੇਵ ਜੀ ਮਹਾਰਾਜ ਅੱਗੇ ਰੱਖ ਕੇ ਉਸ ਦਾ ਉੱਤਰ ਦਿੰਦੇ ਨੇ। ਧਾਰਮਿਕ ਦੁਨੀਆਂ ਵਿੱਚ ਅਤੇ ਆਮ ਸੰਸਾਰਿਕ ਦੁਨੀਆਂ 'ਚ ਇੱਕ ਪ੍ਰਸ਼ਨ ਆਮ ਚੱਲ ਰਿਹਾ ਹੈ ਕਿ ਪਰਮਾਤਮਾ ਨੇ ਸਭ ਕੁਛ ਬਣਾਇਆ ਹੈ ਤਾਂ ਫਿਰ ਪਰਮਾਤਮਾ ਨੂੰ ਕਿਸ ਨੇ ਬਣਾਇਆ? ਜੇ ਖੁਦਾ ਨੇ ਸਭ ਕੁਛ ਬਣਾਇਆ ਹੈ ਤਾਂ ਫਿਰ ਖੁਦਾ ਨੂੰ ਬਣਾਉਣ ਵਾਲਾ ਵੀ ਕੋਈ ਹੋਵੇਗਾ। ਜਦ ਇੱਕ ਤਰਕ ਖੜੀ ਕੀਤੀ ਜਾਂਦੀ ਹੈ ਕਿ ਕਰਤੇ ਤੋਂ ਬਿਨਾਂ ਕ੍ਰਿਤ ਨਹੀਂ, ਤਾਂ ਫਿਰ ਹਰ ਚੀਜ਼ ਦਾ ਕਰਤਾ ਹੋਣਾ ਚਾਹੀਦਾ, ਹਰ ਵਸਤੂ ਅਤੇ ਹਰ ਹਸਤੀ ਦਾ ਕਰਤਾ ਹੋਣਾ ਚਾਹੀਦਾ। ਇਸ ਸੰਬੰਧ ਵਿੱਚ ਕਾਫੀ ਬਹਿਸ ਮੁਬਾਸੇ ਆਦਿ ਕਾਲ ਤੋਂ ਹੀ ਚਲੇ ਆ ਰਹੇ ਨੇ ਕਿ ਪਹਿਲੇ ਮੁਰਗੀ ਸੀ ਜਾਂ ਪਹਿਲੇ ਅੰਡਾ ਹੋਇਆ। ਇਹ ਮਸਲਾ ਤਿਉਂ ਦਾ ਤਿਉਂ ਹੀ ਪਿਆ, ਜਿਸ ਨੂੰ ਇੱਕ ਉਰਦੂ ਦਾ ਸ਼ਾਇਰ ਐਸਾ ਕਹਿੰਦਾ, ਹਜ਼ਾਰੋਂ ਸਾਲ ਫਿਲਾਸਫੀ ਕੀ ਤਨਾ ਤਨੀ ਰਹੀ, ਪਰ ਖੁਦਾ ਕੀ ਬਾਤ ਜਹਾਂ ਪੇ ਥੀ ਵਹੀਂ ਪੇ ਰਹੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਜ਼ੀਮ ਚਿੰਤਕ ਨੇ, ਵਿਚਾਰਕ ਨੇ, ਦਾਰਸ਼ਨਿਕ ਨੇ, ਔਰ ਇਸ ਸਵਾਲ ਨੂੰ ਆਪ ਇਸ ਢੰਗ ਨਾਲ ਹੱਲ ਕਰਦੇ ਨੇ, ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾ। ਉਹਨੇ ਆਪਣੀ ਸਾਜਨਾ ਆਪ ਕੀਤੀ, ਉਹਨੇ ਆਪਣੀ ਬਣਤਰ ਆਪ ਬਣਾਈ। ਤੂੰ ਸੂਖਮ ਹੋਆ ਅਸਥੂ ਦੇ, ਉਹ ਸੂਖਸ਼ਮ ਤੋਂ ਆਪ ਅਸਥੂਲ ਹੋਇਆ, ਕਿਵੇਂ ਹੋਇਆ, ਕਿਸ ਤਰ੍ਹਾਂ ਹੋਇਆ, ਇਸ ਨੂੰ ਅਤਿ ਕਥਨ ਕਹਿ ਦਿੱਤਾ ਹੈ, ਅਤਿ ਪ੍ਰਸ਼ਨ ਕਹਿ ਦਿੱਤਾ ਹੈ। ਇਹ ਪ੍ਰਸ਼ਨ

ਅਦਕੀ ਔਖਾ ਹੋ ਕੇ ਦਸਤਗੀਰ ਕਹਿੰਦਾ ਹੈ, ਮਹਾਰਾਜ ਹੁਣ ਮੈਂ ਜਿੱਥੇ ਭੁੱਲਾਂ ਉੱਥੇ ਹੀ ਤੁਸੀਂ ਮੇਰੀ ਮਾਂ ਪਤਾ, ਮੈਂ ਕਿਹੜੀ ਥਾਂ 'ਤੇ ਭੁੱਲਦਾ ਉਸ ਥਾਂ ਦਾ ਮੈਨੂੰ ਪਤਾ ਚੱਲੇ। ਸਤਿਗੁਰੂ ਕਹਿਣ ਲੱਗੇ ਠੀਕ। ਜੈਸੇ ਦਸਤਗੀਰ ਨੇ ਗਿਣਤੀ ਆਰੰਭ ਕੀਤੀ ਇੱਕ, ਇੱਥੇ ਹੀ ਸਤਿਗੁਰੂ ਨੇ ਪਤਾ ਆਖਿਆ, ਨਹੀਂ ਗਿਣਤੀ ਇੱਕ ਤੋਂ ਪਹਿਲੇ ਆਰੰਭ ਕਰ। ਇੱਕ ਤੋਂ ਕਿਉਂ ਆਰੰਭ ਕਰ? ਗਿਣਤੀ ਇੱਕ ਤੋਂ ਪਹਿਲੇ ਸ਼ੁਰੂ ਕਰ। ਇੱਕ ਤੋਂ ਕਿਉਂ ਸ਼ੁਰੂ ਕਰਦਾ?

ਇੱਕ ਤੋਂ ਆਰੰਭ ਆਉਂਦੀ ਹੈ ਤੇ ਇੱਕ ਜਗਤ ਦਾ ਮੂਲ ਹੈ ਤੇ ਇੱਕ ਜਗਤ ਦੀ ਬੁਨਿਆਦ ਹੈ। ਦਸਤਗੀਰ ਨੂੰ ਤਸੱਲੀ ਹੋਈ, ਮਨ ਨੂੰ ਧਾਰਸ ਮਿਲੀ, ਕਿਸੇ ਅਨੁਭਵੀ ਪੁਰਸ਼ ਔਰ ਰੰਗੀ ਹੋਈ ਆਤਮਾ ਤੋਂ ਸਵਾਲਾਂ ਦਾ ਜਵਾਬ ਮਿਲਿਆ ਤੇ ਸਵਾਲਾਂ ਦਾ ਬੋਝ ਹਿਰਦੇ ਤੋਂ ਉਤਰਿਆ। ਦੂਜਾ ਸਵਾਲ ਅੱਗੋਂ ਰੱਖ ਦਿੱਤਾ, ਮਹਾਰਾਜ ਐਸਾ ਜਿਹੜਾ ਖੁਦਾ ਹੈ ਜੋ ਜਗਤ ਦਾ ਮੂਲ ਹੈ, ਸੰਸਾਰ ਦਾ ਮੂਲ ਹੈ, ਰਹਿੰਦਾ ਕਿੱਥੇ, ਕਿੱਥੇ ਤਲਾਸ਼ ਕਰੀਏ? ਕਿਉਂਕਿ ਇਸਲਾਮੀ ਜਗਤ ਵਿੱਚ ਆਮ ਕਲਪਨਾ ਹੈ ਜੋ ਸੱਤਵੇਂ ਅਸਮਾਨ ਔਰ ਸਾਡੇ ਦੇਸ਼ ਵਿੱਚ ਵੀ ਮੁਖਤਲਿਫ ਇਸ ਸੰਬੰਧ ਵਿੱਚ ਰਾਵਾਂ ਨੇ। ਸਤਿਗੁਰੂ ਕਹਿਣ ਲੱਗੇ, ਅਤਕੀ ਤੂੰ ਦੁੱਧ ਦਾ ਭਰਿਆ ਹੋਇਆ ਇੱਕ ਜਾਮ ਮੰਗਾ, ਤੂੰ ਕਟੋਰਾ ਦੁੱਧ ਦਾ ਭਰਿਆ ਹੋਇਆ ਆ ਗਿਆ। ਸਤਿਗੁਰੂ ਗੌਰ ਨਾਲ ਵੇਖਦੇ ਨੇ ਤੇ ਕਹਿੰਦੇ ਨੇ, ਫਕੀਰ ਸਾਈਂ ਇਸ ਵਿੱਚ ਕੁਛ ਹੈ। ਘਬਰਾ ਗਏ ਦਸਤਗੀਰ, ਐਸਾ ਤਾਂ ਨਹੀਂ ਮੇਰੇ ਖਲੀਫਿਆਂ ਨੇ, ਮੇਰੇ ਚੇਲਿਆਂ ਨੇ ਕੁਛ ਵਿੱਚ ਪਾ ਦਿੱਤਾ ਹੋਵੇ। ਗੌਰ ਦੇ ਨਾਲ ਜਦ ਵੇਖਦੇ ਨੇ ਦਸਤਗੀਰ ਤੇ ਕਹਿੰਦੇ ਨੇ, ਇਹ ਹਿੰਦੀ ਫਕੀਰ ਬਾਬਾ ਨਾਨਕ ਇਹਦੇ ਵਿੱਚ ਕੁਛ ਵੀ ਨਹੀਂ, ਇਹ ਪਾਕ ਸ਼ੀਰ ਹੈ, ਇਹ ਪਵਿੱਤਰ ਦੁੱਧ। ਸਤਿਗੁਰੂ ਕਹਿੰਦੇ ਨੇ, ਇਸਦੇ ਪਾਕ ਹੋਣ ਤੇ, ਇਸਦੇ ਪਵਿੱਤਰ ਹੋਣ ਤੇ ਮੈਨੂੰ ਕੋਈ ਸ਼ੱਕ ਨਹੀਂ, ਪਰ ਇਸ ਵਿੱਚ ਕੁਛ ਨਹੀਂ ਹੈ ਇਹ ਮੈਂ ਮੰਨਣ ਨੂੰ ਤਿਆਰ ਹਾਂ, ਇਹਦੇ ਵਿੱਚ ਕੁਛ ਹੈ। ਦਸਤਗੀਰ ਕਹਿੰਦਾ, ਕੀ ਹੈ? ਸਤਿਗੁਰੂ ਕਹਿੰਦੇ ਨੇ, ਕਿਉਂ ਹੈ? ਹੁਣ ਤੂੰ ਦੱਸ ਕਿੱਥੇ ਹੈ, ਹੈ ਕਿ ਨਹੀਂ? ਦਸਤਗੀਰ ਕਹਿੰਦਾ, ਕਿਉਂ ਤੇ ਹੈ। ਤੇ ਮਹਾਰਾਜ ਕਹਿੰਦੇ ਨੇ, ਫਿਰ ਕਿੱਥੇ ਹੈ ਦੱਸ? ਮਹਾਰਾਜ, ਹੈ ਤੇ ਸਹੀ ਪਰ ਦਿਖਾਈ ਨਹੀਂ ਦੇ, ਹੈ ਤੇ ਸਹੀ ਪਰ ਦ੍ਰਿਸ਼ਟੀ ਗੋਚਰ ਨਹੀਂ ਹੁੰਦਾ। ਸਗਲ ਬਨਸਪਤ ਮੇਂ ਬੈਸੰਤ, ਸਗਲ ਦੂਜ ਮੇਂ ਹੀਆ, ਊਚ ਨੀਚ ਮੇਂ ਜੋਤ ਸਮਾਣੀ, ਹਟ ਹਟ ਮਾਧੋ ਜੀਆ। ਜਿਵੇਂ ਦੁੱਧ ਦੇ ਜ਼ਰੇ ਜ਼ਰੇ ਵਿੱਚ, ਕਣ ਕਣ ਵਿੱਚ ਘਿਓ ਹੈ, ਜਗਤ ਦੇ ਜ਼ਰੇ ਜ਼ਰੇ ਵਿੱਚ ਉਹ ਪ੍ਰਭੂ ਆਪ ਹੈ, ਉਹ ਕਰਤਾ ਪੁਰਖ ਆਪ ਹੈ। ਜਿਤਨੀ ਉਸਦੀ ਬਣਤਰ ਹੈ, ਜਿਤਨੀ ਉਸਦੀ ਕ੍ਰਿਤ ਹੈ, ਉਹ ਸਾਰੀ ਕ੍ਰਿਤ ਦੇ ਵਿੱਚ ਆਪ ਬੈਠਾ ਹੋਇਆ। ਫਿਰ ਦਸਤਗੀਰ ਨੇ ਪ੍ਰਸ਼ਨ ਕੀਤਾ, ਮਹਾਰਾਜ ਐਸਾ ਜਿਹੜਾ ਪ੍ਰਮਾਤਮਾ ਇਤਨਾ ਸ਼ਕਤੀਸ਼ਾਲੀ, ਉਹ ਕਰਦਾ ਕੀ ਹੈ? ਉਹਦਾ ਧੰਦਾ ਕੀ ਹੈ? ਉਹਦਾ ਕੰਮ ਕੀ ਹੈ? ਆਖਿਰ ਸ਼ਕਤੀ ਦਾ ਵੇਗ, ਸ਼ਕਤੀ ਦਾ ਕੰਮ ਹੈ ਕੁਛ ਕਰਨਾ, ਉਹਦਾ ਧੰਦਾ ਕੀ ਹੈ? ਆਖਿਰ ਉਸਦੀ ਕੋਈ ਕ੍ਰਿਤ ਵੀ ਹੋਵੇਗੀ, ਆਖਿਰ ਉਸਦਾ ਕੋਈ ਧੰਦਾ ਵੀ ਹੋਵੇਗਾ, ਸਾਰਿਆਂ ਵਿੱਚ ਬੈਠ ਕੇ ਉਹ ਕੀ ਕਰਦਾ ਹੈ? ਸਤਿਗੁਰੂ ਕਹਿੰਦੇ ਨੇ, ਦਸਤਗੀਰ ਤੇਰੇ ਸਵਾਲ ਬਹੁਤ ਸਾਰੇ ਨੇ, ਤੇ ਤੂੰ ਐਸੇ ਸਵਾਲ ਕਰਦਾ ਜਾਏਗਾ, ਮੈਂ ਜਵਾਬ ਦਿੰਦਾ ਜਾਵਾਂਗਾ, ਪਰ ਮੈਂ ਹੁਣ ਸੋਚਦਾ ਪਿਆ ਤੂੰ ਖੁਦਾ ਦੀ ਤੋਹੀਨ ਕਰ ਰਿਹਾ। ਕਿਉਂਕਿ ਖੁਦਾ ਦਾ ਰੂਪ ਹੁੰਦਾ ਹੈ ਖੁਦਾ ਦਾ ਗਿਆਨ, ਖੁਦਾ ਦੀ ਅਸਲੀ ਤਸਵੀਰ ਆਉਂਦੀ ਹੈ ਉਸਦੀ ਵਿਚਾਰ, ਤੇ ਤੂੰ ਉਸਦੇ ਵਿਚਾਰਾਂ ਦੀ, ਤੂੰ ਉਸਦੇ ਗਿਆਨ ਦੀ ਤੋਹੀਨ ਕਰ ਰਿਹਾ, ਕਿਉਂਕਿ ਤੂੰ ਖੁਦ ਸਿੰਘਾਸਣ ਤੇ ਬੈਠਾ ਤੇ ਮੇਰੇ ਕੋਲ ਵਿਚਾਰ ਸੁਣ ਰਿਹਾ, ਮੈਂ ਥੱਲੇ ਖੜਾ। ਦਸਤਗੀਰ ਦਾ ਮਨ ਕਾਫੀ ਪਿਘਲ ਚੁੱਕਿਆ ਸੀ, ਕਹਿਣ ਲੱਗਾ, ਫਿਰ ਮਹਾਰਾਜ ਮੈਂ ਕੀ ਕਰਾਂ? ਸਤਿਗੁਰੂ ਕਹਿਣ ਲੱਗੇ, ਫਿਰ ਤੂੰ ਉਹੀ ਕਰ ਜੋ ਕੁਛ ਤੈਨੂੰ ਕਰਨਾ ਚਾਹੀਦਾ, ਤੂੰ ਥੱਲੇ ਆ ਕੇ ਬੈਠ, ਮੈਂ ਸਿੰਘਾਸਣ ਤੇ ਬੈਠਾਂਗਾ, ਔਰ ਸਿੰਘਾਸਣ ਤੇ ਬੈਠ ਕੇ ਮੈਂ ਤੈਨੂੰ ਸਵਾਲਾਂ ਦਾ ਜਵਾਬ ਦੇ, ਜੋ ਨਿਯਮ ਹੈ, ਜੋ ਵਿਧਾਨ ਹੈ। ਦਸਤਗੀਰ ਨੇ ਸੋਚਿਆ, ਸੌਦਾ ਸਸਤਾ ਹੀ ਹੈ, ਇਕਦਮ ਥੱਲੇ ਆਣ ਬੈਠਾ, ਔਰ ਸਤਿਗੁਰੂ ਸਿੰਘਾਸਣ ਤੇ ਜਾ ਬੈਠ। ਬੈਠਦਿਆਂ ਹੀ ਆਪ ਤੇ ਵਿਸਮਾਦ ਤਾਰੀ ਹੋ ਗਿਆ, ਆਪ ਹਲੂਲ ਕਰ ਗਏ, ਆਪ ਸਮਾਧੀ ਲੀਨ ਹੋ ਗਏ। ਥੱਲੇ ਬੈਠਾ ਦਸਤਗੀਰ ਕਹਿੰਦਾ, ਮਹਾਰਾਜ ਛੇਤੀ ਦੱਸੋ ਖੁਦਾ ਕਰਦਾ ਕੀ ਹੈ? ਮੁਸਕੁਰਾਉਂਦੇ ਹੋਏ ਗੁਰੂ ਨਾਨਕ ਨੇ ਨੇਤਰ ਖੋਲ੍ਹੇ, ਆਖਿਆ, ਦਸਤਗੀਰ ਖੁਦਾ ਇਹੀ ਕੁਛ ਕਰਦਾ ਹੈ, ਜੋ ਸਿੰਘਾਸਣ ਤੇ ਬੈਠਾ ਹੁੰਦਾ ਹੈ ਉਹਨੂੰ ਥੱਲੇ ਲਾ ਛੱਡਦਾ ਹੈ, ਜੋ ਥੱਲੇ ਆਉਂਦਾ ਹੈ ਉਹਨੂੰ ਸਿੰਘਾਸਣ ਤੇ ਬਿਠਾ ਦਿੰਦਾ। ਕਿੰਨੇ ਰੰਗ ਰਾਵ ਕੋ ਕਰੇ, ਰਾਵ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਖ ਨਾਵੇ, ਯੇ ਤਾਂ ਕੋ ਵਿਵਹਾਰੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਉਸਦਾ ਵਿਵਹਾਰ ਹੈ, ਇਹ ਉਸਦਾ ਧੰਦਾ ਹੈ, ਖਾਲੀਆਂ ਨੂੰ ਭਰ ਦਿੰਦਾ, ਭਰਿਆਂ ਨੂੰ ਖਾਲੀ ਕਰ ਦਿੰਦਾ, ਆਸੇ ਵਿੱਚ ਰੋਣਾ ਪਾ ਦਿੰਦਾ, ਰੋਣੇ ਵਿੱਚ ਆਸਾ ਪਾ ਦਿੰਦਾ, ਜ਼ਿੰਦਗੀ ਵਿੱਚ ਮੌਤ ਪਾ ਦਿੰਦਾ, ਫਿਰ ਮੌਤ ਵਿੱਚ ਜ਼ਿੰਦਗੀ

0: ਪਾ ਦਿੰਦਾ, ਨਫੇ ਵਿੱਚ ਨੁਕਸਾਨ ਪਾ ਦਿੰਦਾ, ਨੁਕਸਾਨ ਵਿੱਚ ਫਿਰ ਨਫਾ ਪਾ ਦਿੰਦਾ, ਇੱਜ਼ਤ ਵਿੱਚ ਬੇਇੱਜ਼ਤੀ ਨੂੰ ਜਨਮ ਦੇ ਦਿੰਦਾ, ਔਰ ਫਿਰ ਬੇਇੱਜ਼ਤੀ ਵਿੱਚ ਇੱਜ਼ਤ ਪੈਦਾ ਹੋ ਜਾਂਦੀ ਹੈ। ਇਸ ਢੰਗ ਦਾ ਇਹ ਉਸ ਪ੍ਰਭੂ ਦਾ ਧੰਦਾ ਹੈ, ਖਾਲੀਆਂ ਨੂੰ ਭਰਨਾ, ਭਰਿਆਂ ਨੂੰ ਖਾਲੀ ਕਰ ਦੇਣਾ, ਫਿਰ ਭਰ ਦੇਣਾ, ਫਿਰ ਖਾਲੀ ਕਰ ਦੇਣਾ, ਇਹ ਉਸ ਪ੍ਰਭੂ ਦੀ ਇੱਕ ਲੀਲਾ ਹੈ, ਇਹ ਉਸ ਪ੍ਰਭੂ ਦਾ ਇੱਕ ਧੰਦਾ ਹੈ, ਇਹ ਉਸ ਪ੍ਰਭੂ ਦਾ ਇੱਕ ਕੰਮ ਹੈ। ਦਸਤਗੀਰ ਗੁਰੂ ਨਾਨਕ ਦੇ ਪੈਰੀ ਆ ਕੇ ਪਿਆ। ਜਿਸ ਸਿੰਘਾਸਨ ਤੇ ਦਸਤਗੀਰ ਨੇ ਬਿਠਾਇਆ ਇਹ ਅਮਰ ਸਿੰਘਾਸਨ ਅੱਜ ਤੱਕ ਵੀ ਬਣਿਆ ਹੋਇਆ, ਔਰ ਉਸ ਦੇ ਉੱਤੇ ਬਕਾਇਦਾ ਉਸ ਦਸਤਗੀਰ ਨੇ ਇੱਕ ਤਖਤੀ ਲਗਵਾਈ ਸੀ ਉਸ ਜ਼ਮਾਨੇ ਵਿੱਚ, ਜੋ ਅੱਜ ਤੱਕ ਵੀ ਲੱਗੀ ਹੋਈ ਹੈ। ਮੋਟੇ ਹਰੂਫ ਵਿੱਚ ਉੱਥੇ ਲਿਖਿਆ ਹੋਇਆ ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ। ਥੱਲੇ ਚਾਰ ਬਾਰੀਕ ਲਾਈਨਾਂ ਨੇ ਪੁਰਾਣੀ ਅਰਬੀ ਵਿੱਚ, ਜਿਸ ਦਾ ਤਰਜਮਾ ਇਸ ਢੰਗ ਨਾਲ ਕਰਵਾਇਆ ਗਿਆ ਕਿ ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਇੱਥੇ ਆਏ, ਉਹਨਾਂ ਦੇ ਆਉਣ ਦੇ ਨਾਲ ਆਬੇ ਹਯਾਤ ਦਾ ਚਸ਼ਮਾ ਫੁੱਟਿਆ, ਜਿਹਦੇ ਨਾਲ ਅਰਬ ਦੀ ਤਪਦੀ ਹੋਈ ਜ਼ਮੀਨ ਵੀ ਸਰਸਬਜ਼। ਔਰ ਇਹ ਯਾਦਗਾਰੀ ਅਸਥਾਨ ਬੜੇ ਸ਼ਾਨੋ ਸ਼ੌਕਤ ਦੇ ਨਾਲ ਬਗਦਾਦ ਰੇਲਵੇ ਸਟੇਸ਼ਨ ਦੇ ਕੋਲ ਮੌਜੂਦ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰੀ ਪ੍ਰਿਥਵੀ ਵਿੱਚ ਭਰਮਣ ਕਰਦੇ ਹੋਇਆਂ ਇਸ ਢੰਗ ਦੇ ਪ੍ਰਸ਼ਨ, ਇਸ ਢੰਗ ਦੇ ਜੋ ਸਵਾਲ ਸਨ, ਉਹਨਾਂ ਦਾ ਜਵਾਬ ਦਿੰਦੇ ਰਹੇ। ਚਾਹੇ ਉਹ ਜਵਾਬ ਸਵਾਲ ਯੋਗੀ ਕਰਨ, ਚਾਹੇ ਹਰਿਦੁਆਰ ਦੇ ਬ੍ਰਾਹਮਣ ਕਰਨ, ਚਾਹੇ ਬਨਾਰਸ ਦੇ ਪੁਰੋਹਿਤ ਕਰਨ, ਚਾਹੇ ਮੱਕੇ ਦੇ ਹਾਜੀ ਕਰਨ, ਚਾਹੇ ਬਗਦਾਦ ਦੇ ਪੀਰ ਕਰਨ, ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਹਰ ਬਸ਼ਰ ਲਈ ਜਵਾਬ ਮੌਜੂਦ ਹੈ, ਔਰ ਆਪ ਜਵਾਬ ਦਿੰਦੇ ਗਏ। ਸਾਹਿਬ ਅੱਜ ਦੀ ਇਸ ਪਾਵਨ ਪਵਿੱਤਰ ਪੌੜੀ ਵਿੱਚ ਪ੍ਰਵਾਨ ਕਰ ਰਹੇ ਨੇ ਕਿ ਉਸ ਪਰਿਪੂਰਨ ਪਰਮਾਤਮਾ ਨੇ ਆਪਣੀ ਸਾਜਨਾ ਆਪ ਕੀਤੀ ਹੈ, ਉਸਦੀ ਸਾਜਨਾ ਕਿਸੇ ਦੂਸਰੇ ਤੀਸਰੇ ਨਹੀਂ ਕੀਤੀ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾ, ਉਹਨੇ ਆਪਣੀ ਹਸਤੀ ਆਪ ਹੀ ਰਚੀ, ਉਹਨੇ ਆਪਣੀ ਬਣਤਰ ਆਪ ਹੀ ਬਣਾਈ ਹੈ, ਉਹਨੇ ਆਪਣੀ ਤਾਕਤ ਆਪ ਹੀ ਪ੍ਰਗਟਾਈ ਹੈ। ਦੂਈ ਕੁਦਰਤ ਸਾਜੀਏ ਕਰ ਆਸਣ ਡਿੱਠੋ ਜਾ। ਦੂਜਾ, ਉਸਨੇ ਸੂਖਮ ਤੋਂ ਆਪਣੇ ਆਪ ਨੂੰ ਅਸਥੂਲ ਕੀਤਾ ਹੈ, ਕੁਦਰਤ ਕਲਾ ਤੇ ਪ੍ਰਕਿਰਤੀ ਇਹਦੀ ਸਾਜਣਾ ਕਰਕੇ ਇਹਦੇ ਚ ਆਪ ਬੈਠ ਕੇ ਇਹਨੂੰ ਆਪਣਾ ਆਸਣ ਬਣਾ ਕੇ ਤੇ ਵੇਖਦਾ ਹੈ ਚਾਉ, ਰੇਤ ਦੇ ਜ਼ਰਰੇ ਚ ਵੀ ਬੈਠਾ, ਸੂਰਜ ਦੀਆਂ ਕਿਰਨਾਂ ਵਿੱਚ ਵੀ ਬੈਠਾ, ਸਾਗਰ ਦੀਆਂ ਲਹਿਰਾਂ ਵਿੱਚ ਵੀ ਬੈਠਾ, ਪਹਾੜਾਂ ਦੀ ਬਰਫਾਨੀ ਚੋਟੀਆਂ 'ਚ ਵੀ ਬੈਠਾ, ਕੀੜੇ ਵਿੱਚ ਵੀ ਬੈਠਾ, ਹਾਥੀ ਵਿੱਚ ਵੀ ਬੈਠਾ, ਹਾਥੀ ਕੀਤੀ ਤ੍ਰਿਲੋ ਆਦਮ ਏਕ ਅਖੰਡਤ ਬਸੇ ਅਨਾਦਮ, ਇਹ ਸਾਰੇ ਉਸਦਾ ਆਸਣ ਨੇ। ਹਰ ਆਸਣ ਤੇ ਉਹ ਬੈਠਾ, ਚਾਹੇ ਰੇਤ ਦੇ ਜ਼ਰਿਆਂ ਦਾ ਆਸਣ ਹੈ ਤੇ ਚਾਹੇ ਸੂਰਜ ਦੀਆਂ ਕਿਰਨਾਂ ਦਾ ਆਸਣ ਹੈ, ਚਾਹੇ ਪਹਾੜਾਂ ਦੀਆਂ ਚੋਟੀਆਂ ਦਾ ਆਸਣ ਹੈ ਤੇ ਚਾਹੇ ਸਾਗਰ ਦੀਆਂ ਲਹਿਰਾਂ ਦਾ ਆਸਣ ਹੈ, ਇਹ ਹਰ ਆਸਣ ਦੇ ਉੱਤੇ ਬਿਰਾਜਮਾਨ ਹੈ ਤੇ ਬੜੇ ਚਾਅ ਨਾਲ ਬਿਰਾਜਮਾਨ ਹੈ। ਦਾਤਾ ਕਰਤਾ ਆਪ ਤੂੰ ਉਸ ਦੇਵੇ ਕਰੇ ਪਸਾਓ, ਤੂੰ ਜਿੱਥੇ ਇਸ ਸਭ ਕੁਛ ਦਾ ਕਰਤਾ ਹੈ, ਹੇ ਪ੍ਰਭੂ ਤੂੰ ਸਭ ਕੁਛ ਦਾ ਦਾਤਾ ਵੀ ਹੈ। ਉੱਠ ਕੇ ਪ੍ਰਸੰਨ ਹੋ ਕੇ ਤੂੰ ਹਰ ਜੀਵ ਨੂੰ ਖੁਸ਼ ਕਰਦਾ, ਉਹਨੂੰ ਮਨ ਮਰਜ਼ੀ ਦੇ ਮੁਤਾਬਕ ਉਹਨੂੰ ਵਸਤੂ ਦੇਣਾ, ਐਸਾ ਤੂੰ ਦਾਤਾ ਹੈ, ਐਸਾ ਤੂੰ ਕਰਤਾ ਹੈ। ਤੂੰ ਜਾਣੋਈ ਸਭ ਸੇ ਦੇ ਲੈਸੇ ਜਿੰਦ ਕੁਆਓ, ਤੇ ਤੂੰ ਸਭ ਕੁਛ ਨੂੰ ਜਾਣਦਾ, ਤੈਨੂੰ ਪਤਾ ਹੈ ਰੇਤ ਦੇ ਜ਼ਰਰੇ ਦੀ ਕੀ ਲੋੜ ਹੈ, ਤੈਨੂੰ ਪਤਾ ਹੈ ਕੀੜੀ ਦੀ ਕੀ ਲੋੜ, ਤੂੰ ਸਾਰਿਆਂ ਦੀ ਦਿਲਾਂ ਦੀ ਜਾਣਨ ਵਾਲਾ ਹੈ, ਤੂੰ ਹਰ ਇੱਕ ਦਾ ਬੋਝ ਪਤਾ ਰੱਖਣ ਵਾਲਾ ਹੈ, ਤੈਨੂੰ ਕਿਸੇ ਦਾ ਠਿਕਾਣਾ ਪਤਾ ਪੁੱਛਣ ਦੀ ਲੋੜ ਨਹੀਂ, ਕਿਉਂਕਿ ਤੂੰ ਸਭ ਨਾਲ ਸੰਬੰਧ ਜੋੜੀ ਬੈਠਾ, ਤੂੰ ਸਭ ਕੁਛ ਨੂੰ ਜਾਣਦਾ। ਤੂੰ ਜਾਣੋਈ ਸਭ ਤੇ ਦੇ ਲੈਸੇ ਜਿੰਦ ਕੁਆਓ, ਔਰ ਆਵਾਜ਼ ਮਾਰ ਕੇ ਇੱਕ ਦਿਨ ਦਿੱਤੀ ਹੋਈ ਜਿੰਦ ਤੂੰ ਲੈ ਲੈਂਦਾ, ਵਾਪਸ ਕਰ ਲੈਂਦਾ। ਕਰ ਆਸਣ ਡਿੱਠੋ ਚਾਓ, ਜਿੰਦ ਦੇ ਵਿੱਚ ਵੀ ਬੈਠ ਕੇ ਔਰ ਸਰੀਰ ਵਿੱਚ ਵੀ ਬੈਠ ਕੇ ਤੂੰ ਚਾਓ ਨਾਲ ਜਗਤ ਨੂੰ ਵੇਖਦਾ, ਜਿੰਦ ਨੂੰ ਵੇਖਦਾ, ਸਰੀਰ ਨੂੰ ਵੇਖਦਾ, ਜ਼ਰਿਆਂ ਨੂੰ ਵੇਖਦਾ, ਸਾਗਰ ਨੂੰ ਵੇਖਦਾ, ਆਪਣੀ ਸਾਜੀ ਹੋਈ ਕੁਦਰਤ ਨੂੰ ਵੇਖਦਾ, ਪ੍ਰਕਿਰਤੀ ਨੂੰ ਵੇਖਦਾ। ਹਰ ਆਸਣ ਦੇ ਉੱਤੇ ਤੂੰ ਬਿਰਾਜਮਾਨ ਹੈ। ਇਸ ਤਰੀਕੇ ਨਾਲ ਸਤਿਗੁਰੂ ਦੇਵ ਜੀ ਮਹਾਰਾਜ ਇਸ ਪੌੜੀ ਪ੍ਰਮਾਣ ਕਰ ਰਹੇ ਨੇ ਕਿ ਸਭ ਕੁਛ ਉਸਦੀ ਆਪਣੀ ਸਾਜਨਾ ਹੈ, ਔਰ ਆਪਣੇ ਆਪ ਦੀ ਵੀ ਉਸਨੇ ਹੀ ਸਾਜਨਾ ਕੀਤੀ ਹੈ, ਇਸਨੇ ਆਪਣੀ ਸਾਜਨਾ ਆਪ ਕੀਤੀ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at thinksabout2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ

0: हृदय आ गए अरदास हमारी, जियो पिंड सब तेरा। कहो नानक सब तेरी वडियाई, कोई नाम न जाने मेरा। वाहिगुरु जी का खालसा, वाहिगुरु जी की फतेह। परम सत्कारयो गुरु जी की साजी नवाजी, गुरु स्वरूप साध संगत, सतगुरु श्री गुरु ग्रंथ साहिब महाराज जी की अपार बख्शिश हो रही है। गुरमुख परिवारां दी सेवा आरंभी हुई, सतगुरां ने संपूर्ण कीती है। सपुत्र दी खुशी विच गुरु दा धन्नवाद करदे हुए अखंड पाठ साहब गुरु की लंगरां दी सेवा तीन दिन तो आरंभ सी। आप माई भाई सतगुरां दे चरणां विच बैठ के गुरु दा जस बाणी सरवण कर रहे हो, आप भी धनता दे योग हो। आ जिथे गुरमुख परिवार ने सपुत्र दे जन्मदिन की खुशी मनाई है, उथे महान सारे सिख जगत नूं ए खुशी है कि अज श्री गुरु रामदास महाराज जी का अवतार दिन है। चौथे पातशाह गुरु रामदास जी का अज अवतार गुरपुरब है। ये जेड़ा गुरपुरब है श्री अमृतसर साहब दे विच सब तो वध धूमधाम नाल ए दिन मनाया जांदा है, जो अज दिन है चौथे पातशाह दा अवतार दिन। सतगुरां ने मेहर करके आपां नूं ए सुभागा समां बख्शिया है जिथे परिवार नूं सपुत्र दे जन्म दी खुशी है, उथे सारे ही सिख जगत नूं सारियां ही संगतां नूं सतगुरां दे अवतार दी वधाई होवे। गुरु महाराज संसार ते अमन शांति बख्शन। धन गुरु रामदास महाराज गुरसिखां विच प्यार इतफाक, जो गुरु दे बचन सानू बख्शे होए ने ओ सानू मनण दा महाराज बल बख्शन। चौथे पातशाह गुरु रामदास महाराज लाहौर शहर विच चूना मंडी एक महला है, चूना मंडी जिथे बाबा हरदास जी सोढ़ी दे घर सतगुर पातशाह माता अनूपी जी दी कुख तो 1534 नूं महाराज ने अवतार धारण कीता। अज दे दिन चौथे पातशाह दा अवतार लाहौर शहर दा है। सोढ़ियां दी कुल विच गुरु नानक दी गद्दी इथों ही आरंभ होई है। पहली गद्दी बेदियां कोल खत्रियां कोल सी, दूसरी गद्दी त्रेहण गुरु अंगद देव दी त्रेहण गोत विच सन, तीसरी गद्दी गुरु अमरदास जी भल्ले गोत विच सन। इन्हां तीन गद्दियां तों बाद फिर चली पीढ़ी सोढ़ियां रूप दिखावण वारो वारी। चौथे पातशाह तों गुरगद्दी भाई सोढ़ियां दी कुल विच प्रवेश होई है। इथों लेके फिर गुरु गोबिंद सिंह महाराज तक ये सोढ़ियां दी कुल विच गुरु नानक पातशाह दी गुरगद्दी ते विराजमान होके सेवा हुंदी रही है। सतगुर गुरु रामदास महाराज जिन्हां दा अज प्रकाश दिहाड़ा है, उन्हां दे उत्ते करोपी अकाल पुरख वाहिगुरु दी ये होई कि छोटी जी उम्र सी 5 साल दी जदों गुरमुख प्यारे माता जी चढ़ाई कर गए माता अनूपी जी। जदों 7 साल दे होए उदों पिता बाबा हरदास जी भी चढ़ाई कर गए। ये छाया माता पिता दा सिर तो उठ गया। ये वड्डा पुत होण करके इन्हां दा नां जेठा जी सी। सतगुर गुरु रामदास जी दा पहला नाम भाई जेठा सी रखिया। वड्डा पुत्र सी, वड्डे नूं आपां जेठा पुत कहिंदे हुंदे सी पंजाब विच। जदों माता पिता ना रहे फिर आपां सब नूं पता है गृहस्थियां नूं कि बच्चे दा फिर इक्को इक आसरा हुंदा नानके। फिर नानके ही बच्चे नूं परवरिश करदे हुंदे हैं। इस करके महाराज दे कोई पिछले जन्म दा संबंध सी कि जिस पिंड विच गुरु रामदास जी दे नानके सन ਉਸੇ ਪਿੰਡ ਗੁਰੂ ਅਮਰਦਾਸ ਜੀ ਦਾ ਅਵਤਾਰ ਹੋਇਆ, ਜਿਹੜਾ ਅੰਮ੍ਰਿਤਸਰ ਵਿਚ ਬਾਸਰਕੇ ਪਿੰਡ ਹੈ। ਬਾਸਰਕੇ ਵਿਚ ਗੁਰੂ ਅਮਰਦਾਸ ਜੀ ਦਾ ਅਵਤਾਰ ਹੋਇਆ ਤੀਸਰੇ ਪਾਤਸ਼ਾਹ ਦੇ, ਤੇ ਜਿਸ ਪਿੰਡ ਵਿਚ ਗੁਰੂ ਅਮਰਦਾਸ ਜੀ ਦਾ ਅਵਤਾਰ ਹੈ ਉਸੇ ਪਿੰਡ ਵਿਚ ਚੌਥੇ ਪਾਤਸ਼ਾਹ ਦੇ ਨਾਨਕੇ ਨੇ, ਜਿਸ ਕਰਕੇ ਸੰਯੋਗ ਬਣਿਆ ਉਸ ਪਿੰਡ ਵਿਚ ਜਾਣ ਦਾ। ਨਾਨੀ ਜੀ ਲੈ ਗਏ, ਪਰਵਰਿਸ਼ ਕੀਤੀ ਤੇ 5 ਸਾਲ ਗੁਰੂ ਚੌਥੇ ਪਾਤਸ਼ਾਹ ਜੀ 12 ਸਾਲ ਦੀ ਉਮਰ ਤੱਕ ਆਪਣੇ ਨਾਨਕੇ ਘਰ ਵਿਚ ਰਹੇ ਨੇ ਬਾਸਰਕੇ, ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪਿੰਡ ਵਿਚ। ਉਥੋਂ ਫਿਰ ਗੁਰਮੁਖ ਪਿਆਰਿਓ ਬੌਲੀ ਸਾਹਿਬ ਦੀ ਸੇਵਾ ਚੱਲਦੀ ਸੀ, ਸੰਗਤਾਂ ਜਥੇ ਬੰਨ ਕੇ ਜਾਂਦੀਆਂ ਹੁੰਦੀਆਂ ਸੀ। ਉਹ 12 ਸਾਲ ਦੀ ਉਮਰ ਵਿਚ ਭਾਈ ਜੇਠਾ ਜੀ ਜਿਨ੍ਹਾਂ ਦਾ ਜਵਤਾਰ ਦਿਨ ਹੈ, ਉਹ ਵੀ ਸੇਵਾ ਕਰਨ ਵਾਸਤੇ ਗੁਰਮੁਖ ਪਿਆਰਿਓ ਸ੍ਰੀ ਗੋਇੰਦਵਾਲ ਸਾਹਿਬ ਗਏ, ਤੇ ਗੋਇੰਦਵਾਲ ਸਾਹਿਬ ਜਾ ਕੇ 12 ਸਾਲ ਦੀ ਉਮਰ ਤੋਂ ਜਿਉਂ ਸੇਵਾ ਕੀਤੀ, ਮੰਡਾਸਾ ਬੰਨ ਲਿਆ ਤੇ ਟੋਕਰੇ ਢੋਣ ਦੀ ਸੇਵਾ ਮਿੱਟੀ ਦੀ। ਜਿੰਨੀ ਬੌਲੀ ਸਾਹਿਬ ਬਣੀ ਹੈ, ਜਿੱਥੇ ਤੁਸੀਂ ਦਰਸ਼ਨ ਇਸ਼ਨਾਨ ਕਰਦੇ ਹੋ, ਬੌਲੀ ਸਾਹਿਬ ਦਾ ਕੜ 6 ਸਾਲ ਵਿਚ ਟੁੱਟਿਆ ਸੀ ਭਾਈ। 6 ਸਾਲ ਲਗਾਤਾਰ ਸੇਵਾ ਹੁੰਦੀ ਰਹੀ ਸੀ ਬੌਲੀ ਸਾਹਿਬ ਦੀ, 6 ਸਾਲ ਸੰਗਤਾਂ ਨੇ ਪਟਾਈ ਕੀਤੀ। ਹੇਠਲਾ ਬਹੁਤ ਕੈੜਾ ਕੜ ਹੈ ਬੌਲੀ ਸਾਹਿਬ ਦਾ, ਪੱਥਰ ਹੀ ਪੱਥਰ ਸਨ। 6 ਸਾਲ ਮਹਾਰਾਜ ਚੌਥੇ ਪਾਤਸ਼ਾਹ ਜੀ ਨੇ ਭਾਈ ਜੇਠਾ ਜੀ ਦੇ ਰੂਪ ਵਿਚ ਮਿੱਟੀ ਦੇ ਟੋਕਰੇ ਢੋਣੇ, ਫਿਰ ਚੌਥੇ ਪਾਤਸ਼ਾਹ ਨੇ ਜਦੋਂ ਆਰਾਮ ਕਰਨਾ, ਇਸ਼ਨਾਨ ਕਰਾਉਣੇ, ਫਿਰ ਚਰਨ ਘੁੱਟਣੇ, ਲੰਗਰ ਦੇ ਭਾਂਡੇ ਮਾਂਜਣੇ। ਉਹ ਸੇਵਾ ਤੋਂ ਖੁਸ਼ ਹੋ ਕੇ ਤੁਸੀਂ ਸਵਈਆਂ ਦੀ ਕਥਾ ਵਿਚ ਸੁਣਿਆ, ਸਭ ਵਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ। ਸ੍ਰੀ ਗੁਰੂ ਅਮਰਦਾਸ ਜੀ ਦਾ ਸਾਰੇ ਪਾਸੇ ਤੋਂ ਜਦੋਂ ਮਨ ਮੰਨ ਗਿਆ। ਆਪਾਂ ਵੀ ਜਦੋਂ ਕੋਈ ਰਿਸ਼ਤਾ ਕਰਦੇ ਹਾਂ ਭਾਈ, ਪਿਛਲੇ ਬਜ਼ੁਰਗ ਵੇਖ ਲਓ, ਸਭ ਕੁਝ ਨਾਨਕੇ ਦਾਦਕੇ ਸਾਰਾ ਕਾਰੋਬਾਰ ਦੇਖਦੇ ਹੁੰਦੇ ਤੇ ਸਾਰਾ ਪਾਸੇ ਤੋਂ ਮਨ ਮੰਨੇ ਤਾਂ ਹੀ ਰਿਸ਼ਤਾ ਕਰੀਦਾ ਸੀ। ਇਸੇ ਕਰਕੇ ਗੁਰੂ ਅਮਰਦਾਸ ਜੀ ਦਾ ਜਦੋਂ ਮਨ ਮੰਨ ਗਿਆ, ਉਦੋਂ ਉਹਨਾਂ ਦੀ ਛੋਟੀ ਸਪੁੱਤਰੀ ਬੀਬੀ ਭਾਨੀ ਵਰ ਦੇ ਕਾਬਲ ਸੀ। ਮਾਤਾ ਜੀ ਨੇ ਵਚਨ ਕੀਤਾ ਕਿ ਸਤਿਗੁਰ ਜੀ ਪੁੱਤਰੀ ਵਾਸਤੇ ਕੋਈ ਵਰ ਟੋਲੋ। ਇੰਨੇ ਨੂੰ ਭਾਈ ਜੇਠਾ ਜਿਨ੍ਹਾਂ ਦਾ ਅੱਜ ਭਾਈ ਅਵਤਾਰ ਦਿਹਾੜਾ ਚੌਥੇ ਪਾਤਸ਼ਾਹ ਜੀ ਦਾ, ਉਹ ਟੋਕਰਾ ਚੁੱਕੀ ਆਉਂਦੇ ਸੀ ਮਿੱਟੀ ਦਾ। ਹੁਣ ਆਰਸੀ ਗੁਰਮੁਖ ਪਿਆਰਿਓ ਤੇ ਮਾਤਾ ਜੀ ਦੀ ਨਿਗਾਹ ਵਿਚ ਪੈ ਗਏ। ਆਪਣੀਆਂ ਮਾਵਾਂ ਧੀਆਂ ਭੈਣਾਂ ਵਾਸਤੇ ਆਮ ਵਿਚਾਰ ਕਰਦੀਆਂ ਹੁੰਦੀਆਂ ਕਿਹੋ ਜਿਹਾ ਵਰ ਚਾਹੀਦਾ। ਭਾਈ ਜੇਠਾ ਜੀ ਟੋਕਰਾ ਲਈ ਆਉਂਦੇ ਸੀ ਤੇ ਮਾਤਾ ਜੀ ਨਿਗਾਹ ਤੇ ਪੈ ਕੇ ਕਹਿੰਦੇ, ਸਤਿਗੁਰ ਜੀ ਕੋਈ ਇਹੋ ਜਿਹਾ ਸਿੱਖ ਬੱਚਾ ਚਾਹੀਦਾ ਆਪਣੀ ਪੁੱਤਰੀ ਵਾਸਤੇ, ਜਿਵੇਂ ਅਨੁਮਾਨ ਲਾ ਲੈਣਾ। ਸਤਿਗੁਰ ਗੁਰੂ ਅਮਰਦਾਸ ਜੀ ਕਹਿੰਦੇ, ਤੁਹਾਡਾ ਮਨ ਬਣ ਗਏ, ਇਹਦੇ ਵਰਗਾ ਤਾਂ ਦੁਨੀਆਂ ਵਿਚ ਇਹੀ ਹੈ, ਕਿਉਂਕਿ ਇੱਕ ਵਰਗਾ ਦੂਜਾ ਵਾਹਿਗੁਰੂ ਨੇ ਦੁਨੀਆਂ ਵਿਚ ਭੇਜਿਆ ਹੀ ਕੋਈ ਨੀ। ਮੇਰੇ ਠਾਕਰ ਇਹ ਖੇਲ ਰਚਾਇਆ, ਕੋਈ ਨਾ ਕਿਸੀ ਜਿਹਾ ਉਪਾਇਆ। ਵੇਖੋ ਕੈਸੀ ਟੈਕਨੀਕ ਹੈ ਵਾਹਿਗੁਰੂ ਦੀ, ਇੱਕ ਵਰਗਾ ਦੂਜਾ ਨੀ ਭੇਜਿਆ। ਗੁਰਸਿੱਖ ਪਿਆਰਿਓ, ਬੜੀ ਮੁਸ਼ਕਲ ਹੋ ਜਾਂਦੀ ਆਪਾਂ ਨੂੰ, ਚਾਚੇ ਤਾਇਆਂ ਦੀ ਪਛਾਣੇ ਨੀ ਸੀ ਰਹਿਣੀ। ਅੱਜ ਕੋ ਸਾਧਨ ਹਮ ਇਹ ਆਪੇ ਫਰਕ ਕਰੇ ਕਰ ਵੇਖੇ। ਇਹ ਮਹਾਰਾਜ ਨੇ ਕਿੰਨਾ ਸੋਹਣਾ ਸਜਾ ਢੰਗ ਵਟਾ ਦਿੱਤਾ। ਇੱਕ ਬਾਪ ਦੇ 5-6 ਪੁੱਤ ਹੋਣ, ਉਹ ਵੀ ਇੱਕ ਜੇ ਨੀ ਹੁੰਦੇ। ਚਲੋ ਪੁੱਤਰਾਂ ਦੀ ਤਾਂ ਗੱਲ ਛੱਡੋ, ਦਰਖਤ ਖੜੇ ਹੈ, ਇੱਕ ਬੂਟੇ ਦੇ ਫੁੱਲ ਦੇਖ ਲਓ ਇੱਕ ਜੇ ਨੀ ਹੋਣਗੇ, ਪੱਤੇ ਇੱਕ ਜੇ ਨੀ ਹੋਣਗੇ, ਉਹਨਾਂ ਚ ਵੀ ਫਰਕ ਹੁੰਦਾ। ਸਤਿਗੁਰ ਪਾਤਸ਼ਾਹ ਕਹਿੰਦੇ ਇਹਦੇ ਵਰਗਾ ਤੇ ਇਹੀ ਹੈ। ਬਸ ਸੰਗਤ ਜੋੜ ਲਈ ਗੁਰਸਿੱਖ ਪਿਆਰਿਓ, ਤੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਦੇ ਦਿੱਤਾ ਚੌਥੇ ਪਾਤਸ਼ਾਹ ਦੇ, ਨੀ ਭਾਈ ਜੇਠਾ ਜੀ ਦੇ ਰੂਪ ਵਿਚ। ਐਡੀ ਸੇਵਾ ਵਿਚੋਂ ਘਾਲ ਕਮਾਈ ਕੀਤੀ ਗੁਰਮੁਖ ਪਿਆਰਿਓ। ਯਤੀਮ ਬੱਚਾ ਲਾਹੌਰ ਦਾ ਘੁੰਗਣੀਆਂ ਵੇਚਦੇ ਹੁੰਦੇ ਸੀ, ਇਹਨਾਂ ਦੇ ਮਾਤਾ ਪਿਤਾ ਦਾ ਛੋਲਿਆਂ ਦਾ ਵਪਾਰ ਸੀ ਲਾਹੌਰ ਦੇ ਵਿਚ, ਇਹ ਵੀ ਛਾਬੜੀ ਲਾ ਕੇ ਛੋਲੇ ਵੇਚਦੇ ਰਹੇ ਹੈ ਚੌਥੇ ਪਾਤਸ਼ਾਹ। ਉਸੇ ਵਸਤਾਂ ਨੂੰ ਫਿਰ ਆਪ ਬਾਣੀ ਵਿਚ ਲਿਖਿਆ ਹੈ, ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ ਸਾਬੇ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਉਹ ਆਪਣੀ ਗੱਲ ਲਿਖੀ ਹੈ ਚੌਥੇ ਪਾਤਸ਼ਾਹ ਜੀ ਨੇ ਭਾਈ, ਆਪਣੀ ਸਪੁੱਤਰੀ ਦਾ ਰਿਸ਼ਤਾ ਦੇ ਦਿੱਤਾ। ਦੋ ਪੁੱਤਰੀਆਂ ਸੀ ਗੁਰੂ ਅਮਰਦਾਸ ਜੀ ਦੇ, ਦੋਵੇਂ ਪੁੱਤ ਸੀ ਮੋਹਣ ਜੀ ਤੇ ਮੋਹਰੀ ਜੀ, ਦੋ ਪੁੱਤ ਸੀ ਭਾਈ। ਬੀਬੀ ਭਾਨੀ ਤੇ ਦਾਨੀ ਜੀ ਦੋ ਲੜਕੀਆਂ ਸੀ, ਉਹਨਾਂ ਦੋਹਾਂ ਪੁੱਤਰਾਂ ਨੇ ਤਾਂ ਬਚਨ ਨਹੀਂ ਸੀ ਮੰਨਿਆ, ਤੁਹਾਨੂੰ ਪਤਾ ਹੀ ਹੈ, ਪੁੱਤਰੀ ਕੌਲ ਨਾ ਪਾਲਿਓ। ਤੇ ਹੁਣ ਜਵਾਈ ਘਰ ਰਹਿੰਦੇ ਸੀ ਬੀਬੀ ਭਾਨੀ ਜੀ ਨੇ ਬਚਨ ਕੀਤਾ ਸੀ ਮੈਨੂੰ ਵਿਆਹ ਦੋ ਜਿੱਥੇ ਮਰਜ਼ੀ ਪਰ ਮੇਰੇ ਪਿਤਾ ਗੁਰੂ ਅਮਰਦਾਸ ਜੀ ਮੈਨੂੰ ਆਪਣੀ ਸੇਵਾ ਵਿਚ ਰੱਖਿਓ ਮੈਂ ਸੇਵਾ ਕਰਨੀ ਹੈ ਤੁਹਾਡੀ ਭਗਤੀ ਦਾ ਅਵਤਾਰ ਸੀ ਭਾਈ ਬੀਬੀ ਭਾਨੀ ਜੀ ਗੁਰਮਤ ਵਿਚ ਉਹਨਾਂ ਨੂੰ ਭਗਤੀ ਦਾ ਅਵਤਾਰ ਆਖਿਆ ਉਹ ਆਪਣੀ ਮੰਗ ਸੀ ਕਿ ਮੈਂ ਪਿਤਾ ਜੀ ਦੇ ਕੋਲ ਰਹਿ ਕੇ ਸੇਵਾ ਕਰਨੀ ਹੈ ਤਾਂ ਗੁਰਸਿੱਖ ਪਿਆਰੇ ਉਹ ਬਚਨ ਗੁਰੂ ਅਮਰਦਾਸ ਜੀ ਨੇ ਪੂਰਾ ਕੀਤਾ ਪਰਖਾਂ ਤੋਂ ਬਾਅਦ ਗੱਦੀ ਭਾਈ ਜੇਠਾ ਜੀ ਨੂੰ ਦੇ ਕੇ ਤੇ ਚੌਥੇ ਪਾਤਸ਼ਾਹ ਦੇ ਰੂਪ ਵਿਚ ਜਿਨ੍ਹਾਂ ਦਾ ਅੱਜ ਅਵਤਾਰ ਹੈ ਗੁਰੂ ਰਾਮਦਾਸ ਮਹਾਰਾਜ ਬੀਬੀ ਭਾਨੀ ਜੀ ਉਹਨਾਂ ਦੀ ਭਰਜਾਈ ਮੋਹਰੀ ਜੀ ਦੇ ਘਰੋਂ ਗੁਰਸਿੱਖ ਪਿਆਰੇ ਵਿਹੜੇ ਵਿਚ ਬੈਠੀਆਂ ਸੀ ਗੋਇੰਦਵਾਲ ਸਾਹਿਬ ਤੇ ਤੀਸਰੇ ਪਾਤਸ਼ਾਹ 96 ਸਾਲ ਦੀ ਉਮਰ ਸੀ ਉਦੋਂ ਮਹਾਰਾਜ ਦੀ ਸਭ ਤੋਂ ਵੱਡੀ ਉਮਰ ਦਸਾਂ ਗੁਰੂਆਂ ਵਿਚੋਂ ਤੀਸਰੇ ਪਾਤਸ਼ਾਹ ਜੀ ਦੀ ਹੋਈ ਹੈ ਸਭ ਤੋਂ ਛੋਟੀ ਉਮਰ 8ਵੇਂ ਪਾਤਸ਼ਾਹ ਜੀ ਦੀ ਹੋਈ ਹੈ 96 ਸਾਲ ਦੀ ਉਮਰ ਸੀ ਤੇ ਤੀਸਰੇ ਪਾਤਸ਼ਾਹ ਬਿਰਧ ਅਵਸਥਾ ਵਿਚ ਬੀਬੀ ਭਾਨੀ ਜੀ ਦੇ ਕੋਲ ਆ ਗਏ ਉਹਨਾਂ ਦੀ ਨੂੰਹ ਬੈਠੀ ਸੀ ਬੀਬੀ ਭਾਨੀ ਜੀ ਕਹਿੰਦੇ ਸਤਿਗੁਰ ਜੀ ਹੁਕਮ ਕਰੋ ਤੁਸੀਂ ਚੱਲ ਕੇ ਆਏ ਹੋ ਸਾਨੂੰ ਬੁਲਾ ਲੈਣਾ ਸੀ ਗੁਰੂ ਅਮਰਦਾਸ ਜੀ ਕਹਿੰਦੇ ਪੁੱਤਰੀ ਤੇਰੇ ਨਾਲ ਇੱਕ ਬਚਨ ਕਰਨਾ ਬੀਬੀ ਭਾਨੀ ਜੀ ਕਹਿੰਦੇ ਦੱਸੋ ਕੀ ਹੁਕਮ ਹੈ ਗੁਰੂ ਅਮਰਦਾਸ ਜੀ ਕਹਿੰਦੇ ਹੁਕਮ ਨਹੀਂ ਬਚਨ ਕਰਨਾ ਬੀਬੀ ਭਾਨੀ ਜੀ ਕਹਿੰਦੇ ਕਰੋ ਮੇਰੇ ਧਨ ਭਾਗ ਨੇ ਗੁਰੂ ਅਮਰਦਾਸ ਜੀ ਕਹਿੰਦੇ ਪੁੱਤਰੀ ਪਹਿਲਾਂ ਬਚਨ ਦੇ ਕਿ ਸਾਡੇ ਬਚਨ ਤੋਂ ਗੁੱਸਾ ਤਾਂ ਨਹੀਂ ਕਰੇਗੀ ਗੁਰੂ ਅਮਰਦਾਸ ਮਹਾਰਾਜ ਬੀਬੀ ਭਾਨੀ ਜੀ ਕਹਿੰਦੇ ਸਤਿਗੁਰ ਇੱਕ ਤਾਂ ਤੁਸੀਂ ਗੁਰੂ ਨਾਨਕ ਦੇ ਰੂਪ ਇੱਕ ਮੇਰੇ ਬਾਪੂ ਜੀ ਤੁਹਾਡੇ ਬਚਨ ਦਾ ਕਿਉਂ ਗੁੱਸਾ ਕਰਨਾ ਅਮਰਦਾਸ ਗੁਰੂ ਮਹਾਰਾਜ ਕਹਿੰਦੇ ਬੀਬੀ ਜੀ ਸੋਚ ਲਓ ਅੱਜ ਮੈਂ ਇਹੋ ਜਿਹਾ ਬਚਨ ਕਰਨਾ ਨਾ ਕਿਸੇ ਬਾਪ ਨੇ ਆਪਣੇ ਧੀ ਨਾਲ ਕੀਤਾ ਤੇ ਨਾ ਗਾਹਾਂ ਨੂੰ ਕਰੂਗਾ ਇਹੋ ਜਿਹਾ ਬਚਨ ਕਰਨਾ ਬੀਬੀ ਭਾਨੀ ਜੀ ਹੱਥ ਬੰਨ ਕੇ ਖੜੇ ਹੋ ਗਏ ਤੁਸੀਂ ਹੁਕਮ ਕਰੋ ਜੀ ਤੀਸਰੇ ਪਾਤਸ਼ਾਹ ਨੇ ਬਚਨ ਕੀ ਕੀਤਾ ਸੀ ਗੁਰਮੁਖੋ ਤੀਸਰੇ ਪਾਤਸ਼ਾਹ ਆਪਣੀ ਪੁੱਤਰੀ ਨੂੰ ਕਹਿੰਦੇ ਪੁੱਤਰੀ ਤੇਰੇ ਪਤੀ ਦੇ ਤੇਰਾ ਪਤੀ ਮਰ ਜਾਵੇ ਚੜ੍ਹਾਈ ਕਰ ਜਾਵੇ ਤੂੰ ਕੀ ਕਰੇਗੀ ਕੋਈ ਬਾਪ ਆਪਣੀ ਧੀ ਨੂੰ ਐ ਨੀ ਕਹਿੰਦਾ ਹੁੰਦਾ ਦੇਖੋ ਪਰਖ ਜੇ ਤੇਰੇ ਘਰ ਆ ਚੜ੍ਹਾਈ ਕਰ ਗਿਆ ਤੂੰ ਕੀ ਕਰੇਗੀ ਉੱਥੇ ਪਰਖ ਦੀ ਘੜੀ ਸੀ ਆਪਣੇ ਗਹਿਣੇ ਇਤਿਹਾਸ ਵਿਚ ਲਿਖੇ ਤਾਰ ਕੇ ਰੱਖ ਦਿੱਤੇ ਤੇ ਹੱਥ ਬੰਨ ਕੇ ਬੀਬੀ ਭਾਨੀ ਨੇ ਬਚਨ ਕੀਤਾ ਮੂੰਹ ਤੋਂ ਕਿ ਪਿਤਾ ਜੀ ਜਿਹੜਾ ਤੁਹਾਡਾ ਬਚਨ ਹੈ ਨਿਸਫਲ ਤਾਂ ਜਾਣਾ ਨਹੀਂ ਇਹ ਕਿਹੜਾ ਐਵੀਂ ਬਚਨ ਹੈ ਕੋਈ ਇਹਦਾ ਕਾਰਨ ਹੈ ਕੋਈ ਪਰ ਤੁਸੀਂ ਮੈਨੂੰ ਪੁੱਛਦੇ ਹੋ ਜੇ ਮੇਰੇ ਘਰ ਆ ਚੜ੍ਹਾਈ ਕਰ ਗਿਆ ਕੀ ਕਰੇਗੀ ਮੈਂ ਇੱਕੋ ਕੰਮ ਕਰੂੰਗੀ ਤੇਰਾ ਭਾਣਾ ਮੰਨੂਗੀ ਇਹ ਬਚਨ ਕੀਤਾ ਸੀ ਬੀਬੀ ਭਾਨੀ ਜੀ ਨੇ ਮੈਂ ਭਾਣਾ ਮੰਨੂਗੀ ਜਦ ਆਹ ਪਰਖ ਵਿਚ ਪੂਰੀ ਹੋ ਗਈ ਬੀਬੀ ਭਾਨੀ ਫੇਰ ਗੁਰਮੁਖ ਪਿਆਰੇ ਗੁਰੂ ਅਮਰਦਾਸ ਜੀ ਨੇ ਉਸੇ ਸਮੇਂ ਸੰਗਤ ਬੁਲਾ ਲਈ ਤੇ ਸੰਗਤ ਵਿਚ ਐਲਾਨ ਕਰ ਦਿੱਤਾ ਪੁੱਤਰੀ ਤੇਰੇ ਪਤੀ ਜੇਠਾ ਜੀ ਨੇ ਪਰਸੋਂ ਨੂੰ ਚੜ੍ਹਾਈ ਕਰ ਜਾਣਾ ਸੀ ਜਿਨ੍ਹਾਂ ਦਾ ਅੱਜ ਅਵਤਾਰ ਹੈ ਉਹਨਾਂ ਦੀ 3 ਦਿਨ ਉਮਰ ਰਹਿੰਦੀ ਸੀ ਸਾਰੀ ਉਹ 3 ਦਿਨ ਬਾਕੀ ਪਰ ਤੂੰ ਹੁਣ ਹੁਕਮ ਮੰਨ ਲਿਆ ਭਾਣਾ ਮੰਨ ਲਿਆ ਹੁਕਮ ਮੰਨਣ ਵਿਚ ਇਸ ਦਰ ਦੀ ਵਡਿਆਈ ਹੈ ਗੁਰਸਿੱਖ ਪਿਆਰੇ ਹੋਰ ਇੱਥੇ ਕਿਸੇ ਚੀਜ਼ ਦੀ ਲੋੜ ਨਹੀਂ ਕਿ ਜਿਹੜੇ ਬਾਕੀ ਕੰਮ ਕਰਦੇ ਫਿਰਦੇ ਤਾਂ ਆਪਣੇ ਭਲੇ ਖਾਤਰ ਕਰਦੇ ਫਿਰਦੇ ਆਪਾਂ ਇਹ ਰੱਬ ਤੇ ਕਾਹਦਾ ਆਸਾਨ ਹੈ ਗੁਰਸਿੱਖ ਪਿਆਰਿਓ ਇਹ ਤਾਂ ਅਸੀਂ ਆਪਣਾ ਭਲਾ ਕਰਦੇ ਫਿਰਦੇ ਹਾਂ ਪਰ ਗੁਰੂ ਦੀ ਖੁਸ਼ੀ ਇੱਕੋ ਗੱਲ ਤੇ ਹੈ ਹੁਕਮ ਤੁਹਾਡੇ ਜੀਵਨ ਵਿਚ ਵੀ ਜਿਹੜਾ ਨੌਕਰ ਹੁਕਮ ਮੰਨੇ ਪੁੱਤਾਂ ਨਾਲੋਂ ਵੀ ਪਿਆਰਾ ਹੋ ਜਾਂਦਾ ਜਿਹੜਾ ਪੁੱਤ ਹੁਕਮ ਨਾਲ ਉਹਨੇ ਨੌਕਰਾਂ ਨਾਲੋਂ ਵੀ ਪਰੇ ਹੋ ਜਾਂਦਾ ਇਹ ਤਾਂ ਹੁਕਮ ਮੰਨਣ ਦੀ ਗੱਲ ਹੈ ਤੂੰ ਹੁਕਮ ਮੰਨ ਲਈ ਜਹਾਂਗੀਰ ਦਾ ਇੱਕ ਗੋਲਾ ਹੁੰਦਾ ਸੀ ਜ਼ੈਦ ਉਹਦਾ ਸੇਵਾਦਾਰ ਸੀ ਜ਼ੈਦ ਮੁਸਲਮਾਨ ਉਹ ਹੁਕਮ ਮੰਨਦਾ ਸੀ ਜਹਾਂਗੀਰ ਦਾ ਤੇ ਗੁਰਮੁਖ ਪਿਆਰੇ ਉਹ ਇੰਨਾ ਪਿਆਰ ਕਰਨ ਲੱਗ ਗਏ ਨਾ ਜਹਾਂਗੀਰ ਵਜ਼ੀਰਾਂ ਦੀ ਗੱਲ ਮੋੜ ਦੇਣੀ ਤੇ ਗੁਰਮੁਖ ਪਿਆਰੇ ਉਹ ਆਪਣੀਆਂ ਬੇਗਮਾਂ ਦੀ ਕਹਿਣਾ ਵੀ ਮੋੜ ਦੇਣਾ ਪਰ ਜੋ ਜ਼ੈਦ ਕਹਿੰਦਾ ਸੀ ਉਹੀ ਕਰਦਾ ਸੀ ਵਜ਼ੀਰ ਵੀ ਗੁੱਸੇ ਕਿ ਸਾਡੀ ਗੱਲ ਮੰਨਦਾ ਨੀ ਨੌਕਰ ਦੀ ਗੱਲ ਮੰਨਦਾ ਤੇ ਬੇਗਮਾਂ ਦਾ ਜ਼ਿਆਦਾ ਹੱਕ ਹੁੰਦਾ ਉਹ ਬੇਗਮਾਂ ਨੇ ਤਾਂ ਭੁੱਖ ਹੜਤਾਲ ਕਰਤੀ ਅਸੀਂ ਬੇਗਮਾਂ ਕਾਹਦੀ ਹੈ ਤੂੰ ਤਾਂ ਗੋਲੇ ਦੇ ਕਹਿਣੇ ਤੇ ਚੱਲਦਾ ਸਾਡਾ ਕਹਿਣਾ ਨੀ ਮੰਨਦਾ ਤੇ ਜਹਾਂਗੀਰ ਨੇ ਬਾਦਸ਼ਾਹ ਨੇ ਦਰਬਾਰ ਲਾ ਲਿਆ ਗੁਰਮੁਖ ਪਿਆਰਿਓ ਸਭ ਬੇਗਮਾਂ ਬੁਲਾ ਰਹੀਆਂ ਵਜ਼ੀਰ ਬੁਲਾ ਲਏ ਤੇ ਜ਼ੈਦ ਵੀ ਬੈਠਾ ਖੜਾ ਸੇਵਾਦਾਰ ਜਿਹੜਾ ਤੋਸ਼ੇਖਾਨਾ ਹੁੰਦਾ ਨਾ ਖਜ਼ਾਨਚੀ ਤੋਸ਼ੇਖਾਨਾ ਕਹਿੰਦੇ ਹੁੰਦੇ ਸੀ ਉਹਦੇ ਵਿਚ ਕੀਮਤੀ ਚੀਜ਼ਾਂ ਹੁੰਦੀਆਂ ਜਿਵੇਂ ਅੰਮ੍ਰਿਤਸਰ ਸਾਹਿਬ ਤੋਸ਼ੇਖਾਨਾ ਬਰਬਾਦ ਕੀਤਾ ਜਦੋਂ 84 ਦਾ ਦੰਗੇ ਹੋਏ ਨੇ ਭਾਈ ਅਟੈਕ ਹੋਇਆ ਮਹਾਨ ਤੋਸ਼ੇਖਾਨਾ ਸੀ ਖਾਲਸੇ ਦਾ ਉੱਥੇ ਕੀਮਤੀ ਚੀਜ਼ਾਂ ਸੀ ਹੁਣ ਵੀ ਕੀਮਤੀ ਚੀਜ਼ਾਂ ਸਭ ਤੋਸ਼ੇਖਾਨੇ ਵਿਚ ਨੇ ਤੇ ਅੱਜ ਦਾ ਜਿਹੜਾ ਦਿਨ ਹੈ ਨਾ, ਨੋਟ ਕਰ ਲਿਓ, ਜਿੰਨੀਆਂ ਵੀ ਉੱਥੇ ਕੀਮਤੀ ਚੀਜ਼ਾਂ ਨੇ ਉਹ ਅੱਜ ਦੇ ਦਿਨ ਕੱਢੀਆਂ ਜਾਂਦੀਆਂ ਨੇ। ਸਾਲ ਵਿੱਚ ਇੱਕ ਦਿਨ ਸਿਰਫ ਅੱਜ ਦੇ ਦਿਨ ਦਰਸ਼ਨ ਕਰਾਏ ਜਾਂਦੇ। ਮਹਾਰਾਜਾ ਰਣਜੀਤ ਸਿੰਘ ਦਾ 125,000 ਦਾ ਚੌਰ ਚੰਨੀਆਂ ਗੁਰਸਿੱਖ ਪਿਆਰਿਓ ਹੀਰੇ ਮੋਤੀ ਜਵਾਹਰਾਤ ਆ ਚੌਥੇ ਪਾਤਸ਼ਾਹ ਦੇ ਅਵਤਾਰ ਵਾਲੇ ਦਿਨ ਜਲਾਉ ਲੱਗਦਾ, ਬਾਕੀ ਨਹੀਂ ਲੱਗਦਾ ਕਦੇ। ਅੱਜ ਦਰਸ਼ਨ ਕਰਾਏ ਜਾਂਦੇ ਉਹਨਾਂ ਚੀਜ਼ਾਂ ਦੇ। ਉਹ ਤੋਸ਼ੇਖਾਨੇ ਦਾ ਜਿਹੜਾ ਖਜ਼ਾਨਚੀ ਸੀ ਉਹਨੂੰ ਬੁਲਾ ਲਿਆ ਜਹਾਂਗੀਰ ਨੇ, ਕਹਿੰਦੇ ਐਂ ਕਰ ਮੇਰੇ ਖਜ਼ਾਨੇ ਵਿੱਚ ਜਿਹੜੀ ਸਭ ਤੋਂ ਕੀਮਤੀ ਚੀਜ਼ ਹੈ ਉਹ ਕੱਢ ਕੇ ਲਿਆ। ਉਹ ਬਾਦਸ਼ਾਹ ਦਾ ਹੁਕਮ ਖਜ਼ਾਨਚੀ ਗਿਆ ਤੇ ਕੀਮਤੀ ਚੀਜ਼ ਉਹਦੇ ਖਜ਼ਾਨੇ ਵਿੱਚ ਇੱਕ ਸੀ ਜਹਾਂਗੀਰ ਦੇ। ਇਰਾਨ ਦੇ ਬਾਦਸ਼ਾਹ ਨੇ ਉਹਨੂੰ ਇੱਕ ਜਾਮ ਪਿਆਲਾ ਦਿੱਤਾ ਸੀ, ਕੰਚ ਦਾ ਪਿਆਲਾ, ਉਹਦੇ ਵਿੱਚ ਕਰੋੜਾਂ ਦੇ ਹੀਰੇ ਜੜੇ ਹੋਏ ਸੀ। ਪਿਆਲਾ ਕੰਚ ਦਾ, ਕਰੋੜਾਂ ਦੇ ਹੀਰੇ ਸੀ ਉਹਦੇ ਵਿੱਚ। ਸਭ ਤੋਂ ਵੱਧ ਕੀਮਤੀ ਜਹਾਂਗੀਰ ਦੇ ਦਰਬਾਰ ਵਿੱਚ ਉਹ ਚੀਜ਼ ਸੀ। ਉਹ ਕੰਚ ਦਾ ਪਿਆਲਾ ਕੱਢ ਲਿਆ ਤੇ ਗੁਰਮੁਖ ਪਿਆਰੇ ਜਹਾਂਗੀਰ ਕਹਿੰਦਾ ਨੂੰ ਮੇਜ਼ ਤੇ ਰੱਖ ਦੇ। ਗੋਲੇ ਨੇ ਰੱਖਤਾ ਤੇ ਗੁਰਮੁਖ ਪਿਆਰੇ ਇੱਕ ਰੌੜ ਲੈ ਕੇ ਨਾ, ਛੋਟੀ ਡੰਡਾ ਹੱਥ ਵਿੱਚ, ਲੋਹਾ ਕਹਿ ਲਓ ਲੱਕੜੀ ਕਹਿ ਲਓ, ਕੋਲ ਖੜ ਗਿਆ ਜਹਾਂਗੀਰ। ਆਪਣੇ ਬੜੇ ਵਜ਼ੀਰ ਨੂੰ ਕਹਿੰਦਾ ਵਜ਼ੀਰ ਸਾਹਿਬ ਆਓ। ਉਹ ਆ ਗਿਆ ਤੇ ਜਹਾਂਗੀਰ ਨੇ ਉਹ ਰੌੜ ਨੂੰ ਫੜਾ ਤੀ, ਕਹਿੰਦਾ ਪਿਆਲੇ ਨੂੰ ਭੰਨ ਦੇ, ਹੁਕਮ ਹੈ ਮੇਰਾ। ਬੜੇ ਵਜ਼ੀਰ ਨੂੰ ਕਹਿੰਦਾ, ਉਹ ਵਜ਼ੀਰ ਕਹਿੰਦਾ ਜਹਾਂ ਪੰਨਾ ਅੰਨਦਾਤਾ ਹੈ, ਭੰਨਣ ਵਾਲੀ ਚੀਜ਼ ਹੈ, ਇਹ ਤਾਂ ਮੁੜ ਕੇ ਮਿਲਣਾ ਹੀ ਨਹੀਂ, ਇਹ ਨਹੀਂ ਭੰਨਣਾ ਹੈ, ਮੈਂ ਨਹੀਂ ਕਹਿਣਾ ਮੰਨਦਾ ਚਾਹੇ ਵਜ਼ੀਰ ਹੈ ਤੇਰਾ, ਇਹ ਕੋਈ ਭੰਨਣ ਵਾਲੀ ਚੀਜ਼ ਹੈ, ਤੈਨੂੰ ਤੋਹਫਾ ਦਿੱਤਾ ਇਰਾਨ ਦੇ ਬਾਦਸ਼ਾਹ ਨੇ। ਉਹਨੇ ਵੀ ਜਵਾਬ, ਦੂਏ ਵਜ਼ੀਰ ਨੇ ਵੀ ਜਵਾਬ, ਬੇਗਮ ਬੁਲਾ ਲਈ ਜਿਹੜੀ ਗੁੱਸੇ ਹੁੰਦੀ ਸੀ, ਬੇਗਮ ਨੂੰ ਕਹਿੰਦਾ ਭਾਨੇ ਨੂੰ, ਬੇਗਮਾਂ ਦਾ ਘਰ ਵਾਲੀ ਥੋੜਾ ਜਿਹਾ ਹੱਕ ਹੁੰਦਾ ਜ਼ਿਆਦਾ, ਉਹ ਕਹਿੰਦਾ ਇਹਦਾ ਦਿਮਾਗ ਖਰਾਬ ਹੋ ਗਿਆ। ਬੇਗਮ ਕਹਿੰਦੀ ਚੱਕ ਕੇ ਅੰਦਰ ਰੱਖ ਕੇ ਆਓ, ਅੱਜ ਖੇ ਰੱਖੋ ਸਤਨਾਮ, ਇਹਦੇ ਦਿਮਾਗ ਚ ਖਰਾਬੀ ਆ ਗਈ, ਕਹਿੰਦੀ ਲੈ ਜਾਓ ਇਸ ਤੇ ਲੈ ਜਾਓ, ਜਿੰਦੇ ਚ ਅੰਦਰ ਰੱਖ ਭਨਾਉਣ ਲੱਗਿਆ। ਉਹਦਾ ਹੱਕ ਹੁੰਦਾ ਘਰ ਵਾਲੀ ਦਾ, ਗੁਰਸਿੱਖ ਪਿਆਰੇ ਹੋ, ਇੱਥੇ ਤਾਂ ਦੇਖ ਲਓ ਮੇਰੀਆਂ ਧੀਆਂ ਭੈਣਾਂ ਘਰ ਵਾਲੀਆਂ ਕਿਵੇਂ ਬੁਲਾਉਣੀਆਂ, ਘਰ ਵਾਲਿਆਂ ਨੂੰ ਪਤਾ ਤੁਹਾਨੂੰ ਕਿਵੇਂ ਬੁਲਾਉਣੀ। ਜਿਵੇਂ ਨੌਕਰ ਰੱਖਿਆ ਬੰਦਾ, ਉਹ ਕੁਲਦੀਪ ਸਬਜ਼ੀ ਲੈ ਆਇਆ, ਦੇਖੋ ਕਿਵੇਂ ਨਾਂ ਲੈਣੀ ਹੈ ਮੇਰੀ ਧੀਆਂ ਭੈਣਾਂ। ਅਜਮੇਰ ਕਿੱਥੇ ਤੇ ਆਏ, ਜਿਵੇਂ ਨਿਆਣਾ ਹੁੰਦਾ ਭਈਆ ਕੋਈ ਰੱਖਿਆ ਹੋਇਆ, ਉਹ ਸੁਰਿੰਦਰ ਤੂੰ ਮੈਨੂੰ ਦੱਸਿਆ ਹੀ ਨੀ ਕਿੱਥੇ ਜਾਣਾ, ਤਾਂ ਐ ਹੱਕਾਂ ਮਾਰਦੇ। ਮੈਂ ਉੱਥੇ ਮਹਾਲਟਨ ਕਰਿਆ, ਅੰਬਰ ਪ੍ਰਚਾਰ, ਟੋਰਾਂਟੋ, ਟੋਰਾਂਟੋ 700, ਤੁਹਾਡੀ ਨੌਰਥ ਅਮਰੀਕਾ ਦਾ ਸਭ ਤੋਂ ਵੱਡਾ ਅੰਮ੍ਰਿਤ ਪ੍ਰਚਾਰ ਹੋਇਆ ਸੀ, 700 ਬੰਦੇ ਨੇ ਇੱਕਦਮ ਅੰਬਰ ਛਕੇ। ਮੈਂ ਉੱਥੇ ਬੀਬੀਆਂ ਨੂੰ ਬੇਨਤੀ ਕੀਤੀ, ਮੈਂ ਕਿਹਾ ਬੀਬੀਓ ਪਤੀ ਪਰਮਾਤਮਾ ਹੁੰਦਾ ਇਹਦਾ ਨਾਂ ਨਾ ਲਿਆ ਕਰੋ, ਜੀਜੂ ਕਹਿ ਕੇ ਬੁਲਾ ਲਿਆ ਕਰੋ। ਉਹ ਪੜ੍ਹੀਆਂ ਲਿਖੀਆਂ ਕੁੜੀਆਂ, ਹੁਣ ਮੈਂ ਤਾਂ ਇੰਨਾ ਪੜ੍ਹਿਆ ਨਹੀਂ, ਇੱਕ ਬੀਬੀ ਉੱਠ ਕੇ ਕੁੜੀ ਹੁੰਦੀ ਕਹਿੰਦੀ ਪਤੀ ਪਰਮਾਤਮਾ ਹੁੰਦਾ, ਮੈਂ ਕਿਹਾ ਹਾਂ, ਕਹਿੰਦੀ ਤਾਂ ਹੀ ਤਾਂ ਅਸੀਂ ਵਾਰ ਵਾਰ ਨਾਂ ਲੈਂਦੇ ਹਾਂ, ਅੱਜ ਖੇ ਰੱਖੋ ਸਾਧਨਾ, ਪਰਮਾਤਮਾ ਦਾ ਨਾਂ ਕਹਿੰਦੀ ਜਪਣਾ ਚਾਹੀਦਾ। ਫਿਰ ਤੁਸੀਂ ਇਤਲਾਹ ਸਮਝਾ ਲਓ ਇਹਨਾਂ ਨੂੰ, ਬਈ ਕਿੱਥੇ ਸਿੱਖਿਆ ਦੇ ਰਹੀ, ਅਗੇ ਨਾਲੇ ਤੁਸੀਂ ਪਰਮਾਤਮਾ ਕਹਿੰਦੇ ਨਾਲੇ ਨਾਂ ਨੇ ਉੱਤੇ, ਪਰਮਾਤਮਾ ਦਾ ਨਾਂ ਤਾਂ ਵਾਰ ਵਾਰ ਲੈਣਾ ਚਾਹੀਦਾ, ਆਹ ਲੈਣੀ ਹੈ। ਉਹਦਾ ਹੱਕ ਸੀ ਗੁਰਸਿੱਖ ਪਿਆਰੇ, ਉਹ ਕਹਿੰਦੀ ਚੱਕ ਕੇ ਅੰਦਰ ਰੱਖ ਇਹਨੂੰ, ਕਹਿੰਦਾ ਨਹੀਂ ਅੰਦਰ ਨੀ, ਤੂੰ ਇਹਨੂੰ ਭੰਨ। ਕਹਿੰਦੀ ਬਿਲਕੁਲ ਨੀ ਭੰਨਣਾ, ਤੇਰਾ ਹੁਕਮ ਕਦੇ ਨੀ ਮੰਨਣੇ, ਤਾਂ ਕਰੋੜਾਂ ਦੀ ਚੀਜ਼ ਹੈ। ਉਹ ਖੜਾ ਜੈਦ ਗੋਲਾ ਗੁਰਮੁਖ ਪਿਆਰਿਓ, ਬਸ ਉਹਨੂੰ ਇਸ਼ਾਰਾ ਕੀਤਾ, ਕਹਿੰਦੇ ਗੋਲਿਆ ਭੰਨਦੇ, ਇੱਕ ਸਕਿੰਟ ਨੀ ਲਾਈ, ਕੀਚਰ ਕੀਚਰ ਕਰਤੀ ਡਾਗ ਮਾਰ ਕੇ ਕੋਲੇ ਦੀ, ਤੇ ਗੁਰਮੁਖ ਪਿਆਰਿਓ ਸਰਨਾਟਾ ਛਾ ਗਿਆ। ਜਹਾਂਗੀਰ ਕਹਿੰਦਾ ਉਹ ਗੋਲਿਆ ਤੈਨੂੰ ਪਤਾ ਨੀ ਸੀ ਇਹਦੀ ਕੀਮਤ ਦੀ ਕਿੰਨੀ ਚੀਜ਼ ਹੈ, ਤੇ ਠੀਕਰੇ ਬਣਾ ਤੇ। ਜੈਦ ਗੋਲਾ ਕਹਿੰਦਾ ਬਾਦਸ਼ਾਹ ਇਹਦੀ ਕੀਮਤ ਦਾ ਤਾਂ ਤੈਨੂੰ ਵੀ ਪਤਾ ਹੈ, ਤੇਰੀਆਂ ਬੇਗਮਾਂ ਨੂੰ ਵੀ ਪਤਾ ਹੈ, ਤੇਰੀਆਂ ਵਜ਼ੀਰਾਂ ਨੂੰ ਵੀ ਪਤਾ ਹੈ, ਪਰ ਤੇਰੇ ਹੁਕਮ ਦੀ ਕੀਮਤ ਦਾ ਮੈਨੂੰ ਇਹ ਪਤਾ ਹੈ। ਅੱਜ ਕਹੇ ਆਖੋ ਸਤਨਾਮ, ਤੂੰ ਇੱਕ ਕੌਲਾ ਕਹਿੰਦਾ, ਤੇਰੇ ਹੁਕਮ ਪਿੱਛੇ ਮੈਂ ਹਜੇ 100 ਕੌਲੇ ਭੰਨਵਾ, ਹੁਕਮ ਮੰਨਿਆ ਹੋਵੇ ਪਰਵਾਨ। ਇੱਥੇ ਕਹਿਣਾ ਮੰਨਣ ਦਾ, ਬਚਨ ਮੰਨਣ ਦਾ, ਸਾਰਿਆਂ ਨੂੰ ਆਪੋ ਆਪਣੇ ਧਰਮ ਪਿਆਰੇ ਹੈ, ਆਪਾਂ ਨੂੰ ਸਭ ਨੂੰ ਕਿਸੇ ਦੇ ਧਰਮ ਦੀ ਨਿੰਦਿਆ ਨਹੀਂ, ਭੇਖ ਸਾਰੇ ਪਿਆਰੇ ਨੇ, ਆਪਾਂ ਵੀ ਰੱਖਣੇ। ਪਰ ਮੈਂ ਇੱਕ ਦਿਨ ਅੱਗੇ ਤੁਹਾਨੂੰ ਬੇਨਤੀ ਕੀਤੀ ਸੀ, ਜਪਜੀ ਸਾਹਿਬ ਵਿੱਚ ਧਰਮੀ ਬਣਨਾ ਹੈ, ਅੱਧੀ ਤੁਕ ਕੋਲ ਰੱਖੋ, ਬਸ ਅੱਧੀ ਤੁਕ ਜਪਜੀ ਸਾਹਿਬ ਦੀ, ਪੂਰੀ ਵੀ ਨਹੀਂ। ਜੇ ਤੁਸੀਂ ਧਰਮ ਨਾਲ ਰਿਸ਼ਤਾ ਜੋੜਨਾ ਨਾ, ਅੱਧੀ ਤੁਕ ਹੈ ਸਾਰੀ, ਉਹ ਕਿਹੜੀ ਹੈ, ਮੰਨੈ ਧਰਮ ਹੋਵੇ ਸਨ ਬੰਦ, ਪੜ੍ਹਦੇ ਉਹਨਾਂ ਨਿੱਤ ਗੁਰੂ ਦਾ ਬਚਨ ਮੰਨ ਲਓ, ਤੁਹਾਡਾ ਧਰਮ ਨਾਲ ਰਿਸ਼ਤਾ ਜੁੜ ਜਾਊਗਾ। ਮੰਨੈ ਧਰਮ ਹੋਵੇ ਸਨਬੰਧ, ਗੱਲੇ ਨੀ ਹੋਰ ਕੋਈ, ਬੀਬੀ ਤੂੰ ਬਚਨ ਮੰਨ ਲਿਆ, ਭਾਣਾ ਮੰਨ ਲਿਆ ਬੀਬੀ ਭਾਨੀ ਨੂੰ ਕਹਿੰਦੇ ਲੈ ਹੁਣ ਤੇਰੇ ਪਤੀ ਨੇ ਪਰਸੋਂ ਨੂੰ ਕਰਨਾ ਸੀ ਚੜਾਈ ਪਰ ਹੁਣ ਇਹ ਨਹੀਂ ਜਾਊਗਾ ਹੁਣ ਇਹਦੀ ਜਗ੍ਹਾ ਅਸੀਂ ਜਾਵਾਂਗੇ ਗੁਰੂ ਅਮਰਦਾਸ ਜੀ ਕਹਿੰਦੇ ਨੋਟ ਕਰ ਲਿਓ 6 ਮਹੀਨੇ 11 ਦਿਨ 17 ਦਿਨ ਦੀ ਉਮਰ 6 ਸਾਲ 11 ਮਹੀਨੇ 17 ਦਿਨ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਉਮਰ ਦੇ ਕੇ ਭਾਈ ਜੇਠੇ ਨੂੰ ਜਿਨ੍ਹਾਂ ਦਾ ਅੱਜ ਅਵਤਾਰ ਹੈ ਤਾਂ ਉਹਨਾਂ ਨੂੰ ਚੌਥੇ ਪਾਤਸ਼ਾਹ ਬਣਾ ਕੇ ਗੱਦੀ ਦਿੱਤੀ ਸੀ ਉਹਨਾਂ ਦੀ ਆਪਣੀ ਉਮਰ ਖਤਮ ਹੋ ਗਈ ਸੀ ਫਿਰ ਉਹਨਾਂ ਨੂੰ ਬਚਨ ਕਰਤਾ ਹੁਣ ਜਾਓ ਐਸਾ ਤੀਰਥ ਪ੍ਰਗਟ ਕਰੋ ਜਿੱਥੇ ਲੋਕਾਂ ਨੂੰ 68 ਤੀਰਥਾਂ ਦਾ ਇਕੱਠਾ ਹੀ ਮਹਾਤਮ ਮਿਲ ਜਾਵੇ ਫਿਰ ਉਹਨਾਂ ਨੇ ਤੁੰਗ ਪਿੰਡ ਦੇ ਜ਼ਿਮੀਦਾਰਾਂ ਤੋਂ 700 ਰੁਪਇਆ ਉਸ ਸਮੇਂ ਦਾ 700 ਆ ਜਿਹੜੀ ਅੰਮ੍ਰਿਤਸਰ ਦੀ ਜਗ੍ਹਾ ਹੈ ਤੁੰਗ ਪਿੰਡ ਦੀ ਜ਼ਮੀਨ ਹੈ ਭਾਈ ਤੁੰਗ ਗਲਵਿੱਡੀ ਆਦਿਕ ਪਿੰਡ ਨੇ ਆਲੇ ਦੁਆਲੇ ਉਹਨਾਂ ਤੋਂ ਮੁੱਲ ਲੈ ਕੇ 1 ਹਾੜ 70 ਦੇ ਵਿੱਚ ਗੁਰਸਿੱਖ ਪਿਆਰੇ ਉਹ ਟੱਕ ਲਾ ਕੇ ਜਿੱਥੇ ਹੁਣ ਦੁੱਖ ਭੰਜਣੀ ਬੇਰੀ ਆ ਉੱਥੇ ਥੜਾ ਬਣਿਆ ਹੋਇਆ ਇੱਥੇ ਬੈਠ ਕੇ ਮਹਾਰਾਜ ਨੇ ਟੱਕ ਲਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਸਾਇਆ ਸੀ ਤੇ ਸਤਿਗੁਰ ਪਾਤਸ਼ਾਹ ਨੇ ਤਕਰੀਬਨ 7 ਸਾਲ ਗੁਰਗੱਦੀ ਦਾ ਸਮਾਂ ਕੀਤਾ ਉਸ ਗੁਰਗੱਦੀ ਦੇ ਸਮੇਂ ਵਿੱਚ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਗੁਰਸਿੱਖ ਪਿਆਰਿਓ ਜਿੱਥੇ ਤੁਸੀਂ ਇਸ਼ਨਾਨ ਕਰਦੇ ਹੋ ਉਹ ਨਗਰੀ ਵਸਾ ਕੇ ਸਾਨੂੰ ਦਿੱਤੀ ਹੈ ਕਿ ਜਿੱਥੇ ਸਭੇ ਸਾਹਿਬ ਨਹੀਂ ਤੁਰ ਜਿਹਾ ਵਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ 7 ਸਾਲ ਦੇ ਵਿੱਚ ਅੰਮ੍ਰਿਤਸਰ ਦਾ ਸ਼ਹਿਰ ਵਸਾਉਣਾ 52 ਕਿਸਮ ਦੇ ਲੋਕ ਇਕੱਠੇ ਕਰਕੇ ਤਜਾਰਤੀ ਸ਼ਹਿਰ ਬਣਾਇਆ ਇਹਨੂੰ ਸਿੱਖੀ ਡਿਵੈਲਪਡ ਅਗਾਹਾਂ ਵਧੂ ਧਰਮ ਹੈ ਕੁ ਸਾਡੇ ਵਿੱਚ ਵੀ ਲਾਣਾ ਪੈ ਗਿਆ ਘਰ ਬਾਰ ਛੱਡੋ ਫਰੀ ਜਾਓ ਚੋਲੇ ਪਾ ਕੇ ਆਲੇ ਦੁਆਲੇ ਗੁਰਸਿੱਖ ਪਿਆਰਿਓ ਇਹ ਪਰਥਾ ਚੰਗੀ ਨਹੀਂ ਹੈਗੀ ਇਸ ਪਰਥਾ ਵਿੱਚੋਂ ਸਾਨੂੰ ਗੁਰੂ ਜੀ ਨੇ ਕੱਢਿਆ ਸੀ ਜਦੋਂ ਗੁਰੂ ਨਾਨਕ ਦਾ ਅਵਤਾਰ ਆਇਆ ਬਥੇਰੇ ਜੋਗੀ ਫਿਰਦੇ ਤੇ ਜਟਾਧਾਰੀ ਬਥੇਰੇ ਉਦਾਸੀ ਫਿਰਦੇ ਸੀ ਬਥੇਰੇ ਬਰਾਗੀ ਫਿਰਦੇ ਸੀ ਚਿੱਪਿਆਂ ਚੱਕੀ ਟੋਲੇ ਬੰਨੀ ਫਿਰਦੇ ਸੀ ਮਹਾਰਾਜ ਨੇ ਉਹਨਾਂ ਦਾ ਵਿਰੋਧ ਕੀਤਾ ਘਰ ਵਿੱਚ ਕਿਰਤ ਕਰੋ ਗ੍ਰਿਸਤ ਵਿੱਚ ਰਹੋ ਕੰਮ ਕਾਰ ਕਰੋ ਆਪਣੇ ਜੀਵਨ ਨੂੰ ਉਨਤ ਕਰੋ ਕਿਉਂ ਕਿਸੇ ਦੇ ਉੱਤੇ ਬੋਝ ਬਣਦੇ ਹੋ ਤੁਸੀਂ ਕਿਰਤ ਕਰਕੇ ਸਗੋਂ ਕਿਸੇ ਦਾ ਬੋਝ ਆਪ ਚੱਕੋ ਕਿਰਤ ਵਿਰਤ ਕਰ ਧਰਮ ਦੀ ਹੱਥੀਂ ਦੇ ਕੇ ਭਲਾ ਮਨਾਈ ਉਹ ਚੌਥੇ ਪਾਤਸ਼ਾਹ ਨੇ ਪਾਈ ਕਿਰਤੀ 52 ਜਾਤਾਂ ਦੇ ਲੋਕ ਅੰਮ੍ਰਿਤਸਰ ਵਸਾਏ ਸੀ ਆਪ ਉਹਨਾਂ ਨੂੰ ਪੈਸੇ ਦਿੱਤੇ ਆਪ ਇਮਦਾਦ ਕੀਤੀ ਇਹੀ ਗੁਰੂ ਘਰ ਦਾ ਮੈਂ ਅੱਗੇ ਵੀ ਬੇਨਤੀ ਕੀਤੀ ਹੈ ਫੇਰ ਯਾਦ ਕਰਾ ਦਿੰਦੇ ਚੌਕੀਦਾਰ ਹਾਕ ਮਾਰਦਾ ਹੁੰਦਾ ਸਾਡੇ ਵਿੱਚੋਂ ਪਿਆਰ ਕੋਪਰੇਸ਼ਨ ਇੱਕ ਦੂਜੇ ਦੀ ਹਮਦਰਦੀ ਨਹੀਂ ਰਹੀ ਆਹ ਗੁਜਰਾਤੀ ਦੇਖਿਆ ਕਰੋ ਤੁਹਾਡੇ ਕੋਲ ਬਥੇਰੇ ਰਹਿੰਦੇ ਇੱਥੇ ਚੀਨੀ ਰਹਿੰਦੇ ਇੱਕ ਗੁਜਰਾਤੀ ਨਵਾਂ ਆ ਜਾਵੇ ਨਾ ਇੰਗਲੈਂਡ 'ਚ 15 ਗੁਜਰਾਤੀ ਇਕੱਠੇ ਹੋ ਕੇ ਪੈਸੇ ਇਕੱਠੇ ਕਰਕੇ ਉਹਨਾਂ ਦਾ ਸਟੋਰ ਖੋਲ ਦੇਣਗੇ ਇੱਕ ਚੀਨੀ ਨਵਾਂ ਆ ਜਾਵੇ ਚੀਨੀ ਉਹਦਾ ਕੰਮ ਚਲਾ ਦੇਣਗੇ ਖੋਲ ਦੁਕਾਨ ਮੁਸਲਮਾਨ ਵੀਰਾਂ 'ਚ ਵੀ ਹੈਗੀ ਆਪਣੇ ਤੇ ਹੀ ਕਿਰਪਾ ਹੋਈ ਹੈ ਜੇ ਸਿੱਖ ਆ ਜਾਵੇ ਸੋਚਾਂਗੇ ਡਿਵੋਟ ਕਦ ਹੁੰਦਾ ਅੱਜ ਕਿਹੜਾ ਕੁਲ ਸਤਨਾਮ ਦੁਕਾਨ ਤਾਂ ਕਦ ਖੋਲਣੀ ਹੈ ਵੀ ਇੱਥੋਂ ਜਾਂਦਾ ਕਦ ਇਹ ਫਿਰ ਨਾਰੇ ਮਾਰ ਕੇ ਕਹਿੰਦੇ ਅਗਰ ਰਾਜ ਕਰੇਗਾ ਖਾਲਸਾ ਸਿੱਖ ਸਿੱਖਾਂ ਦੀਆਂ ਲੱਤਾਂ ਬੜਦਾ ਕਹਿੰਦਾ ਰਾਜ ਹੋਊ ਸਾਡਾ ਰਾਜ ਤੁਹਾਨੂੰ ਪਾਕਿਸਤਾਨੀਆਂ ਚੀਨੀ ਦੇਣਗੇ ਨੇਪਾਲੀ ਆ ਕੇ ਤੁਹਾਡਾ ਪਿਆਰ ਸਰਕਾਰ ਨੇ ਆਪਸ ਵਿੱਚ 52 ਕਿਰਤੀ ਲੋਕ ਵਸਾਏ ਸੀ ਉਹਨਾਂ ਨੂੰ ਕੋਲੋਂ ਮਾਇਆ ਦਿੱਤੀ ਗੁਰੂ ਰਾਮਦਾਸ ਜੀ ਨੇ ਕੋਲੋਂ ਜਗ੍ਹਾ ਦਿੱਤੀ ਦੁਕਾਨਾਂ ਨੂੰ ਤਾਂ ਹੀ ਅੱਜ ਗੁਰੂ ਰਾਮਦਾਸ ਦੀ ਕਿਰਪਾ ਹਿੰਦੁਸਤਾਨ ਵਿੱਚ 1 ਨੰਬਰ ਤੇ ਤਜਾਰਤੀ ਸ਼ਹਿਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਸਦੀ ਸਾਧਨ ਅਪਾਰ ਉਦੋਂ ਬਚਨ ਕਰਤਾ ਸੀ ਜਦੋਂ ਥੋੜੇ ਜੇ ਲੋਕ ਸੀ ਉਦੋਂ ਕਹਿਤਾ ਸੀ ਇੱਥੇ ਇੰਨੀ ਬੱਸੋਂ ਹੋਊਗੀ ਤਿਲ ਸਿਰਨ ਨੂੰ ਜਗ੍ਹਾ ਨਹੀਂ ਰਹੂਗੀ ਸਾਧਨ ਕਣੀ ਉਹ ਹੁਣ ਤੁਹਾਡੇ ਸਾਹਮਣੇ ਹੋਈ ਵੀ ਹੈ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ 3 ਸਪੁੱਤਰ ਹੋਏ ਭਾਈ ਵੱਡਾ ਸਪੁੱਤਰ ਸੀ ਉਹਨਾਂ ਦਾ ਬਾਬਾ ਪਿਰਥੀ ਚੰਦ ਦੂਜਾ ਸੀ ਮਹਾਦੇਵ ਤੇ ਤੀਜੇ ਸੀ ਛੋਟੇ ਗੁਰੂ ਅਰਜਨ ਦੇਵ ਮਹਾਰਾਜ 3 ਸਪੁੱਤਰ ਸੀ 1 ਸਪੁੱਤਰ ਗੁਰੂ ਰਾਮਦਾਸ ਜੀ ਦੇ ਹੋਰ ਹੋਣਾ ਸੀ ਚੌਥਾ ਸਪੁੱਤਰ ਪੈਦਾ ਹੋਣਾ ਸੀ ਪਰ ਐਸਾ ਗੁਰੂ ਘਰ ਹੈ ਤੁਸੀਂ ਸਵਈਆਂ ਦੀ ਜਿਨ੍ਹਾਂ ਨੇ ਕਥਾ ਕਰੀ ਹੈ ਗੁਰੂ ਰਾਮਦਾਸ ਸਰ ਸੁਭਨ ਪਹਰ ਖਾਲੀ ਸਰੋਵਰਾਂ ਨੂੰ ਭਰਤਾ ਖਾਲੀ ਹਿਰਦਿਆਂ ਨੂੰ ਉਹ ਆਪਣਾ ਚੌਥਾ ਪੁੱਤਰ ਆਪਣੇ ਸੇਵਕ ਨੂੰ ਦੇ ਦਿੱਤਾ ਜਿਹਦੇ ਔਲਾਦ ਨਹੀਂ ਸੀ ਹੁੰਦੀ ਬਾਬਾ ਆਦਮ ਤੇ ਮਾਈ ਸਭਰਾਈ ਗੁਰਮੁਖ ਪਿਆਰੇ ਉਹਨਾਂ ਦੇ ਔਲਾਦ ਨਹੀਂ ਸੀ ਇਤਿਹਾਸ ਵਿੱਚ ਤਾਂ 65 ਸਾਲ ਦੀ ਉਮਰ ਲਿਖੀ ਹੈ ਬਾਬੇ ਆਦਮ ਜੀ ਦੀ ਘਰ ਨੂੰ ਜਿੰਦਾ ਲਾ ਕੇ ਆ ਗਏ ਸੀ ਅੰਮ੍ਰਿਤਸਰ ਤੇ ਗੁਰਮੁਖ ਪਿਆਰੇ ਬੱਚਾ ਨਹੀਂ ਸੀ ਪੈਦਾ ਹੁੰਦਾ ਆ ਕੇ ਉੱਥੇ ਦੀ ਸੰਗਤ ਵੇਖੀ ਭਾਂਡੇ ਮਾਂਜਣ ਲੱਗੀ ਮਾਈ ਸਭਰਾਈ ਲੱਕੜਾਂ ਢੋਣ ਲੱਗ ਗਿਆ ਬਾਬਾ ਆਦਮ ਇੰਨੀਆਂ ਲੱਕੜਾਂ ਢੋਣੀਆਂ ਢੇਰੇ ਢੇਰ ਲਾ ਤੇ। ਮਾਘੀ ਦਾ ਦਿਨ ਆ ਗਿਆ, ਸੰਗਤ ਬਹੁਤ ਆਈ ਵੀ, ਕਮਰੇ ਬਣੇ ਨੀ ਸੀ, ਉਦੋਂ ਮੀਂਹ ਪੈਣ ਲੱਗ ਗਿਆ ਤੇ ਸਰਦੀ ਵਿਚ ਮੀਂਹ ਪਵੇ ਦੇਖ ਲੋ ਟੈਂਪਰੇਚਰ ਕਿੰਨਾ ਡਾਊਨ ਹੋ ਜਾਂਦਾ, ਥਰ ਥਰ ਕੰਬਣ, ਬਾਲ ਬੁੱਚੇ ਬਿਰਦੇ। ਬਾਬੇ ਆਦਮ ਨੇ ਕੀ ਕੀਤਾ ਨਾ, ਜਿਹੜੀਆਂ ਲੱਕੜੀਆਂ ਇਕੱਠੀਆਂ ਕੀਤੀਆਂ ਸੀ ਉਹ ਸਰੋਵਰ ਦੇ ਆਲੇ ਦੁਆਲੇ ਪ੍ਰਕਰਮਾ ਵਿਚ ਢੇਰ ਲਾ ਲਾ ਕੇ ਅੱਗ ਮਚਾਤੀ, ਸਾਰਿਆਂ ਦਾ ਪਾਲਾ ਦੂਰ ਕਰਤਾ, ਸਕਾ ਤੇ ਅੱਗ ਮਚ ਪਵੇ, ਪਾਪਕ ਸੰਘ ਸੀਤ ਕੋ ਨਾਸ, ਪਾਲਾ ਆਪੇ ਨੜ ਜਾਂਦੇ। ਦੂਜੇ ਦਿਨ ਗੁਰੂ ਰਾਮਦਾਸ ਜੀ ਕਹਿੰਦੇ ਉਹ ਸਿੱਖ ਨੂੰ ਬੁਲਾਓ ਜਿਹਨੇ ਸੰਗਤ ਦੀ ਸੇਵਾ ਕੀਤੀ ਹੈ। ਰਾਤ ਆ ਗਿਆ ਬਾਬਾ ਆਦਮ, ਕਹਿੰਦੇ ਮੰਗ ਲੈ ਜੋਗਸ ਮੰਗਣਾ, ਤੂੰ ਸੰਗਤ ਦੀ ਸੇਵਾ ਕੀਤੀ ਹੈ, ਹੁਣ 65 ਸਾਲ ਦੀ ਉਮਰ, ਪੁੱਤ ਕਿਵੇਂ ਮੰਗੇ? ਕਹਿੰਦਾ ਸੰਗ ਗਿਆ, ਕਹਿੰਦਾ ਲੋਕ ਕੀ ਕਹਿਣਗੇ, ਹੁਣ ਪੁੱਤ ਮੰਗਦਾ ਫਿਰਦਾ ਬੁੜਾ ਹੋ ਕੇ। ਕਹਿੰਦਾ ਮਹਾਰਾਜ ਆ ਸੇਵਾ ਹੀ ਦੇ ਦੋ, ਇਹ ਐਸਾ ਘਰ ਹੈ ਗੁਰੂ ਰਾਮਦਾਸ ਜੀ ਦਾ। ਮਹਾਰਾਜ ਕਹਿੰਦੇ ਕੋਈ ਨੀ, ਸੇਵਾ ਤਾਂ ਤੂੰ ਕਰਦਾ, ਮੰਗ ਲੈ ਜੋਗਸ ਮੰਗਣਾ। ਕਹਿੰਦਾ ਮਹਾਰਾਜ ਫੇਰ ਸੰਗ ਗਿਆ, ਐਸੇ ਗੁਰੂ ਜੀ ਸਾਡੇ ਹਨ। ਗੁਰੂ ਰਾਮਦਾਸ ਜੀ ਕਹਿੰਦੇ ਜਾ ਐ ਕਰ ਬਾਬਾ, ਜੇ ਤੈਨੂੰ ਮੰਗੇ ਆਦਮੀ ਆਉਂਦੀ ਘਰ ਵਾਲੀ ਤੇ ਪੁੱਛਿਆ, ਦੇਖੋ ਕੈਸਾ ਡਰ ਹੈ ਇੱਥੇ। ਜਾਂ ਸਲਾਹ ਕਰਿਆ, ਨੱਠੇ ਨੱਠੇ ਗਏ ਗਾ ਮਾਈ ਸਭਰਾਈ, ਗੁਰੂ ਰਾਮਦਾਸ ਲੰਗਰ ਵਿਚ ਭਾਂਡੇ ਮਾਂਜੇ, ਗੁਰਮੁਖ ਪਿਆਰਿਓ। ਕਹਿੰਦੇ ਨੱਠੇ ਨੱਠੇ ਆਉਣਾ ਅੱਜ? ਕਹਿੰਦਾ ਸਮਾਂ ਸੀ, ਮੈਂ ਤਾਂ ਖੁੰਝ ਗਿਆ। ਮਹਾਰਾਜ ਜੀ ਨੇ 2 ਵਾਰ ਕਿਹਾ ਜੋਗਸ ਮੰਗ ਲੈ, ਮੈਂ ਤੇ ਪੁੱਤ ਮੰਗ ਨਹੀਂ ਹੋਇਆ। ਕਹਿੰਦੇ ਮੰਗਣ ਦੀ ਤਾਂ ਲੋੜ ਹੀ ਨਹੀਂ ਇੱਥੇ। ਮਾਈ ਸਭਰਾਈ ਲਿਬੜੇ ਹੋਏ ਹੱਥ ਭਾਂਡਿਆਂ ਵਿਚ ਸਵਾਲ ਨਾਲ ਲਿਬੜੀ ਉਦੋਂ ਹੀ ਚਲੀ ਗਈ। ਤੇ ਗੁਰੂ ਰਾਮਦਾਸ ਜੀ ਕਹਿੰਦੇ ਸਲਾਹ ਕਰਿਆ, ਮੰਗੋ ਕੀ ਮੰਗਦੇ ਹੋ? ਮਾਈ ਸਭਰਾਈ ਹੱਥ ਬੰਨ ਕੇ ਕਹਿੰਦੀ, ਅੱਖਾਂ ਵਿਚ ਜਲ ਆ ਗਿਆ, ਕਹਿੰਦੀ ਸਤਿਗੁਰ ਅਸੀਂ ਤਾਂ ਕਹੀਏ ਜੇ ਤੈਨੂੰ ਪਤਾ ਨਾ ਹੋਵੇ। ਸਤਿ ਕਾਹਨੂੰ ਕਹਾਉਂਦਾ, ਤੂੰ ਜਾਣਦਾ ਹੀ ਹੈ। ਖਾਲੀ ਜਾਂਦੇ ਨੇ ਮਰੱਬੇ ਹਵੇਲੀਆਂ, ਕਰਦੇ ਕਿਰਪਾ। ਜਦ ਮਹਾਰਾਜ ਨੇ ਅੰਤਰ ਧਿਆਨ ਹੋ ਕੇ ਵੇਖਿਆ ਤਾਂ ਉਹਨਾਂ ਦੇ ਕਰਮਾਂ ਵਿਚ ਪੁੱਤਰ ਨਹੀਂ ਸੀ, ਔਲਾਦ ਨਹੀਂ ਸੀ। ਇਹ ਤਾਂ ਖੁਦਾ ਦੀਆਂ ਦਾਤਾਂ ਹੈ। ਇੱਕ ਮੀਆਂ ਮੀਰ ਫਕੀਰ ਜੀ ਦੇ ਸੇਵਕ ਹੋਏ ਨੇ, ਵਜੀਦਾ ਵਜੀਦਾ ਫਕੀਰ, ਉਹਨੇ ਬਚਨ ਕੀਤਾ ਆਪਣੀ ਕਿਤਾਬ ਦੇ ਵਿਚ। ਉਹ ਕਹਿੰਦਾ ਇੱਕ ਨਾ ਦੇ ਘਰ ਪੁੱਤ, ਪੁੱਤਾਂ ਘਰ ਪੋਤਰੇ। ਇੱਕ ਨੂੰ ਰੱਬ ਨੇ ਪੁੱਤ ਦਿੱਤੇ ਗਾ ਪੋਤਰੇ, ਇੱਕ ਨਾ ਦੇ ਘਰ ਧੀ ਧੀਆਂ ਘਰ ਦੋਤਰੇ। ਪੁੱਤ ਨਹੀਂ ਦਿੱਤਾ, ਲੜਕੀ ਦੇਤੀ, ਉਹ ਵੀ ਬੱਚਾ ਹੀ ਹੈ, ਉਹਦੇ ਦੋਤੇ ਹੋ ਗਏ। ਇੱਕ ਨਾ ਦਿੱਤੇ ਦੋ, ਪੁੱਤ ਵੀ ਤੇ ਧੀ ਵੀ, ਉਹ ਕਹਾਵਣ ਸੌਤਰੇ। ਉਹਨਾਂ ਨੂੰ ਆਪਾਂ ਸੌਤਰਾ ਕਹਿੰਦੇ, ਪੁੱਤ ਧੀਵਾਂ ਦੋਵੇਂ ਹੋਣ। ਇੱਕ ਨਾ ਪੁੱਤ ਨਾ ਧੀ ਕਹਾਵਣ ਔਤਰੇ, ਦੋਏ ਨਹੀਂ ਦਿੱਤੇ ਰੱਬ ਨੇ, ਉਹਦੀ ਦਾਤ ਹੈ। ਗਾਹਾਂ ਇੱਕ ਲਫ਼ਜ਼ ਕਹਿੰਦੇ, ਕਹਿੰਦਾ ਇੱਕ ਨਾ ਦਿੱਤਾ ਇੱਕ, ਕਈਆਂ ਨੂੰ ਇੱਕੋ ਦਿੱਤਾ ਆ ਕੁੜੀ ਆ ਮੁੰਡਾ, ਇੱਕ ਨਾ ਦਿੱਤਾ ਇੱਕ, ਉਹ ਵੀ ਜਾਏ ਮਰ, ਉਹ ਵਜੀਦਾ ਕੌਣ ਕਹੇ ਖੁਦਾ ਨੂੰ, ਤੂੰ ਇੰਜ ਨਾ ਇੰਜ ਕਰ। ਉੱਥੇ ਜਾ ਕੇ ਕਹਿਣ ਵਾਲਾ ਕੋਈ ਹੈ ਹੀ ਨਹੀਂ, ਤੂੰ ਐ ਨਹੀਂ ਐ ਕਰ, ਨਾ ਨਾ ਨਾ, ਉੱਥੇ ਤਾਂ ਜੋਕਸ ਕਰਨਾ ਉਹਨੇ ਆਪੇ ਕਰਨਾ। ਤੁਹਾਡੀ ਕਿਸਮਤ ਵਿੱਚ ਪੁੱਤਰ ਨਹੀਂ ਸੀ, ਪਰ ਤੁਸੀਂ ਸੰਗਤ ਦੀ ਸੇਵਾ ਜਿਹੜੀ ਭਾਂਡੇ ਮਾਂਜਣੇ, ਸੰਗਤ ਦੀ ਸੇਵਾ ਕਰਨੀ, ਗੁਰੂ ਰਾਮਦਾਸ ਜੀ ਦਿਆਲੂ ਹੋ ਗਏ, ਤੁਸੀਂ ਸੰਗਤ ਦੀ ਕੀਤੀ ਹੈ ਸੇਵਾ, ਇੱਥੋਂ ਖਾਲੀ ਨਹੀਂ ਜਾਣਾ। ਜਿਹੜਾ ਸਾਡੇ ਘਰ ਚੌਥਾ ਪੁੱਤ ਪੈਦਾ ਹੋਣਾ ਸੀ ਉਹ ਹੁਣ ਤੁਹਾਡੇ ਹੋਊਗਾ। ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜਨ ਤੋਂ ਛੋਟਾ ਭਾਈ ਪੈਦਾ ਹੋਣਾ ਸੀ ਚੌਥੇ ਪਾਤਸ਼ਾਹ ਦੇ, ਪਰ ਉਹ ਫਿਰ ਬੀਬੀ ਭਾਨੀ ਜੀ ਦੀ ਕੁੱਖ ਤੋਂ, ਕਹਿੰਦੇ ਉਹ ਤੁਹਾਨੂੰ ਦਿੱਤਾ। ਗਾਹ ਭਾਈ ਫਿਰ ਸ਼ਰਧਾ ਦੇਖੋ, ਵਿਸ਼ਵਾਸ ਕਰ ਵੀ ਲੈਂਦੇ ਅਸੀਂ ਅਰਦਾਸਾਂ, ਸੇਵਾ ਭਰੋਸਾ ਨਹੀਂ ਟਿਕਦਾ, ਭਰੋਸੇ ਬਿਨਾਂ ਫਲ ਨਹੀਂ ਲੱਗਣਾ ਗੁਰਸਿੱਖ ਪਿਆਰਿਓ। ਫਿਰ ਭਰੋਸਾ ਇੰਨਾ, ਦੋਵੇਂ ਗਲ ਵਿਚ ਪੱਲਾ ਪਾ ਕੇ ਕਹਿੰਦੇ ਗੁਰੂ ਰਾਮਦਾਸ, ਜੇ ਹੁਣ ਪੁੱਤ ਤੂੰ ਆਪਣਾ ਦਿੱਤਾ ਹੈ ਨਾ, ਨੌ ਵੀ ਤੂੰ ਹੀ ਰੱਖ ਦੇ, ਇਹ ਭਰੋਸੇ ਦੀ ਗੱਲ। ਆ ਧੰਨਾ ਜੱਟ ਤੁਹਾਡਾ ਭਾਈ, ਉਹ ਤਾਂ ਤੁਹਾਡਾ ਭਾਈ ਕਹਿਣਾ ਮੇਰੀ ਗਲਤੀ ਹੈ, ਜੱਟਾਂ ਦਾ ਤਾਂ ਭਾਈ ਹੈ ਨਹੀਂ ਉਹ। ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ, ਰਵਿਦਾਸ ਜੀ ਵੀ ਰਵਿਦਾਸ ਦਾ ਗੁਰਪੁਰਬ ਮਨਾਉਣਗੇ, ਕਬੀਰ ਦੇ, ਨਾਮਦੇਵ ਜੀ ਦਾ, ਸੈਣ ਦਾ, ਸਭ ਦਾ ਮਨਾਉਂਦੇ ਨਾ। ਜੱਟ ਨਾ ਜੱਟ ਦਾ ਮਨਾ ਗਏ, ਬਸ ਇਹ ਡਾਂਗ ਚੱਕੀ ਪਏ ਜੱਟਾਂ ਨੇ, ਲੈ ਜੇ ਜੱਟ ਜੱਟ ਨੂੰ ਮੰਨ ਗਿਆ ਫਿਰ ਜੱਟ ਕਾਹਦਾ ਹੈ, ਹੋਰਾਂ ਦੇ ਪਿੱਛੇ ਤੁਰਿਆ ਫਿਰੂ। ਕੋਈ ਗੁਰਦੁਆਰਾ ਕੋਈ ਜਗ੍ਹਾ ਦੇਖੀ ਹੈ ਧੰਨੇ ਦਾ ਗੁਰਪੁਰਬ ਮਨਾਉਂਦੇ? ਯਾਦ ਨਹੀਂ। ਗੁਰਸਿੱਖ ਪਿਆਰਿਓ ਨਾਲੇ ਯਾਦ ਰੱਖਿਓ, ਇੱਕ ਧਰਨੇ ਨੇ ਪਰਉਪਕਾਰ ਕਰਤਾ, ਜੱਟਾਂ ਦਾ ਨਾਂ ਗੁਰੂ ਗ੍ਰੰਥ ਸਾਹਿਬ ਵਿਚ ਆ ਗਿਆ। ਨਹੀਂ ਲੈ ਗਏ ਤੇ ਬਾਜੀ ਹੋ ਰਹੇ, ਸਭ ਦਾ ਨਾਂ ਆ ਗਿਆ ਤਾਂ ਤੁਸੀਂ ਡਾਂਗ ਖੜਕਾਉਂਦੇ ਹੀ ਰਹਿ ਗਏ। ਇਹ ਤਾਂ ਧਨੇ ਨੇ ਕਿਰਪਾ ਕਰ ਦਿੱਤੀ, ਇਹ ਸੁਣ ਕੇ ਜੱਟ ਉੱਠ ਭਗਤੀ ਲਾਗਾ, ਮੇਰੇ ਪ੍ਰਤੱਖ ਗੁਸਾਈਆਂ ਧੰਨਾ ਬੜਭਾਗਾ। ਆਪਾਂ ਕਦੇ ਉਹਦਾ ਦਿਨ ਨਹੀਂ ਮਨਾਉਂਦੇ, ਕਦੇ ਗੁਰਪੁਰਬ ਨਹੀਂ ਮਨਾਉਂਦੇ। ਉਹਨੇ ਕਿੱਥੋਂ ਪਾਇਆ, ਲੰਮੀ ਭਗਤੀ ਨਹੀਂ ਕੀਤੀ। ਬਾਹਮਣ ਨੇ ਤਾਂ ਮਖੌਲ ਕੀਤਾ ਸੀ ਉਹਨੂੰ, ਪਰ ਸੇਰੇ ਜਿੱਡਾ ਪੱਥਰ ਚੱਕ ਕੇ ਦੇ ਤਾ, ਕਹਿੰਦੇ ਠਾ ਕਰ ਇਹਨੂੰ ਭੋਗ ਲਵਾਈ। ਭਾਈ ਗੁਰਦਾਸ ਜੀ ਨੇ ਸਾਫ ਕਿਹਾ, ਗੈਲ ਛਡਾਉਣੀ ਮਗਰ ਪੈ ਨੂੰ ਹਟਾਉਣਾ। ਜੇ ਪੱਥਰ ਲੈ ਗੈਲ ਛਡਾਵੇ, ਪੱਥਰ ਦੇ ਤਾ। ਉਹਨੇ ਕੀਤਾ ਵਿਸ਼ਵਾਸ ਬਚਨਾ ਉੱਤੇ, ਪਕਾ ਲੀਆਂ ਮਿੱਸੀਆਂ ਰੋਟੀਆਂ, ਲੱਸੀ ਦਾ ਭਰ ਲਿਆ ਛੰਨਾ, ਗਠਾ ਰੱਖਤਾ ਕੋਲ, ਖੱਦਰ ਦਾ ਪੌੜਾ ਪਾ ਕੇ ਬੈਠ ਗਿਆ ਕੁੰਡਾ ਲਾ ਕੇ। ਕਹਿੰਦੇ ਠਾਕਰ ਜੀ ਛਕੋ ਮਿੱਸੇ ਪ੍ਰਸ਼ਾਦ, ਕਿੰਨੀ ਛੇਤੀ ਇੰਨੀ ਛੇਤੀ ਕਿੱਥੇ ਛਕੇ। ਧੰਨਾ ਕਹਿੰਦਾ ਮੈਨੂੰ ਪਤਾ ਤੂੰ ਬ੍ਰਾਹਮਣ ਦੀ ਖੀਰ ਖਾਣ ਹਿਲਿਆ ਮੈਂ, ਪਰ ਇੱਥੇ ਤਾਂ ਛੋਲਿਆਂ ਦੀ ਸਾਰਦਾ। ਕਹਿੰਦਾ ਇੱਕ ਅੱਧਾ ਦਿਨ ਉਹ ਕਿੱਥੇ ਆਵੇ। ਕਹਿੰਦਾ ਤੇਰੀ ਮਰਜ਼ੀ ਹੈ, ਫਿਰ ਸ਼ਰਤ ਪਤਾ ਕੀ ਰੱਖਤੀ, ਜਦ ਤੱਕ ਤੂੰ ਨਹੀਂ ਖਾਂਦਾ ਤੇ ਮੈਂ ਵੀ ਨਹੀਂ ਖਾਂਦਾ, ਹਾਂ ਵੀ ਮੂੰਹ ਨਾ ਜੁਠਾਲ ਸਾਂ, ਮੈਂ ਬੈਠਾ ਰਹੋ ਤੇਰੀ ਮਰਜ਼ੀ ਹੈ। ਇੱਕ ਦਿਨ ਬੀਤ ਗਿਆ, ਦੂਜਾ ਦਿਨ ਬੀਤਿਆ, ਮਾਂ ਬਾਪ ਨੂੰ ਪੈ ਗਿਆ ਫਿਕਰ ਵੀ ਠਾਕਰਾਂ ਨੇ ਭੋਗ ਨਹੀਂ ਲਾਉਣਾ, ਮੁੰਡੇ ਦਾ ਭੋਗ ਪੈ ਜਾਣਾ। ਅੱਜ ਖੇ ਅਖੋ ਸਾਥ ਨਵੇਂ ਤਾਂ ਪਰਸੋਂ ਦਾ ਬੈਠਾ ਅੰਦਰ, ਨਾ ਕੁੰਡਾ ਖੋਲੇ ਨਾ ਕੁਝ ਖਾਵੇ, ਗਾਈਆਂ ਮੱਝਾਂ ਭੁੱਖੀਆਂ ਮਰ ਗਈਆਂ। ਗਏ ਤਲੋਚਨ ਬਾਹਮਣ ਕੋਲ, ਉਹ ਕਹਿੰਦੇ ਪੰਡਤਾ ਕਿਹੋ ਜਿਹਾ ਠਾਕਰ ਦੇ ਤਾ, ਮੁੰਡੇ ਨੇ ਮਰ ਜਾਣਾ, ਖੂਨ ਪੈਜੂ ਤੇਰੇ ਗਲ, ਪਰਸੋਂ ਦਾ ਬੈਠਾ ਅੰਦਰ। ਡਰ ਗਿਆ ਬੇਚਾਰਾ ਬਾਹਮਣ, ਉਦੋਂ ਬੰਦੇ ਦਾ ਮਰਨਾ ਬਹੁਤ ਔਖਾ ਹੁੰਦਾ ਸੀ, ਹੁਣ ਤਾਂ ਕਤਲ ਨੂੰ ਕੁਛ ਸਮਝਦੇ ਹੀ ਨੀ ਆਪਾਂ। ਗੁਰਸਿੱਖ ਪਿਆਰੇ ਜਾ ਕੇ ਦਰਵਾਜ਼ੇ ਖੜਕਾਵੇ, ਉਹ ਕਹਿੰਦਾ ਮੈਂ ਤੇਰਾ ਗੁਰੂ ਆਇਆ, ਖੋਲ ਦਰਵਾਜ਼ਾ ਗੁਰੂ ਕਰਕੇ ਖੋਲਤਾ। ਕਹਿੰਦਾ ਧੰਨਿਆ ਕਿਤੇ ਏਡਾ ਭੋਗ ਲਵਾਈ ਦੇ। ਧੰਨੇ ਨੂੰ ਪਤਾ ਨਹੀਂ ਸੀ ਵਿਚਾਰੇ ਨੂੰ ਵੀ ਠਾਕਰਾਂ ਦੇ ਬੁੱਲਾਂ ਨੂੰ ਤਾਂ ਉਂਗਲੀ ਲਾਈ ਦੀ, ਛੰਨਾ ਤਾਂ ਆਪੇ ਪੀਦਾ। ਅੱਜ ਖੇ ਅਖੋ ਸਤਨਾ, ਉਹਨੂੰ ਪਤਾ ਨਹੀਂ ਧੰਨੇ ਸੇਵਿਆ ਬਾਲ ਬੁੱਧ, ਬਾਣੀ ਨੇ ਕਹਿਤੀ ਬੱਚੇ ਵਰਗੀ ਬੁੱਧ ਸੀ ਉਹਦੀ। ਕਹਿੰਦਾ ਉੱਥੇ ਏਦਾਂ ਨੀ ਭੋਗ ਵਾਗ ਲੱਗਦੇ ਹੁੰਦੇ, ਇਹ ਤਾਂ ਅਰਦਾਸੇ ਕਰੀ ਦੀ ਹੁੰਦੀ ਹੈ। ਜਦੋਂ ਨਾ ਉੱਠਿਆ ਤੇ ਬ੍ਰਾਹਮਣ ਤ੍ਰਿਲੋਚਨ ਨੇ ਬਚਨ ਕਹਿ ਦਿੱਤਾ, ਧੰਨਿਆ ਪੱਥਰ ਨਹੀਂ ਸੁਣਤਾ ਫਰਿਆਦ ਕਿਸੀ ਕੀ। ਠਾਕਰ ਕਹਿਣ ਵਾਲਾ, ਦੇਵਤਾ ਕਹਿਣ ਵਾਲਾ ਪੱਥਰ ਕਹਿਣ ਲੱਗ ਪਿਆ, ਇਹ ਏਦਾਂ ਨੀ ਗੱਲਾਂ ਸੁਣਦਾ ਜਿਵੇਂ ਤੂੰ ਹਾਕਾ ਮਾਰਦੇ। ਧੰਨਾ ਬੜਾ ਹੈਰਾਨ ਹੋਇਆ, ਕਹਿੰਦਾ ਪਰਸੋਂ ਠਾਕਰ ਕਹਿਣ ਤਾਂ ਹੁਣ ਉਸੇ ਨੂੰ ਪੱਥਰ ਕਹਿੰਦਾ। ਬੱਜੀ ਸੱਟ ਸ਼ਰਧਾ, ਕਹਿੰਦਾ ਪੰਡਿਤ ਜੀ ਪਰਸੋਂ ਮੈਂ ਤੈਨੂੰ ਗੁਰੂ ਧਾਰਨ ਕੀਤਾ ਸੀ, ਤੂੰ ਮੈਨੂੰ ਦਿੱਤਾ ਸੀ ਠਾਕਰ, ਅੱਜ ਜੇ ਮੈਨੂੰ ਤੂੰ ਗੁਰੂ ਧਾਰਨ ਕਰ ਲਵੇਂ, ਅਗਲੀ ਗੱਲ ਮੈਂ ਦੱਸਾਂ ਵੀ ਠਾਕਰ ਤੇ ਗਾਹ ਵੀ ਹੈਗਾ ਕੁਛ। ਬਾਹਮਣ ਦੇ ਪੈ ਗਿਆ ਤੂੜੀਆਂ, ਕਹਿੰਦਾ ਜੱਟ ਬੂਟ ਮੇਰਾ ਗੁਰੂ ਬਣ ਨੂੰ ਫਿਰਦਾ, ਅੱਜ ਖੇ ਕੁਛ ਸਤਨਾ ਮੈਨੂੰ ਜਾਵੇ ਕੁਛ। ਕਹਿੰਦਾ ਵੇਖ ਲੈ ਜੇ ਗਾਹ ਲੱਭਣਾ ਰੱਬ ਤੋਂ ਕੁਝ ਹੈਗਾ ਮੈਂ ਦੱਸਦਾ। ਕਹਿੰਦਾ ਦੱਸ ਤੂੰ ਕੀ ਦੱਸੇਗਾ ਮੈਨੂੰ, ਆ ਸੁਣੋ ਹੁਣ ਧੰਨੇ ਦਾ। ਪਰ ਤ੍ਰਿਲੋਚਨਾ ਜੇ ਪੱਥਰ ਨਹੀਂ ਸੁਣਤਾ ਫਰਿਆਦ ਕਿਸੀ ਕੀ, ਨੜ ਜਾ ਇੱਥੇ ਤੇ ਮਿਹਨਤ ਨਹੀਂ ਜਾਤੀ ਬਰਬਾਦ ਕਿਸੀ ਕੀ, ਮੇਰੇ ਮਿਹਨਤ ਨੂੰ ਮੇਰਾ ਵਾਹਿਗੁਰੂ ਫਲ ਲਾਊਗਾ। ਫਿਰ ਬਸ ਸ਼ਰਧਾ ਉਸ ਪੱਥਰ ਦੇ ਵਿੱਚੋਂ, ਇੱਥੇ ਮੇਰੇ ਵਰਗੇ ਗਿਆਨਾਂ ਸੂ ਤਾਂ ਕਹੀ ਜਾਂਦੇ ਭਗਵਾਨ ਨਿਕਲਿਆ ਪੱਥਰ ਚੋਂ, ਕਹਿੰਦੇ ਧੰਨੇ ਨੇ ਪੱਥਰ ਚੋਂ ਪਾ ਲਿਆ। ਹਾਂ ਪੱਥਰ ਦੇ ਵਿੱਚ ਭਗਵਾਨ ਦਾ ਬੈਡਰੂਮ ਤਾਂ ਆਖੋ ਸਤਨਾਮ, ਉੱਥੇ ਉਹਦਾ ਕਿਚਨ ਤਾਂ ਰੋਟੀ ਖਾਂਦਾ ਹੋਣਾ, ਉਹ ਵਿੱਚੋਂ ਤਾਂ ਨਿਕਲੇ ਜੇ ਬਾਹਰ ਨਾ ਹੋਵੇ ਉਹ ਹੈ ਕਿੱਥੇ ਨੀ। ਇਹਦੀ ਟੈਕਨੀਕਲ ਪੁਆਇੰਟ ਹੈ ਇੱਕੋ, ਪੱਥਰ ਵਿੱਚੋਂ ਭਗਵਾਨ ਨਹੀਂ ਨਿਕਲਿਆ, ਜਦ ਉਹਨੇ ਮਿਲਣਾ ਤੈਨੂੰ ਪੱਥਰ ਵੀ ਭਗਵਾਨ ਨੇ ਦੇਖਣੇ, ਤੈਨੂੰ ਉਹਦੇ ਬਿਨਾਂ ਇੱਥੇ ਦੇਖਣਾ ਹੀ ਕੁਛ ਨਹੀਂ। ਜੋ ਦਿਸੇ ਸੋ ਤੇਰੇ ਹੀ ਰੂਪ ਹੋ ਜਾਣਾ, ਵਿੱਚੋਂ ਕਿੱਥੇ ਨਿਕਲਣਾ ਸੀ ਉਹਨੇ। ਤੇ ਭਗਵਾਨ ਕਹਿੰਦੇ ਉਹ ਧੰਨਿਆ ਰੋਟੀ ਤਾਂ ਹੁਣ ਸੱਜਰੀ ਲਿਆ ਦੇ ਤਾਂ ਸੁੱਕੀ ਪਈ ਹੈ, ਬੇਰੜਾ ਆਪਾਂ ਵੀ ਖਾਂਦੇ ਹੁੰਦੇ ਸੀ ਪੰਜਾਬ ਵਿੱਚ, ਘੰਟੇ ਬਾਅਦ ਲੱਕੜੀ ਵਰਗਾ ਹੋ ਜਾਂਦਾ ਇਹ ਸੁੱਕ ਗਈ। ਧੰਨਾ ਬਸ ਜੱਟ ਦੇ ਦਿਮਾਗ ਦਾ ਤੁਹਾਨੂੰ ਪਤਾ ਆਪਣੀ ਕੌਮ ਦਾ ਕਿੰਨਾ, ਜੇ ਤਾਂ ਬੰਦ ਰਵੇ ਤਾਂ ਆਪਣੀ ਟਰੈਕਟਰ ਦੀ ਰੱਖੀ ਚਾਬੀ ਹੋਣੀ ਲੱਭਦੀ, ਨਿਆਣਿਆਂ ਨੂੰ ਕੁੱਟੀ ਜਾਂਦਾ ਤੁਸੀਂ ਖੋਤੀ, ਪੁਰਾਣੇ ਬੁੜਿਆਂ ਨੂੰ ਪ੍ਰੈਣੀ ਹੋਣੀ ਸੀ ਲੱਭਦੀ ਹੁੰਦੀ, ਚਾਹੇ ਕੀਲੇ ਨਾਲ ਲਟਕਦੀ ਹੋਵੇ। ਜੇ ਬੰਦ ਹੋ ਜਾਵੇ ਦਿਮਾਗ, ਜੇ ਕਿਤੇ ਜੱਟ ਦਾ ਦਿਮਾਗ ਖੁੱਲ ਜਾਵੇ ਨਾ, ਸਮਝ ਲਓ ਭਾਖੜਾ ਟੁੱਟ ਗਿਆ। ਖੁੱਲ ਸਤਨਾਮ ਇੰਨਾ ਬੰਦ ਪਿਆ, ਪਰ ਇਹ ਖੁੱਲਦਾ ਹੀ ਰੱਬ ਨਾਲ ਕਦੇ ਕਦੇ ਹੈ। ਦੇਖ ਲੋ ਗੁਰਸਿੱਖ ਪਿਆਰਿਓ, ਇੱਥੇ ਜੱਟ ਦਾ ਹੀ ਦਿਮਾਗ ਸੀ ਜਿਹੜਾ ਫਸਾ ਗਿਆ ਆਪਾਂ ਨੂੰ ਬਲਦੇਵ ਤੋਂ। ਜੇ ਜੱਟ ਨਾ ਹੁੰਦਾ ਆਪਾਂ ਨਿਕਲ ਗਏ ਤੇ ਉਦੋਂ ਹੀ। ਤੁਹਾਡਾ ਜਾਰਜ ਜਦੋਂ ਆਜ਼ਾਦੀ ਮਿਲੀ ਹੈ ਉਹ ਮਿੰਨਤਾਂ ਕਰੇ ਲੈ ਲਓ, ਹੁਣ ਜੋ ਕੁਛ ਲੈਣਾ ਹੈ। ਇੱਥੇ ਤੁਹਾਡੇ ਇੰਗਲੈਂਡ ਦੀ ਗੱਲ ਹੈ, ਬਾਤ ਨੇ ਇੱਥੇ ਆਈ ਸੀ ਪੰਡਿਤ ਜੀ ਤੇ ਬਲਦੇਵ ਤੋਂ। ਇੱਕ ਡਿਫੈਂਸ ਮਿਨਿਸਟਰੀ ਪਿੱਛੇ ਦਿਮਾਗ ਕੁਝੇ ਚ ਬੰਦ ਕਰਤਾ ਉਹਦਾ, ਕਹਿੰਦਾ ਅਸੀਂ ਨੀ ਨਾ ਤੋਜੋ ਦੇ ਹੋਣਾ, ਲੈ ਲਓ ਹੁਣ ਮੂੰਗੀ ਭਾਈਆਂ ਤੇ। ਹੁਣ ਜਿਹੜਾ ਹਾਲ ਸਿੱਖਾਂ ਨਾਲ ਬਣਾਇਆ ਵੇ, ਮੇਰੇ ਕਹਿਣ ਦੀ ਕੀ ਗੱਲ ਹੈ, ਉਹ ਬੰਦ ਹੋ ਗਿਆ ਦਿਮਾਗ ਨਹੀਂ। ਉਦੋਂ ਹੀ ਬਣਦਾ ਸੀ ਸਿੱਖਾਂ ਦਾ ਰਾਜ, ਅੰਗਰੇਜ਼ ਦੇਣ ਨੂੰ ਤਿਆਰ ਸੀ, ਜਿਵੇਂ ਪਾਕਿਸਤਾਨੀਆਂ ਨੇ ਲਿਆ ਹੁਣ ਲੈ ਲਓ ਤੁਸੀਂ। ਤੇ ਹੁਣ ਮੈਂ ਤੁਹਾਨੂੰ ਇੱਕ ਯਾਦ ਕਰਾਉਣਾ, ਸ਼ਾਇਦ ਤੁਹਾਡੇ ਦਿਮਾਗ ਚ ਗੱਲ ਨਾ ਹੋਵੇ, ਹੁਣ ਖਾਲਿਸਤਾਨ ਦੇ ਤਾਂ ਮਾਰ ਦਿਓ ਤੁਸੀਂ ਨਾਰੇ, ਮੈਂ ਵੀ ਚਾਹੁੰਦਾ, ਕਿਹੜਾ ਸਿੱਖ ਨਹੀਂ ਚਾਹੁੰਦਾ ਮੇਰਾ ਰਾਜ ਹੋਵੇ। ਤੇ ਡਾਂਗ ਚੱਕਣ ਵਾਲੇ ਕੋਈ ਜ਼ਿਆਦਾ ਠੇਕੇਦਾਰ ਨਹੀਂ, ਜਦ ਤੱਕ ਸਾਰੀ ਪਬਲਿਕ ਨੂੰ ਨਾਲ ਨਹੀਂ ਲੈਣਗੇ ਕੋਈ ਜਦੋ ਜਹਿਦ ਪੂਰਾ ਨਹੀਂ ਹੋ ਸਕਦਾ, ਜਦ ਤੱਕ ਉਹਦੇ ਵਿੱਚ ਪਬਲਿਕ ਇਨਵਾਲਵ ਨਾ ਹੋਵੇ। ਕਿਹੜਾ ਜਦੋ ਜਹਿਦ ਪੂਰਾ ਹੋਇਆ ਅੱਜ ਤੱਕ? ਚਾਰ ਬੰਦੇ ਕਿਤੇ ਕਰ ਸਕਦੇ ਨੇ ਜਦੋ ਜਹਿਦ ਪੂਰਾ? ਇਹ ਘਰ ਦਾ ਕੰਮ ਨਹੀਂ ਪੂਰਾ ਹੁੰਦਾ ਜੇ ਘਰ ਦੇ ਇਨਵਾਲਵ ਨਾ ਹੋਣ ਵਿੱਚ। ਇਹ ਤਾਂ ਬਹੁਤ ਵੱਡਾ ਕੌਮ ਦਾ ਕੰਮ ਸੀ, ਇਹ ਫੇਲ ਹੈ ਤਾਂ ਹੀ ਹੋਇਆ ਅਸੀਂ ਪਬਲਿਕ ਨੂੰ ਨਾਲ ਨਹੀਂ ਲਿਆ। ਮੇਰੇ ਵਰਗਿਆਂ ਨੂੰ ਤਾਂ ਪੰਜਾਬ ਚ ਪਤਾ ਹੀ ਨਹੀਂ ਸੀ ਵੀ ਹੈ ਕੀ ਖਾਲਿਸਤਾਨ, ਪਤਾ ਹੀ ਨਹੀਂ ਲੱਗਿਆ। ਇਹ ਸਾਜਿਸ਼ ਸੀ ਗੌਰਮੈਂਟ ਦੀ। ਗੁਰਸਿੱਖ ਪਿਆਰਿਓ, ਸਾਰੀ ਸੰਗਤ ਨੂੰ ਨਾ ਲੈਣਾ ਚਾਹੀਦਾ ਸੀ ਉਦੋਂ ਸੀ ਸਮਾਂ। ਹੁਣ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ, ਤੁਹਾਡਾ ਦਿਮਾਗ ਘੁੰਮੂਗਾ ਮੇਰੀ ਬੇਨਤੀ ਸੁਣ ਕੇ, ਕਿ ਤੁਸੀਂ ਸਿੱਖ ਰਾਜ ਖਾਲਿਸਤਾਨ ਚਾਹੁੰਦੇ ਹੋ? ਤੁਹਾਨੂੰ ਤਾਂ ਹਿੰਦੁਸਤਾਨ ਵਿੱਚ ਸਿੱਖ ਕੌਮ ਹੀ ਨਹੀਂ ਮੰਨਿਆ ਗਿਆ, ਕਦੇ ਸੋਚੀ ਇਹ ਗੱਲ? ਹਿੰਦੁਸਤਾਨ ਦੀ ਸਰਕਾਰ ਦੇ ਵਿੱਚ ਤੁਸੀਂ ਕੌਮ ਨਹੀਂ ਹੈ, ਬਿਲਕੁਲ ਨਹੀਂ। ਜਿਵੇਂ ਮਰਜ਼ੀ ਫਿਰੀ ਜਾਓ, ਜਿਵੇਂ ਪੰਜਾਬ ਵਿੱਚ ਆਏ ਯੂਪੀ ਦੇ ਭਈਏ ਫਿਰਦੇ, ਇੱਦਾਂ ਫਿਰਦੇ ਹਿੰਦੁਸਤਾਨ ਚ। ਆਪਾਂ ਰਜਿਸਟਰਡ ਕੌਮ ਨਹੀਂ ਹੈ, ਸਿੱਖ ਕੌਮ ਨੇਸ਼ਨ ਨਹੀਂ ਮੰਨੀ ਇੰਡੀਆ ਗੌਰਮੈਂਟ ਨੇ। ਅਸੀਂ ਉਦੋਂ ਹੀ ਰਹਿੰਦੇ ਹਾਂ ਭਾਈ ਜਿਵੇਂ ਰਹਿੰਦੇ ਹੁੰਦੇ ਹਾਂ, ਨਾਲ ਆ ਕੇ ਸਾਡੇ ਲੋਕਲ ਦਿਹਾੜੀਏ, ਉਹ ਕੰਮ ਹੈ ਸਾਡੇ ਨਾਲ। ਸਭ ਤੋਂ ਵੱਡੀ ਗੱਲ ਜੇ ਤੁਸੀਂ ਕਰਾਉਣੀ ਹੈ, ਆਪਣੀ ਪਹਿਲਾਂ ਕੌਮ ਰਜਿਸਟਰਡ ਕਰਾਓ ਕਿ ਸਿੱਖ ਕੌਮ ਵੱਖਰੀ ਹੈ, ਫਿਰ ਘਰ ਬਣੂਗਾ। ਇੱਧਰ ਤਾਂ ਖਿਆਲ ਹੀ ਨਹੀਂ ਦਿੱਤਾ ਆਪਾਂ ਨੇ। ਜਦੋਂ ਸਰਕਾਰ ਤੁਹਾਨੂੰ ਕੌਮ ਹੀ ਨਹੀਂ ਮੰਨਦੀ ਤੇ ਤੁਹਾਨੂੰ ਘਰ ਕਿੱਥੇ ਦੇ ਦੂਗੀ? ਕੋਈ ਸਤਨਾਮ, ਜਿਹੜੀ ਗੱਲ ਕਰਨ ਵਾਲੀ ਉਹ ਤਾਂ ਕਰਦੇ ਨਹੀਂ ਆਪਾਂ। ਐਸੀ ਅਵਸਥਾ, ਉਹ ਧੰਨਾ ਗੁਰਸਿੱਖ ਪਿਆਰਿਓ, ਕਹਿੰਦਾ ਲਿਆ ਦੇ, ਕਹਿੰਦਾ ਨਹੀਂ ਇਹੀ ਖਾ। ਭਗਵਾਨ ਕਹਿੰਦੇ ਕਾਹਤੇ? ਕਹਿੰਦਾ ਜੇ ਸੱਜਰੀ ਖਾਣੀ ਤੀ ਪਰਸੋਂ ਹੀ ਆ ਜਾਂਦਾ, ਮੇਰਾ ਤਾਂ ਕਸੂਰ ਨਹੀਂ, ਮੈਂ ਤਾਂ ਮਖੜੀ ਨਾਲ ਚੋਪੜ ਕੇ ਲਿਆ ਤਾ। ਕਹਿੰਦਾ ਚੱਲ ਇਹ ਤਾਂ ਖਾ ਲੈਂਦੇ। ਉਹ ਤਿੰਨ ਦਿਨ ਦੀ ਛੰਨੇ ਵਿੱਚ ਪਈ ਲੱਸੀ ਪਤਾ ਕਿਆ ਬਣ ਜਾਂਦਾ, ਤਾਂ ਥੋੜੇ ਯਾਦ ਹੋਣੇ ਮੇਰੇ ਹਾਣ ਦੇ, ਹੁਣ ਦੇ ਮੁੰਡਿਆਂ ਨੂੰ ਤਾਂ ਪਤਾ ਹੀ ਨਹੀਂ। ਗਾਂ ਦੀ ਥੋੜੀ ਲਾਤ ਤਾਂ ਮੇਰੇ ਕੋਲ ਪੁੱਛੇ ਕਰੂਗੀ ਡੈਡੀ ਨੂੰ ਵੀ ਡੈਡੀ ਲੱਸੀ ਕਿਆ ਹੁੰਦੀ ਹੈ, ਅੱਜ ਕੇ ਖੁਸ਼ ਹੈ ਨਾ। ਤੁਹਾਡੇ ਮੁੰਡੇ ਜਾ ਕੇ ਨਿਆਣੇ ਪੁੱਛੇ ਕਰਨਗੇ ਪੰਜਾਬ 'ਚ ਡੈਡੀ ਖੂਹ ਕਿਆ ਹੁੰਦਾ, ਉਹਦਾ ਨਹੀਂ ਪਤਾ ਲੱਗਣਾ ਇਹਨਾਂ ਨੂੰ। ਉਹ ਤਿੰਨ ਦਿਨ ਲੱਸੀ ਪਈ ਰਵੇ, ਜਾਮਣ ਬਣ ਜਾਂਦਾ ਸੀ ਉਹਦਾ ਨਾਂ, ਜਾਮਣ ਜ਼ਹਿਰ ਵਰ ਗਈ। ਭਗਵਾਨ ਕਹਿੰਦੇ ਚੱਲ ਰੋਟੀ ਤਾਂ ਮੈਂ ਹੀ ਖਾ ਲੂੰ, ਮੈਨੂੰ ਲੱਸੀ ਤਾਂ ਤਾਜ਼ੀ ਲਿਆ ਦੇ। ਕਹਿੰਦਾ ਲੱਸੀ ਤਾਂ ਤਾਜ਼ੀ ਤਾਂ ਮਹਿੰਦੀ ਦੇ, ਮੈਂ ਗਾਇਆਂ ਕੋਲ ਗਿਆ ਹੁੰਦਾ, ਉਹ ਤਿੰਨ ਦਿਨ ਦੀਆਂ ਭੁੱਖੀਆਂ ਬੈਠੀਆਂ ਪੀ। ਹੁਣ ਇਹੀ ਸ਼ਰਧਾ ਤੇ ਗੱਲ ਚੱਲੀ ਸੀ, ਉਹ ਸ਼ਰਧਾ ਗੁਰਸਿੱਖ ਪਿਆਰੇ ਸਾਡੇ ਵਿੱਚੋਂ ਨਿਕਲ ਗਈ। ਸ਼ਰਧਾ ਸਭ ਕੀ ਮੂਲ ਮਹਾਨੀ, ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਆਪਣਾ ਪੁੱਤ ਦੇ ਦਿੱਤਾ ਜੋੜੇ ਨੂੰ, ਸ਼ਰਧਾ ਇੰਨੀ ਕਿ ਇਹ ਬਚਨ ਅਸਫਲ ਨਹੀਂ ਜਾਣਾ, ਜੇ ਪੁੱਤ ਦਿੱਤਾ ਇਹਦਾ ਨੌ ਵੀ ਰੱਖ ਦੇ। ਦੇਖੋ ਸ਼ਰਧਾ, ਫਿਰ ਗੁਰੂ ਰਾਮਦਾਸ ਨੇ ਆਪ ਨੌ ਰੱਖਿਆ ਸੀ। ਕਹਿੰਦੇ ਚੰਗਾ, ਅਸੀਂ ਭਗਤੀ ਦੀ ਅੰਸ ਵਿੱਚੋਂ ਤੁਹਾਨੂੰ ਆਪਣਾ ਪੁੱਤ ਦਿੱਤਾ, ਇਹਦਾ ਨਾਂ ਤੁਸੀਂ ਭਾਈ ਭਗਤੂ ਰੱਖਿਓ। ਯਾਦ ਹੈ ਨਾ ਭਾਈ ਭਗਤੂ ਦੀ ਢਾਬ? ਸਿੱਧੂ ਜਿਹੜੇ ਹੈਗੇ ਕੈਸਲ ਵਾਲਾ ਰਾਜਾ, ਫਿਰ ਉਦੇ ਸਿੰਘ ਉਹਨਾਂ ਵਿੱਚੋਂ ਹੀ ਹੋਇਆ ਗੁਰਸਿੱਖ ਪਿਆਰਿਓ। ਇਹ ਭਾਈ ਭਗਤੂ ਦੀ ਲਾਦ ਹੈ ਸਾਰੀ। ਕਹਿੰਦੇ ਭਗਤੂ ਰੱਖਿਓ, ਉਹਨਾਂ ਦੇ ਘਰ ਬੱਚਾ ਪੈਦਾ ਹੋਇਆ, ਤੇ ਜਿਹੜਾ ਫਿਰ ਸੱਤਵੇਂ ਪਾਤਸ਼ਾਹ ਤੱਕ ਰਿਹਾ, ਛੇਵੇਂ ਪਾਤਸ਼ਾਹ ਨਾਲ ਜੰਗਾਂ ਵਿੱਚ ਰਿਹਾ ਭਾਈ ਭਗਤੂ, ਸੱਤਵੇਂ ਪਾਤਸ਼ਾਹ ਨਾਲ ਭਾਈ ਭਗਤੂ ਕੀਰਤਪੁਰ ਸਾਹਿਬ ਖੇਤੀ ਕਰਾਉਂਦੇ ਰਹੇ ਨੇ ਹਰਰਾਏ ਸਾਹਿਬ ਜੀ ਤੱਕ। ਉਹਨਾਂ ਦੀ ਔਲਾਦ ਹੁਣ ਵਸਦੀ ਹੈ ਮਹਾਰਾਜ ਦੇ ਚੌਥੇ ਪਾਤਸ਼ਾਹ ਦੇ ਵਰ, ਆਪਣਾ ਪੁੱਤ ਦੇ ਦਿੱਤਾ ਸੇਵਕ ਨੂੰ ਗੁਰਸਿੱਖ ਪਿਆਰ, ਜਿਨ੍ਹਾਂ ਦਾ ਅੱਜ ਜਨਮ ਦਿਨ ਹੈ, ਅਵਤਾਰ ਦਿਨ ਹੈ। ਬਿਰਧ ਅਵਸਥਾ ਵਿੱਚ ਪੁੱਤਰ ਪੈਦਾ ਹੋਇਆ, ਉਸ ਇਲਾਕੇ 'ਚ ਤੁਹਾਨੂੰ ਪਤਾ ਹੈ ਦਸ ਦਸ ਵੀਹ ਵੀਹ ਕੋਹਤੇ ਪਿੰਡ ਹੁੰਦੇ ਤੇ, ਅੱਗੇ ਬਠਿੰਡਾ ਮੁਕਤਸਰ ਤੁਸੀਂ ਬੈਠੇ ਹੋਣੇ ਵੀ, ਤੁਸੀਂ ਉਹਨਾਂ ਦੇ ਮੀਲ ਵੀ ਬਹੁਤ ਵੱਡੇ ਆ, ਵੀ ਮੈਂ ਤਾਂ ਉੱਥੇ ਜਾਂਦਾ ਰਹਿੰਦੇ ਨਾ, ਘਰ ਵੀ ਬਹੁਤ ਵੱਡੇ ਵੱਡੇ ਹੈ, ਡੰਗਰ ਮਹਿਸਾਂ ਊਂਟ ਵੀ ਬਹੁਤ ਵੱਡੇ ਵੱਡੇ, ਮੀਲ ਪਤਾ ਉਹਨਾਂ ਦੇ ਕਿੰਨੇ ਵੱਡੇ ਆ, ਕਿਤੇ ਕਿਤੇ ਪੁੱਛੀਦਾ ਜਾ ਕੇ ਫਲਾਣਾ ਪਿੰਡ ਕਿੰਨੀ ਦੂਰ ਹੈ, ਆ ਜੀ 2 ਮੀਲ ਹੈ, ਗੱਡੀ ਦੱਸ ਦਿੰਦੀ ਹੈ 20 ਮੀਲ ਉਹ ਸਿਫਰਾਂ ਹੀ ਚੱਕਦੇ ਨਾ, ਏਡੇ ਲੰਬੇ ਮੀਲ ਹੈ ਉਹਨਾਂ ਦੇ, ਕੱਟ ਕਾਟ ਬੜੇ ਸੋਹਣੇ, ਮਹਾਰਾਜ ਦੀ ਕਿਰਪਾ ਸੇਤਾਂ ਬਖਸ਼ੀ ਹੈ, ਉਹ ਦੂਰ ਘਰ ਸੀ ਤੇ ਜ਼ਮੀਨ ਦੂਰ, ਮਾਤਾ ਪਿਤਾ ਨੇ ਜਾਣਾ ਖੇਤਾਂ ਵਿਚ ਕੰਮ ਕਰਨ, ਤੇ ਮਾਂ ਘੜਾ ਚੱਕ ਕੇ, ਤੁਹਾਨੂੰ ਪਤਾ ਉੱਥੇ ਪਾਣੀ ਪੀਣ ਵਾਲਾ ਨੀ ਹੈ, ਪਾਣੀ ਹੁਣ ਵੀ ਟਰਾਲੀਏ ਤੇ ਨਾਲ ਜਾਣਾ ਪੈਂਦਾ, ਘੜਾ ਚੱਕ ਕੇ ਲਿਜਾਂਦੀ ਹੁੰਦੀ ਸੀ। ਭਾਈ ਭਗਤ ਜੀ ਕਹਿੰਦੇ ਮਾਤਾ ਜੀ ਘੜਾ ਕਾਹਤੇ ਚੱਕੇ, ਮਾਂ ਕਹਿੰਦੀ ਸਬਰਾਈ ਪੁੱਤ ਉੱਥੇ ਪਾਣੀ ਨੀ ਮਿਲਦਾ। ਮਾਤਾ ਜੀ ਨੂੰ ਕਹਿੰਦੇ ਐ ਕਰੀ ਅੱਜ ਤੋਂ ਘੜਾ ਨੀ ਲਿਜਾਣਾ, ਗੁਰੂ ਰਾਮਦਾਸ ਦੀ ਬਖਸ਼ਿਸ਼। ਕਹਿੰਦੀ ਫਿਰ ਮਰਜੂ ਤੇ ਆਈ, ਕਹਿੰਦੀ ਤੇ ਆਈ ਕਿਉਂ ਮਰੇਗੀ, ਜਿਸ ਖੇਤ ਵਿਚ ਕੰਮ ਕਰਦੀ ਹੋਵੇ ਜਦ ਪਾਣੀ ਦੀ ਧਿਆਨ ਲੱਗੇ ਖੁਰਪੇ ਨਾਲ ਥੋੜੀ ਜੀ ਮਿੱਟੀ ਪਾਸੇ ਕਰੀ ਤੇ ਪਾਣੀ ਪੀ ਲੇ ਕਰ, ਪਰ ਮਾਂ ਯਾਦ ਰੱਖੀ ਟਕਦਿਆ ਕਰ, ਜਦੇ ਇਹ ਕੰਮ ਚੱਲਦਾ ਰਿਹਾ। ਉਹ ਬੁੜੀ ਵਿਚਾਰੀ ਇੱਕ ਦਿਨ ਭੁੱਲ ਗਈ ਮਿੱਟੀ ਪਾਉਣੀ, ਗੁਰੂ ਦੀ ਅਸ ਗੁਰੂ ਰਾਮਦਾਸ ਦੀ ਬਖਸ਼ਿਸ਼, ਗੁਰਮੁਖ ਪਿਆਰੇ ਦੂਜੇ ਦਿਨ ਪਿੰਡ ਉੱਠਿਆ 4-5 ਕਿੱਲਿਆਂ ਵਿਚ ਪਾਣੀ ਭਰਿਆ ਵੇ, ਯਾਦ ਕਰ ਲਿਓ। ਉਸੇ ਥਾਂ ਨੂੰ ਅੱਜ ਭਾਈ ਭਗਤੂ ਦੀ ਢਾਬ ਕਹਿੰਦੇ, ਅੱਜ ਕੋ ਸਤਨਾਮ ਪੱਟ ਕੇ ਨੀ ਬਣਾਈ ਕਿਸੇ ਨੇ, ਇਹ ਕੁਦਰਤੀ ਗੁਰੂ ਰਾਮਦਾਸ ਦੇ ਵਰਤੋਂ ਭਾਈ ਭਗਤੂ ਜੀ ਤੋਂ ਆਪਣਾ ਪੁੱਤ ਵੀ ਦੇ ਤਾ, ਫਿਰ ਚੌਥੇ ਪਾਤਸ਼ਾਹ ਨੇ ਸਭ ਤੋਂ ਛੋਟੇ ਸਪੁੱਤਰ ਨੂੰ ਗੱਦੀ ਦਿੱਤੀ। ਗੁਰਮੁਖ ਪਿਆਰਿਓ ਗੁਰੂ ਅਰਜਨ ਪਾਤਸ਼ਾਹ ਨੂੰ ਲੈ ਕੇ ਸਮਝ ਕੇ ਸਤਿਗੁਰ ਪਾਤਸ਼ਾਹ ਜੀ ਗੱਦੀ ਦੇਣ ਤੋਂ 3 ਦਿਨ ਬਾਅਦ 1582 ਨੂੰ ਸ੍ਰੀ ਗੋਇੰਦਵਾਲ ਸਾਹਿਬ ਜਾ ਕੇ ਜੋਤੀ ਜੋਤ ਸਮਾਏ। ਉਹ ਜੋਤੀ ਜੋਤ ਸਮਾਉਣ ਦੀਆਂ ਲਾਈਨਾਂ ਸੁਣੋ, ਸਮਾਪਤੀ ਆ ਅੱਜ ਸਵਈਆਂ ਦੀ, ਉਹ ਤੋਂ ਬਾਅਦ ਇੱਕ ਬੇਨਤੀ ਕਰਾਂਗੇ ਜ਼ਰੂਰੀ। ਉਹ ਜੋਤੀ ਜੋਤ ਸਮਾਉਣ, ਜਦੋਂ ਜੋਤੀ ਜੋਤ ਸਮਾ ਗਏ ਚੌਥੇ ਪਾਤਸ਼ਾਹ, ਇਹ ਜਿਹੜੀ 3 ਮਹੀਨੇ ਤੋਂ ਤੁਹਾਡੇ ਚਰਨਾਂ ਵਿਚ ਕਥਾ ਚੱਲ ਰਹੀ ਹੈ ਨਾ, ਉਹ ਚੌਥੇ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੇ ਸਮਾਪਤ ਹੁੰਦੀ ਹੈ। ਜਦੋਂ ਜੋਤੀ ਜੋਤ ਸਮਾਉਣ ਦਾ ਸਮਾਂ ਆਇਆ ਚੌਥੇ ਪਾਤਸ਼ਾਹ ਦਾ, ਇੰਦਰ ਗਿਆ ਅਕਾਲ ਪੁਰਖ ਦੇ ਚਰਨਾਂ ਵਿਚ, ਕਹਿੰਦਾ ਮਹਾਰਾਜ ਕਿਰਪਾ ਕਰੋ, ਮੈਨੂੰ ਰਾਕਸ਼ ਉਜਾੜੀ ਜਾਂਦੇ, ਟਿਕਣ ਨਹੀਂ ਦਿੰਦੇ, ਇੰਦਰਪੁਰੀ ਨੂੰ ਮੈਨੂੰ ਉਜਾੜ ਦਿੰਦੇ, ਇਹਨਾਂ ਤੋਂ ਖਹਿੜਾ ਛਡਾਓ। ਅਕਾਲ ਪੁਰਖ ਨੇ ਆਖਿਆ ਹੁਣ ਸਾਡੇ ਕੋਲ ਆਉਣਾ ਚੌਥੇ ਪਾਤਸ਼ਾਹ ਜੀ ਨੇ ਸੱਚਖੰਡ, ਉਹ ਭੇਜੇ ਹੋਏ ਦੁਨੀਆਂ ਨੂੰ ਤਾਰਨ, ਅਸੀਂ ਉਹਨਾਂ ਨੂੰ ਵਚਨ ਕਰਾਂਗੇ, ਉਹ ਆਉਂਦੇ ਹੋਏ ਸੱਚਖੰਡ ਨੂੰ ਤੇਰੀ ਇੰਦਰਪੁਰੀ ਵਿਚ ਹੋ ਕੇ ਆਉਣਗੇ। ਇਹ ਹੁਣ ਸਾਰਿਆਂ ਤੋਂ ਆਖਰੀ ਸਵਈ ਹੈ। ਅਕਾਲ ਪੁਰਖ ਨੇ ਵਚਨ ਕੀਤਾ ਗੁਰੂ ਰਾਮਦਾਸ ਜੀ ਨੂੰ ਕਿ ਜਦ ਸੱਚਖੰਡ ਨੂੰ ਆਉਂਗੇ ਇੰਦਰਪੁਰੀ ਵਿਚ ਹੋ ਕੇ ਆਇਓ। ਉਹ ਹੁਣ ਪੱਟ ਕਰਦੇ ਨੇ ਦੇਵਪੁਰੀ ਮੈਂ ਗਇਓ, ਇਹ ਪਿਛਲਾ ਸਵਈਆ ਭਾਈ ਸੰਗਤਾਂ ਲਗਾਤਾਰ ਸੁਣਦੀਆਂ ਰਹੀਆਂ ਨੇ। ਦੇਵਪੁਰੀ ਹੈ ਇੰਦਰਪੁਰੀ ਬੈਕੁੰਠ, ਚੌਥੇ ਪਾਤਸ਼ਾਹ ਨੇ ਜਦੋਂ ਸਰੀਰ ਤਿਆਰ ਤਾ, ਆਹ ਸਰੀਰ ਤਾਂ ਇੱਥੇ ਰਹਿ ਜਾਂਦਾ, ਅੱਗੇ ਇੱਕ ਸਰੀਰ ਜਾਂਦਾ, ਉਹ ਕਿਹੜਾ ਹੈ? ਇਹ 5 ਤੱਤਾਂ ਦਾ ਸਰੀਰ ਹੈ ਜਿਹੜਾ ਆਪਣਾ ਉੱਪਰਲਾ ਬਣਿਆ। ਮਹਾਰਾਜ ਗਏ ਸੱਚਖੰਡ ਨੂੰ, ਫਿਰ ਅਕਾਲ ਪੁਰਖ ਦਾ ਹੁਕਮ ਮੰਨਿਆ, ਸੁਣਿਓ ਸ਼ਬਦ, ਦੇਵਪੁਰੀ ਮੈਂ ਗਇਓ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜਾਂਦੇ ਹੋਏ ਫਿਰ ਇੰਦਰਪੁਰੀ ਵਿਚ ਗਏ, ਹਰ ਭਾਇਓ ਹਕੁਮ ਹੁਕਮ ਮੰਨ ਕੇ ਵਾਹਿਗੁਰੂ ਨੂੰ ਭਾਇਆ ਏਦਾਂ ਕਿ ਉੱਥੇ ਹੋ ਕੇ ਆਇਓ। ਉਹਨਾਂ ਦਾ ਭਾਣਾ ਮੰਨਿਆ, ਉਹਨਾਂ ਦਾ ਹੁਕਮ ਮੰਨਿਆ, ਹਰ ਸਿੰਘਾਸਣ ਦਿਓ ਸ੍ਰੀ ਗੁਰੂ ਤੈ ਬੈਠਾਇਓ। ਹਰ ਦੇ 200 ਅਰਥ ਹੈ ਭਾਈ ਬਾਣੀ ਵਿਚ, ਇੱਥੇ ਹਰ ਦਾ ਅਰਥ ਹੈ ਇੰਦਰ। ਜਦੋਂ ਚੌਥੇ ਪਾਤਸ਼ਾਹ ਗਏ ਨਾ ਇੰਦਰਪੁਰੀ ਵਿਚ, ਫਿਰ ਇੰਦਰ ਨੇ ਆਪਣਾ ਆਸਣ ਛੱਡ ਦਿੱਤਾ ਸਿੰਘਾਸਣ, ਆਪ ਭੁੰਜੇ ਬੈਠ ਗਿਆ, ਚੌਥੇ ਪਾਤਸ਼ਾਹ ਨੂੰ ਆਪਣੇ ਸਿੰਘਾਸਣ ਤੇ ਬਿਠਾ ਲਿਆ। ਹਰ ਸਿੰਘਾਸਣ ਦਿਓ ਸ੍ਰੀ ਗੁਰੂ ਤੈ ਬਿਠਾਇਓ, ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਆਪਣੀ ਗੱਦੀ ਤੇ ਬਿਠਾ ਲਿਆ ਇੰਦਰ ਨੇ। ਤੇ ਜਦੋਂ ਬੈਠ ਗਏ ਸਾਰੇ 33 ਕਰੋੜ ਦੇ ਦੇਵਤੇ ਵਿਚ ਮਹਾਰਾਜ ਸਿੰਘਾਸਣ ਦੇ ਉੱਤੇ, ਫਿਰ ਰਹੱਸ ਕੀਓ ਸੁਰਦੇਵ, ਸੁਰਦੇਵ ਸੁਰਾ ਦੇਵਤਿਆਂ ਦਾ ਦੇਵ ਰਾਜਾ ਇੰਦਰ, ਤੇ 33 ਕਰੋੜ ਦੇਵਤਿਆਂ ਨੇ ਰਹੱਸ ਦਾ ਅਰਥ ਹੈ ਬਾਣੀ ਵਿਚ ਖੁਸ਼ੀ, ਆਨੰਦ, ਰਹੱਸ ਪਾਠ ਨਹੀਂ ਕਰਨਾ, ਰਹੱਸ ਖੁਸ਼ੀ, ਸਾਰੀ ਇੰਦਰਪੁਰੀ ਨੇ ਖੁਸ਼ੀ ਮਨਾਈ। ਤੋਏ ਜਸ ਜੈ ਜੈ ਜੰਪ, ਜੈ ਜੈਕਾਰ ਹੋਣ ਲੱਗੀ ਇੰਦਰਪੁਰੀ ਵਿਚ ਕਿ ਸਤਿਗੁਰ ਸਾਡੇ ਘਰ ਆ ਗਏ, ਜੈ ਜੈਕਾਰ ਹੋਣ ਲੱਗੀ ਚੌਥੇ ਪਾਤਸ਼ਾਹ ਦੀ। ਤੇ ਉਦੋਂ ਜਦੋਂ ਚੌਥੇ ਪਾਤਸ਼ਾਹ ਗਏ ਇੰਦਰਪੁਰੀ ਵਿਚ, ਫਿਰ ਅਸੁਰ ਗਏ ਤੇ ਭਾਗ, ਬਸ ਚੌਥੇ ਪਾਤਸ਼ਾਹ ਨੂੰ ਦੇਖਦੇ ਸਾਰ ਅਸੁਰ ਕਹੀਏ ਜਿਹੜੇ ਰਾਖਸ਼।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib, Western Singh Sabha and Williams Lake. Any comments and suggestions, please call 250-392-3874.

जब और न याहे महात्म में अवतार उजागर आन किए, तिनके दुख कोटक दूर।

हर संग राते पाए न जाए, हर संग राते पाए न जाए, हर संग रा

गाए हर हर गुण गाए हर हर

पेट संग हर हर जुड़ जाए, पेट संग हर जुड़ जाए।

सत्संग हर हर गुण।

गुरमुख सुख फल प्रम रस गुरमुख सुख फल

ਕਲ ਜੁਗ ਜਹਾਜ ਅਰਜਨ ਗੁਰੂ, ਕਲ ਜੁਗ ਜਹਾਜ ਅਰਜਨ ਗੁਰੂ।

ਹਰ ਰਸ ਨਮਸਕਾਰ ਗੁਰੂ ਨਾਨਕ ਅੰਗਦ ਅਮਰ ਲਗ ਗੁਰੂ ਨਾਨਕ ਅੰਗਦ ਅਮਰ ਲਗ ਉੱਤਮ ਪਦ ਪਾਇਓ ਗੁਰ ਅਰਜਨ ਕਰ ਗੁਰੂ ਰਾਮ ਦਾ ਭਗਤ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

नखरिया।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

वड पाली गोर सत गोर पाया।

ਫਲ ਦੁਖੀ ਹੈ।

again.

ਕਬੀਰ ਗੁਰ ਮਿਲਨ ਮਹਾਰਥ।

Thank you.

Thank you.

Thank you.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਰ ਕਰ ਕਰ

பங்கத்து பாரு.

और बेटे आप बार ब्रह्म हर कर बुद्ध समझता।

ਸਮਝਾ ਦੇ ਤੁਹਾਰੇ ਸਦਾ ਕੀ ਸਲਾਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦਰਸ਼ਨ ਦੇ ਜੀਵਾਂਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਤੇਰੇ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਈ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਈ, ਹਮ ਅਵਗੁਣ ਭਰੀ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖਾਹੀ, ਮਾਇਆ ਮੋਹ ਪਰਮ ਪੈ ਭੁੱਲੇ, ਸੁਤਦਾ ਰਾਸਿਓਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ, ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਪਾਈ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ, ਹੋਵੈ ਸਿਵਤ ਖਸਮੰਦੀ, ਨੂਰ ਅਰਸੋਂ ਕੁਰਸੋਂ ਚਟੀਐ,

सज्जनांश च पातशाह शिरशाह जिस पास बैठे

ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੈਤ ਤਰੀ ਮਹੱਲਾ ਪੰਜਵਾਂ, ਕਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਉੱਚਾ ਅਗਮ ਅਪਾਰ ਪ੍ਰਭ, ਕਥਨ ਨਾ ਜਾਈਐ ਕਥ, ਨਾਨਕ ਪ੍ਰਭ ਸ਼ਰਨਾ

ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕਉ ਸਮਰੱਥ ਸੰਤ ਜਿਉਂ ਜਾਣੋ ਤਿਉਂ ਰਾਖ ਹਰ ਪ੍ਰਭ ਤੇਰਿਆ ਤੇਰੇ ਗਣੋ ਅਸੰਖ ਅਵਗੁਣ ਮੇਰਿਆ ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀ ਹੈ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੋਲੀ ਹੈ ਲੋਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ ਬਿਨਵੰਤ ਨਾਨਕ

ਬਿਨਵੰਤ ਨਾਨਕ ਦਇਆ ਧਾਰ ਕਾਰਡ ਪਵ ਜਲ ਫੇਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਹੀ ਰਹਾਂ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪਰੀਆਂ ਪਾਰ। ਸਾਹਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ, ਕਿਵ ਸਜਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਬੜਿਆਈ, ਹੁਕਮੀ ਹੁਕਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁੱਝੈ ਤਾਂ ਹੁਕਮੈ ਕਹਿ ਨਾ ਕੋਈ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰ ਦੇ, ਗਾਵੈ ਕੋ ਜਪ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਦੂਰ, ਕਥਨਾ ਕਥੀ ਨਾ ਆਵੈ ਤੋਟ, ਗਥ ਗਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਹੀ, ਜੁਗਾਂ ਜੁਗੰਤਰ ਖਾਹੀ ਖਾਹੀ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪ੍ਰਵਾਹ, ਸਾਚਾ ਸਾਹਿਬ ਸਾਜ ਨਾਈ, ਪਾਖਿਆ ਭਾਉ ਅਪਾਰ, ਆਖੇ ਮੰਗੈ ਦੇ ਦਾਤ ਕਰੇ ਦਾ ਤਾਰ, ਫੇਰ ਕੇ ਅੱਗੇ ਰੱਖੀ ਆਏ ਜਿਤ ਦਿਸੈ ਦਰਬਾਰ, ਮੂੰਹੋਂ ਕੇ ਬੋਲਣ ਬੋਲੀ ਆਏ ਜਿਤ ਸੁਣ ਤਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ, ਨਾਨਕ ਏ ਵੈ ਜਾਣੀ ਆਏ ਸਭ ਆਪੇ ਸਚਿਆਰ।

ਦੁੱਖ ਪਰ ਹਰ ਸੁਖ ਕਰ ਲੈ ਜਾਈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ। ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜਿਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ। ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਤਰ ਨਾ ਜਾਈ। ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਈ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਚੰਗਾ ਨਾ ਰਖਾਈ ਕਹਿ ਜਸ ਕੀਰਤ ਜਗ ਲਏ ਜੇ ਤਿਸ ਨਦਰ ਨ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੀਏ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਦਬੀਰ ਸੁਰਨਾਥ ਸੁਣਿਆ ਧਰਤ ਤਬਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ਼ ਸੁਣਿਆ ਈਸ਼ਰ ਬਰਮਾ ਅੰਦ ਸੁਣਿਆ ਮੁਖ ਸਾਲਾਣ ਮੰਦ ਸੁਣਿਆ।

ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਪ ਆਪ ਕਾ ਨਾਸ਼।

ਸਭ ਸੁਣਿਆ ਦੁੱਖ ਪਾਪ ਕਾ ਨਾਸ਼। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੂੰਹ ਝੂਠਾ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮੰਨੈ ਮਾਰਗ ਠਾਕ ਨ ਪਾਈ, ਮੰਨੈ ਪਤਸ਼ਮ ਪ੍ਰਗਟ ਜਾਈ। ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸਿੱਧੀ ਸਨ ਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰ ਐਸਾ ਧਾਰ। ਮੰਨੈ ਤਰੈ ਤਾਰੀ ਗੁਰਸਿੱਖ, ਮੰਨੈ ਨਾਨਕ ਪਵੇ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਜੇ ਪਾਵੈ ਦਰਗਹਿ ਮਾਨ। ਪੰਚੇ ਸੋਹੈ ਦਰ ਦਾ ਜਾਨ, ਪੰਚਾਂ ਕਾ ਗੁਰੇਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨਾ ਨਾਹੀਂ ਸੁਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਸਭ ਰੱਖਿਆ ਜਨ ਸੂਤ। ਜੇ ਕੋ ਪੁੱਜੈ ਹੋਵੈ ਸਚਿਆਰ, ਤਬਲੇ ਉੱਪਰ ਕੀਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਕਿਸਦੇ ਭਾਰ ਤਲੈ ਕਵਣ ਜੋਰ। ਜੀ ਅਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ। ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਣ ਸਵਾਲ ਰੂਪ, ਕੀਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਉ ਹੀ ਕੋ ਕਵਾਉ, ਦਿਸਦੇ ਹੋਏ ਲੱਖ ਦਰੀਆਓ।

ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਦਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ

సాయి బలికారు తూ సదాసలాం తంద్రంకారు అసాంఖ మూరఖ అంధకోర అసాంఖ చోర రామ కోర అసాంఖ అమర కర జాయి జోర అసాంఖ గలవడ త్యా కమాయి అసాంఖ పాపీ పాప కర జాయి ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪੱਖ ਖਾਹੀ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਾਇ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਰਾਮ ਖੋਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗਲਵਡ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਏ ਅਸੰਖ ਮਲੇ ਮਲੇਸ਼ ਮਲ ਪੱਖ ਖਾਹੀ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਸੰਖ ਥਾਵ ਗਮ ਗਮ ਸੰਖ ਲੋ ਸੰਖ ਕਹਿ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਖਾਣ ਜਿਨੇ ਲਿਖੇ ਤਿਸ ਸਿਰ ਨਾਏ ਜਗ ਫਰਮਾਏ ਦਿਵਦ ਪਾਏ ਜੇਤਾ ਕੀਤਾ ਤੇਤਾ ਨਾਓ ਬਿਣ ਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈ ਆਵਤ ਹੋਏ ਭਰੀਐ ਮਧਵਾ ਪਾਂਕੈ ਸੰਗ ਉਹ ਤੋਂ ਪਹਿਨਾ ਵੈਗੈ ਰੰਗ ਪੁਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖਲਾ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਵ ਜਾ ਤੀਰਥ ਤਪ ਦਇਆਦਤ ਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸੁਹਸਤ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੁਵੇਲਾ ਵਖਤ ਕਵਣ ਕਵਣ ਸਿੱਧ ਕਵਣ ਵਾਰ ਕਵਣ ਸਿਰ ਉੱਤੀ ਮਹਾਂ ਕਵਣ ਜਿਤ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਉਬੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਸਿੱਤ ਵਾਰ ਨਾ ਜੋਗੀ ਜਾਣੈ ਰੁੱਤ ਮਹਾਂ ਨਾ ਕੋਈ ਜਾ ਕਰਦਾ ਸਿਰ ਠੀਕ ਸਾਜੀ ਆਪੇ ਜਾਣੈ ਸੋਈ ਕਿਉ ਕਰ ਆਖਾਂ ਕਿਉਂ ਸਲਾਹੀ ਕਿਉਂ ਵਰਨੀ ਕਿਉਂ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂਜੇ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕਹੋ ਆਪੋ ਜਾਣੇ ਅੱਗੇ ਗਿਆ ਨਾ ਸੋਵੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਉੜ ਕੋੜ ਕਪਾਲ ਥੱਕੇ ਵੇਦ ਕਹੇ ਨੇ ਕਵਾਤ ਸਹਿਸ ਅਠਾਰਾਂ ਕਹਿਨਕ ਦੇਵਾਂ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਬਿਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲ ਆਹੀ ਸਾਲ ਆਹ ਇਤੀ ਸੁਰਤ ਨਾ ਪਾਈਆ ਨਦੀਆਂ ਤੈ ਵਾਹ ਪਵਹੇ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਵਤੀ ਗਾਇਣ ਨਾ ਅੰਤ ਅੰਤ ਨਾ ਕਰਣਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਗਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਬਾਰਾ ਵਾਰ ਅੰਤ ਕਾਰਣ ਕਿਤੇ ਬਿਲ ਲਾਹੀ ਦਾ ਕੇ ਅੰਤ ਨ ਪਾਏ ਜਾਹੇ ਇਹ ਅੰਤ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ ਇਹ ਵੜ ਉੱਚਾ ਹੋਵੇ ਕੋਏ ਤਿਸ ਉੱਚੇ ਕਹੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਹਿ ਜੋਦਾ ਪਾਰ ਕੇਤਿਆਂ ਗਣਤ ਨਹੀਂ ਵਿਚਾਰ

ਬੰਦ ਗਲਾਸੀ ਪਾਉਣਾ ਹੋਈ ਹੋਰ ਆਖ ਨਾ ਸਕਿਆ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਤੀਆਂ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸਿਪੇ ਗਈ ਕਹੇ ਜੇਵੜ ਭਾਵੈ ਦੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀ ਅਸਰ ਗਾਵਾ ਰੰਗਾਵਾਰ ਸੋਦਾਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਬਾਵਣ ਹਾਰੇ ਕੇਤੇ ਰਾਗ ਪਰੀਸੰ ਕਹੀ ਅਨ ਕੇਤੇ ਗਾਵਣ ਹਾਰੇ ਗਾਵੇ ਤੁਨ ਪੌਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਨਵਾਰੇ ਗਾਵੇ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦਰ ਦਾਸਨ ਬੈਠੇ ਦੇਵਤੇ ਆਂਦਰ ਨਾਲੇ ਗਾਵੇ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਦੀ ਸਦੀ ਸੰਤੋਖੀ ਗਾਵ ਹੈ ਵੀਰ ਕਰਾਰੀ ਗਾਵਨ ਪੰਡਿਤ ਪੜ੍ਹਨ ਰੱਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵ ਹੈ ਮੋਹਣ ਯਾ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਪਾਏ ਤੇਰੇ ਆਸੜ ਤੀਰਥ ਨਾਲੇ ਗਾਵ ਹੈ ਜੋਧ ਮਹਾਂਬਲ ਸੂਰਾ ਗਾਵੇ ਕਾਣੀ ਚਾਰੀ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨੋ ਗਾਵਨ ਜੋ ਤੁਧ ਭਾਵਨ ਔਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇਵਾ ਚਤਨ ਆਵਨ ਨਾਨਕ ਕਾ ਵਿਚਾਰੇ ਸੋਈ ਸੋਈ ਸਦਾ ਸੱਚ ਹੋ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਪ੍ਰਣਾਮ ਜਬ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗ ਜੀਤ ਆਦੇਸ ਸੈ ਆਦੇਸ਼ ਆਦਿ ਨੀਲ ਨਾਦ ਨਾਹਤ ਜੋ ਜੋ ਕੋਵੇਸ਼ ਭੁਗਤ ਗਿਆਨ ਦਾ ਭੰਡਾਰਨ ਗੜ ਗੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂ ਕੀਰ ਦਿਸਰਾ ਸਾਧ ਸੰਯੋਗ ਯੋਗ ਦੇ ਕਾਰ ਚਲਾਵੈ ਲੇਖੇ ਆਵੈ ਭਾਗ ਆਦੇਸ਼ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚਿਲੇ ਪ੍ਰਵਾਨ ਇਕ ਸੰਸਾਰੀ ਇਕ ਭੰਡਾਰੀ ਅਕਲਾਈ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜੇ ਉਹ ਵੈ ਫੁਰਮਾਣ ਉਹ ਵੇਖੈ ਉਹਨਾਂ ਨੂੰ ਨਜ਼ਰ ਨਾ ਆਵੇ ਬਹੁਤ ਇਹ ਵਡਾਣ ਆਦੇਸ਼ ਤਿਸ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋਵੇਸ਼ ਆਸਣ ਦੋਇ ਲੋਏ ਭੰਡਾਰ ਜੋ ਕਿਛ ਪੈ ਸੋਇ ਕਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋਵੇਸ਼ ਇੱਕ ਦੂਜੀ ਭਉ ਲੱਖ ਹੋ ਹੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਆਂ ਹੈ ਏਕ ਨਾਮ ਜਗਦੀਸ਼ ਏ ਤਰਾ ਪਦ ਬਬੜੀਆਂ ਚੜੀਆ ਹੋਈ ਅਕੀਸ ਸੁਣ ਗੱਲਾਂ ਆਕਾਸ਼ ਕੀ ਗੀਟਾ ਆਈ ਰੀਸ

ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੋਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁਤੀ ਸਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇਸ ਵਿੱਚ ਜੀ ਜਗਤ ਕੇ ਰੰਗ, ਦਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਈ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਗੱਚ ਪਕਾਈ ਉਥੈ ਪਾਏ, ਨਾਨਕ ਗਇਆ ਜਪੈ ਜਾਏ। ਧਰਮ ਖੰਡ ਕਾਹੋ ਧਰਮ, ਗਿਆਨ ਖੰਡ ਕਾਹੋ ਕਰਮ, ਕੇਤੇ ਪਵਨ ਪਾਣੀ ਬੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਟ ਘੜੀ ਹੈ ਰੂਪ ਰੰਗ ਕੇ ਵੇਸ਼, ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਤੂੰ ਉਪਦੇਸ਼, ਕੇਤੇ ਅੰਧ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼।

ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿਥੇ ਨਾਲ ਵਿਨੋਦ ਗੂੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿਥੇ ਘਾਟ ਦੀ ਘੜੀ ਹੈ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਈ ਜੇ ਕੋ ਕਹੇ ਪਿਛੇ ਪਛਤਾਏ ਕਾ ਜਿਥੇ ਘੜੀਆ ਸੁਰਤ ਮਤ ਮਨ ਬੁੱਧ ਜਿਥੇ ਘੜੀਆ ਸੁਰਸ ਜਾਂ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਧ ਮਹਾਂਬਲ ਸੂਰ ਦਿਨ ਮੈਂ ਰਾਮ ਰਹਿਆ ਭਰਪੂਰ ਜਿੱਥੇ ਸੀਤੋ ਸੀਤਾ ਮਹਿਮਾ ਮਾਹੀ ਤਾਂ ਕਿ ਰੂਪ ਨਾ ਕਥਨੇ ਜਾਹੀ ਨਾ ਉਹ ਮਰੇ ਨ ਠੱਗ ਜਾਹੀ ਜਿਨ ਕੈ ਰਾਮ ਵਸੈ ਮਨ ਮਾਹੀ ਜਿੱਥੇ ਭਗਤ ਵਸੈ ਕੈ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਘਰ ਘਰ ਵੇਖੈ ਨਦਰ ਨਿਹਾਲ ਜਿੱਥੇ ਖੰਡ ਮੰਡਲ ਵਰਪੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ ਤਿਥਾ ਲੋ ਲੋ ਆਕਾਰ ਜਿਵ ਜੋ ਹੁਕਮ ਦੇਵਾ ਤਿਵਕਾਰ ਦੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੂ ਜਤ ਬਹਾਰਾ ਤੀਰ ਜਿ ਸੁਨਿਆਰ ਹਰਨ ਮਤ ਵੀ ਰਤਿਆਰ ਪਾਓ ਫਲਾਗਨ ਤਪਤਾਉ ਭਾਂਡਾ ਪਾਓ ਅੰਮ੍ਰਿਤ ਦਿਤ ਢਾਲ ਘੜੀਐ ਸ਼ਬਦ ਟਕੀ ਸੱਜੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਤ ਮਹਾਤਵ ਦਿਵਸ ਰਾਤ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਗੀਤੀ ਸੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓਮ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਸ਼ਾਂਤ ਦਾ ਪ੍ਰਸਾਦ ਚੱਕਰ ਚੇਹ ਨਰ ਬਰੰਜਾ ਦਰ ਪਾਤ ਨਹਿਨ ਜੇ ਰੂਪ ਰੰਗ ਹਰ ਰੇਖ ਪੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਪਉ ਪ੍ਰਕਾਸ਼ ਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹ ਸ਼ਾਨ ਗਣੇ ਜੈ ਸਿਰ ਪਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਭੁਜੰਗ ਪਰਿਆਤ ਛੰਦ ਨਮਾਸ ਦੰਗਾ ਕਾਲੇ ਨਮਾਸ ਦੰਗ ਕਰਪਾਲੇ ਨਮਾਸ ਦੰਗ ਰੂਪੇ ਨਮਾਸ ਦੰਗ ਅਨੂਪੇ ਨਮਾਸ ਦੰਗ ਭੇਖੇ ਨਮਾਸ ਦੰਗ ਲੇਖੇ ਨਮਾਸ ਦੰਗ ਨਮਾਸ ਦੰਗ ਗੰਜੇ ਨਮਾਸ ਦੰਗ ਪੰਜੇ ਨਮਾਸ ਦੰਗ ਨਾਮੇ ਨਮਾਸ ਦੰਗ ਠਾਮੇ ਨਮਾਸ ਦੰਗ ਧਰਮੰਗ ਨਮਾਸ ਦੰਗ ਕਾਮੰਗ ਨਮਾਸ ਦੰਗ ਜੀਤੇ ਨਮਾਸ ਦੰਗ ਪੀਤੇ ਨਮਾਸ ਦੰਗ ਬਾਹੀ ਨਮਾਸ ਦੰਗ ਡਾਹੀ ਨਮਾਸ ਦੰਗ ਨੀਲੇ ਨਮਾਸ ਦੰਗ ਨਾਦੇ ਨਮਾਸ ਦੰਗ ਛੇਦੇ ਨਮਾਸ ਦੰਗ ਗਾਦੇ ਨਮਾਸ ਦੰਗ ਗੰਜੇ ਨਮਾਸ ਦੰਗ ਪੰਜੇ ਨਮਾਸ ਦੰਗ ਉਧਾਰੇ ਨਮਾਸ ਦੰਗ ਪਾਰੇ ਨਮਾਸ ਦੰਗ ਸੋ ਏਕਾ ਨਮਾਸ ਦੰਗ ਅਨੇਕਾ ਨਮਾਸ ਦੰਗ ਭੂਤੇ ਨਮਾਸ ਦੰਗ ਅਜੂਕੇ ਨਮਾਸ ਦੰਗ ਨਿਰਕਰਮੇ ਨਮਾਸ ਦੰਗ ਨਿਰਪਰਮੇ ਨਮਾਸ ਦੰਗ ਨਿਰਦੇਸੇ ਨਮਾਸ ਦੰਗ ਨਿਰਪੇਸੇ ਨਮਾਸ ਦੰਗ ਨਿਰਨਾਮੇ ਨਮਾਸ ਦੰਗ ਨਿਰਕਾਮੇ ਨਮਾਸ ਦੰਗ ਨਿਰਧਾਤੇ ਨਮਾਸ ਦੰਗ ਨਿਰਗਾਤੇ ਨਮਾਸ ਦੰਗ ਨਿਰਧੂਤੇ ਨਮਾਸ ਦੰਗ ਭੂਤੇ ਨਮਾਸ ਦੰਗ ਅਲੋਕੇ ਨਮਾਸ ਦੰਗ ਅਸੋਕੇ ਨਮਾਸ ਦੰਗ ਨਿਰਤਾਪੇ ਨਮਾਸ ਦੰਗ ਅਥਾਪੇ ਨਮਾਸ ਦੰਗ ਤਰਮਾਨੇ ਨਮਾਸ ਦੰਗ ਨਿਧਾਨੇ ਨਮਾਸ ਦੰਗ ਅਗਾਹੇ ਨਮਾਸ ਦੰਗ ਅਬਾਹੇ ਨਮਾਸ ਦੰਗ ਤਰਵਰਗੇ ਨਮਾਸ ਦੰਗ ਅਸਰਗੇ ਨਮਾਸ ਦੰਗ ਪ੍ਰਭੋਗੇ ਨਮਾਸ ਦੰਗ ਸਜੋਗੇ ਨਮਾਸ ਦੰਗ ਅਰੰਗੇ ਨਮਾਸ ਦੰਗ ਅਪੰਗੇ ਨਮਾਸ ਦੰਗ ਅਗਾਮੇ ਨਮਾਸ ਦਾਸਰਮੇ ਨਮਾਸ ਦੰਗ ਜਲਾਸਰੇ ਨਮਾਸ ਦੰਗ ਨਰਾਸਰੇ ਨਮਾਸ ਦੰਗ ਅਜਾਤੇ ਨਮਾਸ ਦੰਗ ਅਪਾਤੇ ਨਮਾਸ ਦੰਗ ਮਾਜਵੇ ਨਮਾਸ ਦਾਸ ਜਬੇ ਅਦੇਸ ਦੰਗ ਅਦੇਸੇ ਨਮਾਸ ਦੰਗ ਅਪੇਸੇ ਨਮਾਸ ਦੰਗ ਨਿਰਧਾਮੇ ਨਮਾਸ ਦੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਾਸ ਦਾਸ ਦੇਵ ਨਮਾਸ ਦੰਗ ਅਪੇ ਵੈ ਨਮਾਸ ਦੰਗ ਜਨਮੇ ਨਮਾਸ ਦੰਗ ਸੁਭਨਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਤ੍ਰਿਪੰਗ ਨਮੋ ਸਰਬ ਪੰਗੇ ਨਮੋ ਕਲ ਕਾਲੇ ਨਮਾਸ ਦਾਸ ਦਿਆਲੇ ਨਮਾਸ ਦੰਗ ਵਰਣੇ ਨਮਾਸ ਦੰਗ ਮਰਨੇ ਨਮਾਸ ਦੰਗ ਜਰਾਰੰਗ ਨਮਾਸ ਦੰਗ ਗਰਦਾਰੰਗ ਨਮਾਸ ਨਮੋ ਸਰਬ ਧੰਦੇ ਨਮੋ ਅਵਸਥਾ ਬੰਦੇ ਨਮਾਸ ਦੰਗ ਨਰਸਾਕੇ ਨਮਾਸ ਦੰਗ ਨਿਰਵਾਕੇ ਨਮਾਸ ਦੰਗ ਰਹੀਮੇ ਨਮਾਸ

ਬੇਵਤਾਮੋਨਾਂ ਜਾਹੀ ਸਰਬ ਮਾਨ ਸਰਬਤਰ ਮਾਨ ਸਦੈਵ ਮਾਨ ਤਾਹੀ ਏਕ ਮੂਰਤਾ ਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲ ਅੰਤ ਕੋ ਫਿਰ ਏਕ ਦੇਵ ਬੇਵ ਨਾ ਜਾਨੀ ਜੇ ਬੇਦਰਗ ਦੇਵ ਰੂਪ ਰੰਗ ਨਾ ਜਾਤ ਪਾਸ ਜਾਨੀ ਕਹਿ ਜੇਵ ਦਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਵਿਹੀਨ ਚੱਕਰ ਬਕਰ ਫਿਰੈ ਚਤਰ ਜਾਗ ਮਾਨੀ ਪ੍ਰਤੀਨ ਲੋਕ ਚੌਦਾਂ ਕੇ ਬਿਖੈ ਜਗ ਜਾਪੀ ਜਿਹ ਜਾਪ ਆਦਿ ਦੀਪ ਅਨਾਦ ਮੂਰਤ ਥਾਪ ਸਭ ਜੈ ਤਾਪ ਪਾਰਮ ਰੂਪ ਬਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਸੁਰਚੋ ਸੁਜਮ ਭਵਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸ ਧਰਮ ਧਾਮਸ ਪਰਮ ਰਹਿਤ ਪੂਤਲ ਅਖ ਭੇਸ ਅੰਗ ਰਾਗਨ ਰੰਗ ਜਾ ਕਹਿ ਜਾਤ ਬੋਧਨਾ ਨਾਮ ਗਰਭ ਗੰਜਨ ਦੋਇਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀ ਗਾਣਾ ਸਦਾ ਏਕ ਪੁਰਖ ਦੂਤ।

ਭੰਗ ਬਮਾਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾਸ ਆਜਾਨ ਬਾਹ ਸ਼ਾਨ ਸ਼ਾਹ ਰਾਜਾਨ ਰਾਜ ਪਾਨਨ ਪਾਨ ਦੇਵਾਨ ਦੇਵ ਉਪਮਾ ਮਾਨ ਇੰਦਰਾਣ ਇੰਦਰ ਬਾਲਨ ਬਾਲ ਰੰਕਨ ਰੰਕ ਕਾਲਨ ਕਾਲ ਅਨਭੂਤ ਅੰਗ ਆਪਾ ਭੰਗ ਗਤਮਿਤ ਪਾਰ ਗੁਣਗਨ ਉਧਾਰ ਮੁਨਗਨ ਪ੍ਰਣਾਮ ਨਿਰਭੈ ਨੇ ਕਾਮ

ಚಂದ ನ ಸತ್ರನ ಮಿತ್ರ ನ ಪರಮಗ್ನ ಪಿತ್ರಯ ನ ಕರ್ಮಗ್ನ ಕಾಯ ಜನ್ಮಂಗ ಜಾಯ ನ ಚಿತ್ರ ನ ಮಿತ್ರ ಪರಯ ಪವಿತ್ರ ಪ್ರತಿಸ ದಿಸ ದೇಸ ಕೃಷ್ಣ ಭಗವತಿ ಚಂದ ತವ ಪ್ರಸಾದ ಕಥತೆ ਕਿਹਾ ਸਿਜ ਦੇਸਾ ਕਿਹਾ ਪਿਜ ਪੇਸਾ ਕਿਹਾ ਗੰਜ ਕਰਮੈ ਕਿਹਾ ਪੰਜ ਪਰਮੈ ਕਿਹਾ ਗਾ ਆਪਾਂ ਆਪੇ ਜਲੋਕਾ ਕਿਹਾ ਦਿੱਤ ਸੋਕਾ ਕਿਹਾ ਵਧੂਤ ਵਰਣੈ ਕਿ ਵਿਭੂਤ ਕਰਨੈ ਕਿ ਰਾਜਿੰ ਪ੍ਰਭਾਏ ਕਿ ਧਰਮੰ ਤੁਜਾਏ ਕਿ ਅਸ਼ੋਕ ਵਰਣੈ ਕਿ ਸਰਬਾ ਪਰਣੈ ਕਿ ਜਗਤੰ ਕ੍ਰਤੀ ਹੈ ਕਿ ਸਤਰੰਗ ਸਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨੁਪਾ ਨੂਪੈ ਕਿ ਆਦ ਦੇਵੈ ਕਿ ਆਪ ਪੇਵੈ ਕਿ ਚਿਤਰੰਗ ਮਹੀਨੈ ਕਿ ਕਹਿ ਦੀਨੈ ਕਿ ਰੋਜੀ ਰਜਾਇ ਕਰ ਹੀ ਮੇਰੇ ਆ ਗਏ ਕਿ ਪਾਕ ਬੇਅਬ ਹੈ ਕਿ ਅਗੈਬ ਗੈਬ ਹੈ ਕਿ ਅਕੁਲ ਗਨਾਹ ਹੈ ਕਿ ਸ਼ਾਨ ਸ਼ਾਹ ਕਿ ਕਾਰਨ ਕਰਿੰਦਾ ਹੈ ਕਿ ਰੋਜੀ ਦੇਂਦਾ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਵਤਰ ਮਾਨੇ ਹੈ ਕਿ ਸਰਵਤਰ ਦਾਨੇ ਹੈ ਕਿ ਸਰਵਤਰ ਗਾਉਣੇ ਕਿ ਸਰਵਤਰ ਪਾਉਣੇ ਕਿ ਸਰਵਤਰ ਦੇਸ ਹੈ ਕਿ ਸਰਵਤਰ

ಕೇಸರಭದ್ರಕಾಂತ ಕೇಸರಭದ್ರ ಪೇಖಿ ಕೇಸರಭದ್ರ ಪೇಖಿ ಕೇಸರಭದ್ರ ಕಾಜ ಕೇಸರಭದ್ರ ರಾಜ ಕೇಸರಭದ್ರ ಸುಖ ಕೇಸರಭದ್ರ ಪೌಖ ಕೇಸರಭದ್ರ ತ್ರಾಣೆ ಕೇಸರಭದ್ರ ಪ್ರಾಣೆ ಕೇಸರಭದ್ರ ಅಂದ್ರ ಕೇಸರಭದ್ರ ತ್ರಾಣೆ ಕೇಸರಭದ್ರ ಪ್ರಾಣ ಕೇಸರಭದ್ರ ದೇಸ ಕೇಸರಭದ್ರ ಪೇಸ ಕೇಸರಭದ್ರ ಮಾನ್ಯ ಸದಾ ಪ್ರಧಾನೆ ਕੇ ਸਰਬਤਰ ਜਾਪਿਆ ਕੇ ਸਰਬਤਰ ਸਾਪਿਆ ਕੇ ਸਰਬਤਰ ਭਾਨ ਕੇ ਸਰਬਤਰ ਮਨ ਕੇ ਸਰਬਤਰ ਇੰਦਰ ਕੇ ਸਰਬਤਰ ਚੰਦਰ ਕੇ ਸਰਬੰਗ ਕਲੀਮੈ ਕੇ ਪਰਮੰਗ ਫਹੀਮੈ ਕੇ ਆਗਲੋ ਰਾਮੈ ਕੇ ਸਾਹਿਬ ਕਲਾਮੈ ਕੇ ਉਸਨੋ ਵਜੂਹੈ ਤਮਾਮ ਰਜੂਹੈ ਹਮੇਸ਼ਲ ਸਲਾਮੈ ਸਲੀਖਲ ਮਦਾਮੈ ਗਰੀਬਲ ਸਕਸਤਾ ਗਰੀਬਲ ਬਰਸਤਾ ਬਲੰਦਲ ਮਕਾਨੈ ਜਮੀਨੋ ਜਮਾਨੈ ਤਮੀਜਲ ਤਮਾਮੈ ਰਜੂਅਲ ਦਾਨੈ ਹਰੀਫਲ ਅਜੀਮੈ ਰਿਆਇ ਕੇ ਯਕੀਨਾ ਏ ਅਨੇਕਲ ਦਰਾਂਗਾ ਪੇਦਾ ਪਾਂਗਾ ਅਜੀਜਲ ਨਿਵਾਜ ਹੈ ਗਨੀਮਲ ਖਰਾਜ ਹੈ ਨਿਰਉਤ ਸਰੂਪ ਹੈ ਧਰਮਉਤ ਰਭੂਤ ਹੈ ਪ੍ਰਭੁਤ ਪ੍ਰਵਾਹ ਹੈ ਸਜਉਤ ਸੁਦਾ ਹੈ ਸਦੈਵ ਸਰੂਪ ਹੈ ਬੇਦੀ ਅਨੂਪ ਹੈ ਸਮਾਜ ਤੋਂ ਪਰਾਜ ਹੈ ਸਦਾ ਸਰਵ ਸਾਜ ਹੈ ਸਮਾਸਤ ਸਲਾਮ ਹੈ ਸਦੈਵ ਕਾਮ ਹੈ ਨਿਰਵਾਸ ਸਰੂਪ ਹੈ ਗਾਧ ਅਨੂਪ ਹੈ ਉਵੰਗਾਧ ਰੂਪ ਹੈ ਨਾਸ ਸਰੂਪ ਹੈ ਨੰਗੀ ਅਨਾਮੇ ਤਿਰਭੰਗੀ ਤਿਰ ਕਾਮ ਹੈ ਤਿਰਵਰਗੰਗ ਤਿਰਵਾਧੇ ਅਗੰਜੇ ਅਗਾਧੇ ਸੁਭਮ ਸਰਭਾਗੇ ਸੁ ਸਰਭਾ ਨਿਰਾਗ ਤਿਰਭਗ ਸਰੂਪ ਹੈ ਸਜੈ ਸੁਦੈ ਨਰਕੰਗ ਪ੍ਰਣਾਸ ਹੈ ਪ੍ਰਤੀਲ ਪ੍ਰਭਾਸ ਹੈ ਨਿਰੋਕਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭਗਤ ਸਰੂਪ ਹੈ ਪ੍ਰਜੋਤ ਅਨੂਪ ਹੈ ਨਿਰੋਕਤ ਸਦਾ ਹੈ ਵਿਭਗਤ ਪ੍ਰਭਾ ਹੈ ਅਨਉਕਤ ਸਰੂਪ ਹੈ ਪ੍ਰਜੋਤ ਅਨੂਪ ਹੈ ਚਾਚਰੀ ਛੰਦ ਤਉ ਪ੍ਰਸਾਦ ਚਾਚਰੀ ਛੰਦ ਅਭੰਗ ਹੈ ਨੰਗ ਹੈ ਵੇਖ ਹੈ ਲੇਖ ਹੈ ਪਰਮ ਹੈ ਕਰਮ ਹੈ ਨਾਦ ਜੁਗਾਦ ਹੈ ਅਜੈ ਹੈ ਬੈ ਪੂਤ ਹੈ ਤੂਤ ਹੈ ਨਾਸ ਹੈ ਉਦਾਸ ਹੈ ਤੰਦ ਹੈ ਬੰਦ ਹੈ ਅਭਗਤ ਹੈ ਬਿਰਗਤ ਹੈ ਨਾਸ ਹੈ ਪ੍ਰਕਾਸ਼ ਹੈ ਅਨਚਿੰਤ ਹੈ ਸੁਨਿੰਤ ਹੈ ਲਿਖ ਦਿਖ ਹੈ ਲੀਖ ਹੈ ਪੀਖ ਹੈ ਟਾਰ ਗਾਏ ਸੰਭ ਹੈ ਗੰਭ ਹੈ ਨੀਲਾ ਨਾਦ ਹੈ ਅਨਿਤ ਸੁਨਿਤ ਜਾਤ ਹੈ ਜਾਦ ਹੈ ਚਰਪਟ ਛੰਦ ਦਉ ਪ੍ਰਸਾਦ ਸਰਵੰਗ ਹੰਤਾ ਸਰਵੰਗ ਗੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣ ਸਰਵੰਗ ਪ੍ਰਾਣ ਸਰਵੰਗ ਕਰਮੰ ਸਰਵੰਗ ਧਰਮੰ ਸਰਵੰਗ ਜੁਗਤਾ ਸਰਵੰਗ ਮੁਕਤਾ ਰਸਾਵਲ ਛੰਦ ਦਉ ਪ੍ਰਸਾਦ ਨਮੋ ਨਰਕ ਨਾਸੇ ਸਦੈਵ ਪ੍ਰਕਾਸ਼ੇ ਅਨੰਗ ਅੰਗ ਸਰੂਪੇ ਭੰਗ ਅੰਗ ਬਭੂਤੇ ਪਰਮਾਥੰਗ ਪਰਮਾਥੇ ਸਦਾ ਸਰਵਸਾਸੇ ਅਗਾਧ ਸਰੂਪੇ ਨਿਰਵਾਧ ਬਭੂਤੇ ਅਨੰਗੀ ਅਨਾਮੇ ਤਿਰਭੰਗੀ ਤਿਰ ਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਜ਼ਾਕ ਸਰੀਕਾ ਮਿੱਤੋ ਮੀਕਾਏ ਸਦੈਵ ਪ੍ਰਵਾਹ ਜੈ ਅਜਾਇ ਭਗਵਤੀ ਛੰਦ ਤਉ ਪ੍ਰਸਾਦ ਕਿ ਜਾਹਰ ਜੂਰ ਹੈ ਕਿ ਹਾਜ਼ਰ ਹਜੂਰ ਹੈ ਮੇਸਰ ਸਲਾਮ ਹੈ ਸਮਾਨ ਸਰਗਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨੂੰ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜ਼ੀ ਰਹਿੰਦਾ ਹੈ ਕਿ ਰਾਜ ਕਰਿਆਂਦਾ ਹੈ ਗਰੀਬਲ ਕਮਾਲ ਹੈ ਕਿ ਉਸ ਨੂੰ ਜਮਾਲ ਹੈ ਗਰੀਬਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀਫੁਲ ਸਿਕਨ ਹੈ ਰਾਸ ਲਿਪਕਨ ਹੈ ਕਲੰਕ ਪ੍ਰਣਾਸ ਹੈ ਸਮਾਤੁਲ ਨਿਵਾਸ ਹੈ ਗੰਜਲ ਗਨੀਮ ਹੈ ਰਜਾਇ ਕਰੀਮ ਹੈ ਸਮਾਤੁਲ ਜਵਾਹ ਹੈ ਕਿ ਸਾਹਿਬ ਗਰਾਂ ਹੈ ਕਿ ਨਰਕੰ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬਲ ਗਵਨ ਹੈ ਮੇਸੁਲ ਦਰਬਾਰ ਹੈ ਤਮਾਮ

ਗੁਰੂ ਗਵਾਇਓ ਵਾਸਕੀ ਉਹ ਵਖਿਆਨ ਤੋਂ ਬੈਠ ਗਏ ਐਸੇ ਹੀ ਐਸੇ ਸੋ ਬੈਠ ਵਧਾਇਓ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀ ਉਹ ਦਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਦਰਿਓ ਸਿਰ ਗਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਬਾਚੀ ਦਿਸ਼ਾ ਮੈਂ ਕਾਹੂ ਪਿਛਾ ਕੋ ਸੀ ਸੁਣਵਾਇਓ ਕੂਰ ਕਰਿਆ ਔਰ ਜੋ ਸਭੀ ਜਗ ਸ੍ਰੀ ਭਗਵ ਕਉ ਬਦਾਨ ਕੋ ਪੂਜਿਤ ਹੈ ਬਾਸ ਕਉ ਮਰਦਾਨ ਕੋ ਪੂਜਨ ਥਾਇਓ ਕੂਰ ਕਰਿਆ ਔਰ ਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ

ਜਪੁਜੀ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਗੁਰੂ ਵਾਜਵੀਨ ਦੀ ਜੋ ਬਈ ਹਮਰੀ ਕਰੋ ਹਰਦੈ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੋਸ਼ ਸਭੈ ਤੁਮ ਕਾਬ ਹੋ ਆਪ ਹਰਦੈ ਮੋਹਿ ਬਚਾਵ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਰੱਛਾ ਨਿਜ ਕਰਦੈ ਕਰਿਆ ਸਭ ਬੈਰਨ ਕਉ ਆਸ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੋਂ ਸੋ ਤੁਮ ਦੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਜਨਚਨ ਸਤਰ ਹਮਾਰੇ ਮਾਰੀ ਹੈ ਆਪ ਹਾਦੇ ਮੁਝੇ ਵਰਿਆ ਮਰਨ ਕਾਲ ਕਾ ਦਰਾਸਨ ਵਰਿਆ ਹੋ ਜੋ ਸਦਾ ਹਮਾਰੇ ਬਚਾ ਸਰੀਆ ਤੋ ਜੋ ਕਰੇ ਹੋ ਰਚਾ ਰਾਖ ਰਿਹਾ ਮੇਰਾ ਕਨਹਾਰੀ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹਾ ਪੁਰੀ ਚਤੁਰਦਸ ਕੰਤਾ ਗਲ ਪਾਈ ਬ੍ਰਹਮਾ ਬਬਦਰਾ ਗਲ ਪਾਈ ਸਭ ਜੂ ਅਬਦਰਾ ਕਾਲ ਪਾਈ ਕਰ ਬਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀ ਤਮਾਸ਼ਾ ਜਵਨ ਕਾਲ ਜੋਗੀ ਸਭ ਕੀ ਓ ਵੇਦ ਰਾਜ ਬ੍ਰਹਮਾ ਜੋ ਥੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਿਸ ਨੇ ਉਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ।

ਹੋਏ ਕੀ ਪੀਰ ਪਛਾਣਨਾ ਹੈ, ਘੜ ਘੜ ਕੇ ਪੜ ਪੜ ਕੇ ਜਾਣਨਾ ਹੈ। ਜਬ ਉਹ ਕਰਖ ਕਰਾ ਕਰ ਧਾਰਾ, ਪ੍ਰਜਾ ਧਰਤ ਦਾ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਵ ਹੂੰ, ਤੁਮ ਮੈਂ ਮਿਲਤ ਦੇਹ ਕਰ ਸਭ ਹੂੰ, ਜੇਤੇ ਬਦਨ ਸ੍ਰੇਠ ਸਭ ਧਾਰੇ, ਆਪ ਆਪਣੀ ਬੂਝ ਉਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਵੇਦ ਭੇਦ ਹਰਿਆਲਮ, ਨਿਰੰਕਾਰ ਨਿਰਭਕਾਰ ਨਿਰਲੰਭ, ਆਦ ਨੀਲ ਨਾਦ ਅਸੰਭ, ਦਾ ਕਾ ਮੂਢ ਚਾਰਦ ਭੇਦਾ, ਜੈ ਕੋ ਬੇਵ ਨ ਪਾਵਤ ਵੇਦਾ, ਤਾਂ ਕਉ ਗਰਭ ਹਨ ਅਨੁਮਾਨਤ, ਮਹਾਮੂੜ ਕਛ ਭੇਦ ਨ ਜਾਣਤ।

ਔਰ ਰਾਜਦੀਨੀ ਕਾਹੂ ਭੂਤ ਰਾਜਾ ਹਵਾ ਬੈਠਾ ਕਹੂੰ ਸਿਮਰ ਪਾਇਓ ਸੰਗਣ ਬੈਠਾ ਸਗਰੀ ਸ੍ਰੇਸ਼ਟ ਗਾਏ ਜੰਭਵ ਆਜ ਗਾਸ ਰੂਪ ਸੇ ਅੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰਿਆ ਸਿੱਖ ਸੰਗ ਰੋ ਦੋਸ਼ੀ ਅਤੇ ਉਠ ਬਦਤ ਪਾਤਾ ਸਕਲ ਮਲੇਸ਼ ਕਰੋ ਰਣ

ਕਹਿਣ ਕੋਈ ਏਕ ਵਾਰ ਜਿਨ ਤੈਂ ਸੰਭਾਰਾ ਕਾਲ ਫਾਸਤੇ ਤਾਂ ਵਾਰਾ ਜਿਨ ਨਰ ਨਾਮ ਤੇ ਹਰ ਕਹਾ ਦਾਰਿਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਰ ਦਿਓ ਵਾਰੀ ਸਰਬ ਠੌਰ ਮਹੋ ਸਾਈ ਦੁਸ਼ਟ ਦੁਖ ਤੇ ਲਿਓ ਬਚਾਈ ਖੜਗ ਕੇ

ਪਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਬਣਾਈਆਂ ਸ਼ਬਦ ਤਾਂ ਗਾਵੋ ਹਰੀ ਕੇ ਰਾਮਨ ਜੀ ਨਿਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਇੱਕ ਨਾਮ ਲਾਭ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿਨਾ ਪਾਣ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੂਈ ਜਨ ਪਾਵੇ ਆਪ ਹੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ ਕਰੇ ਕਹਾਣੀ ਅਗਥ ਤੇਰੀ ਗਿਤ ਦੁਆਰੇ ਪਾਈ ਹੈ ਤਨ ਮਨ ਧਨ ਸਭ ਸੋਮ ਗੁਰੂ ਕਾ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਆ ਗੁਰੂ ਕੇ ਰਾਗਾ ਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥਿਓ ਗਥ ਕਹਾਣੀ ਇਹ ਮਨ ਚੰਚਲਾ ਚਤਰਾਈ ਕਰੈ ਨਾ ਪਾਇਆ ਚਤਰਾਈ ਨਾ ਪਾਇਆ ਕਰੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਪਰਮ ਪੁਲਾਇਆ ਮਾਇਆ ਦਾ ਮੋਹਣੀ ਜਨਮ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਦਿਸੋ ਜਨਮ ਹੋ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਈ ਕਰੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀਂ ਦਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਤੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣਹੀ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੇ ਆਖੇ ਦਾ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਣ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਪਾਏ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਬਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਦੁਠਾ ਆਦਿ ਅੰਮ੍ਰਿਤ ਗੁਰ ਦੇ ਪਾਇਆ ਭਗਤਾਂ ਕੀ ਜਾਲ ਦਰਾਲੀ ਜਾਲਾਂ ਦਰਾਲੀ ਭਗਤਾਂ ਕੇਰੀ ਵਿਖੋ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਦਰਸ਼ਨਾ ਬਹੁਤ ਨਾਹੀਂ ਬੋਲਣਾ ਖੰਨਿਓ ਦਿਖੀ ਵਾਲੋ ਨਿਕੀ ਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆਪ ਤਰਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਰਾਲੀ ਜਿਉ ਤੂੰ ਚਲਾਹੀ ਤਵੇ ਚੱਲਾਂ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਉ ਤੂੰ ਚਲਾਹੀ ਤਵੇ ਚੱਲਾਂ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤਵੇ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕੈ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਰੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜਨਾ ਉਪਜੈ ਬਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਗਤ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਵ ਮਲੀਣ ਹੈ ਗਤ ਸੰਜਮ ਧੋਤਾ ਜਾਏ ਮਨ ਧੋਬੋ ਸ਼ਬਦ ਲਾ ਗੁਆਰ ਸਿਰ ਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਉਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਆ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣੇ ਨਾ ਹੀ ਫਿਰ ਜੋ ਬੇਦਾ ਲਿਆ ਕਹੇ ਨਾਨਕ ਜਨ ਸੱਚ ਦਰਿਆ ਗੁੜੇ ਲਾਗੇ ਜਿੰਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਰੋ ਨਿਰਮਲ ਭਰਤ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਗੁੜਕੀ ਸੋਏ ਪਹੁੰਚੇ ਨਾ ਹੀ ਮਨ ਸੋ ਸਤ ਸਮਾਣੀ ਜਨਮ ਰਤਨ ਜਿ ਨਿਘਟਿਆ ਬਲੇ ਸੇ ਬਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇ ਦੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਹੋਈ ਜਿਉਂ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਧਿਆਈ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨਾ ਵਰਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰਦੇ ਬਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਬੋਏ ਕੀਆਂ ਜਾਏ ਅਨੇਕ ਜੂਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖੋ ਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਨ ਕਹਿਰ ਲਾਇਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
गुरु का शब्द रतन है हीरे जत जड़ाओ शब्द रतन जत मन लागा ही हुआ सुमाऊ शब्द से ती मन में लिया सचै लाया पाओ आपे हीरा रतन आपे जसनांदे बुझाई कहे नानक शब्द रतन है हीरा जत जड़ाओ शिव सकता पाई कहे करता पे हुकुम बरताई आप वेख गुरमुख सब जाई तोड़े बंधन होवे मुक्त शब्द मन वसाई गुरमुख जिसनु आप करे सो होवे एक स्यों लब लाई कहे नानक आप करता बेहुकुम बजाई सिमरत शास्त्र पुन पाप विचार दे तत्तै सार न जानी गुरु वाजों तत्तै सार न जानी तेहि गुणी संसार ब्रह्म सुता सुत्या रहन बयानी गुर कृपा दे से जन जागे जन हर मन वसया बोले अमृत वाणी कहे नानक सो तत पाई जिसन मन दिन हर लिब लागे जागत रहन बिहानी।

ਆਪਣੀ ਲਵਿਆ ਪਹਿਲਾਏ ਗੁਰ ਮਕਸਦਾ ਸੰਭਾਲੀਐ ਕਹੇ ਨਾਨਕੇ ਬੜਦਾਤਾ ਸੋ ਕਿਆ ਮਨੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਗਨ ਸਭ ਏਕੋ ਜਿਹੀ ਕਰਤੈ ਖੇਲ ਰਜਾਇਆ ਜਾਂ ਤਿਸ ਬਾਣਾ ਦਾ ਜੰਮਿਆ ਪਰਵਾਰ ਭਲਾ ਪਾਇਆ ਲਿਮ ਛੁੜਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਹੇ ਮਾਇਆ ਜਿਥਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿੰਨਾ ਲਿਬ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰਿਆ ਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਬਿਨ ਲਾਏ ਐਸਾ ਸਤਿਗੁਰ ਜੇ ਮਿਲੈ ਜਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਬਸੈ ਮਨ ਆਏ ਹਰਿਆ ਪ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨੱਚ ਪਿਓ ਜੀ ਓਲਾ ਘਟਿਓ ਦਿਹਾੜੀ ਏ ਧਨ ਤਿਨਾ ਮਿਲਿਆ ਜਿਨ ਹਰਿਆ

ਪਿਆਸ ਨਾ ਜਾਏ ਹੋਰ ਦੇ ਕਿਤੇ ਜੇ ਚਿਰ ਹਰ ਰਸ ਪੱਲੇ ਨਾ ਪਾਈ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੋੜ ਨਾ ਤ੍ਰਿਸ਼ਨਾ ਲਾਗੇ ਆਏ ਇਹ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੈ ਜਸ ਆਏ ਕਹੇ ਨਾਨਕ ਹੋਰ ਅੰਦਰ ਰਸਾ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀ ਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਦਾਦੂ ਜਗ ਮੈਂ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਦਾਦੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀ ਉਹ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਜਲਤ ਹੋਆ ਜਲਤ ਨਜ਼ਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਦਾਦੂ ਜਗ ਮੈਂ ਆਇਆ।

ਸੁਭਾਗੇ ਆਪਣਾ ਬਿਰਜਾ ਪਏ। ਆਨ ਹੱਥ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹੇ ਕਿਆ ਤੁਦ ਕਰਮ ਕਮਾਇਆ, ਕਿ ਕਰਮ ਕਮਾਇਆ ਤੁਦ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ, ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿਤ ਲਾਇਆ।

ਕਾਰਿ ਕਹੇ ਹਰ ਮਨ ਵਰਨਾ ਕੋਈ ਕਹੇ ਨਾਨਕ ਨਿਤ ਰੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿੜ ਟੋਈ ਏ ਸਰਵਣੋ ਮੇਰੇ ਹੋ ਸਾਚਾ ਸੁਣਨੇ ਨੂੰ ਬਿਠਾਏ ਸਾਚਾ ਸੁਣਨੇ ਨੂੰ ਬਿਠਾਏ ਸ੍ਰੀ ਰੁਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ ਸਾਚਾ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾ

ਦਸਵਾਂ ਗੁਰਦ ਰਖਾਇਆ, ਗੁਰਦੁਆਰੇ ਲਾਇ ਪਾਵਣੀ ਕਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਵ ਨਵ ਨਿਰਦ ਦਿਸਦਾ ਅੰਤ ਨ ਜਾਈ ਪਾਇਆ, ਕਹੇ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਾਉਣ ਵਜਾਇਆ। ਇਹ ਸੱਚਾ ਸੁਹਿਲਾ ਸੱਚ ਕਰ ਗਾਵਹੁ, ਗਾਵੋ ਤਾਂ ਸੁਹਿਲਾ ਕਰ ਸੱਚਾ, ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜਾਂ ਦੁੱਧ ਪਾਵੇ, ਗੁਰਮੁਖ ਜਿਨਾ ਬਜਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੁਜਨ ਪਾਵੇ, ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵੇ। ਆਨੰਦ ਸੁਣੋ ਬਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਬਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ, ਪੂਰੇ ਗੁਰ ਦੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤਰ,

ਸਤਿਗੁਰ ਪ੍ਰਸਾਦ ਵੱਡ ਭਾਗ ਪਾਇਆ ਗੁਰ ਮਿਲਾਇਆ ਸਾਧਕ ਸਤਸੰਗੀਆਂ

बिनवंत नानक सुख सुखेंदी सा मैं गुर मिल पाई।

नानक प्रभु शरणागति राखन को समरथ शांत जाओ जान हो त्यौरा।

लूक करत बेकार बिखड़े प्रभ नेर हूं ते नेरिया बिनवंत नान।

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
5: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3374। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਠ ਗੁਣ ਵਾਲਿਆ ਵਿਖਣਾ ਵੇਲਾ ਵਾਲਾ ਧਰਮ ਬਹਾਲਿਆ ਧਰਮ ਬਹਾਲਿਆ ਧਰਮ ਬਹਾਲਿਆ
1: ਗੁਰੂ ਜੀ ਸ੍ਰੀ ਵਾਹਿਗੁਰੂ ਪੜੀ ਨਾਨਕ ਜੀ ਉਪਾਏ ਕਹਿ ਲਿਖਣਾ ਮੈਂ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਚੁਣਵਸ ਕੱਢੇ ਜਜਮਾ ਲਿਆ ਥਾਉ ਨਾ ਪਾਇਨ ਕੂੜਿਆ ਹਰ ਮੂੰਹ ਕਾਲੇ ਦੋ ਜਗ ਚਾਲਿਆ ਤੇਰੇ ਨਾਏ ਰਤੇ ਸੇ ਜਿਣ ਗਏ ਹਰ ਗਏ ਸੇ ਛੱਡਣ ਵਾਲਿਆ ਲਿਖਣਾ ਮੈਂ ਧਰਮ ਬਹਾਲਿਆ ਲਿਖਣਾ ਮੈਂ ਧਰਮ

ਵੱਡਾ ਹੋਆ ਦੁਨੀਦਾਰ ਗੱਲ ਸੰਗਲ ਸੱਚ ਚਲਾਇਆ ਅੱਗੇ ਕਰਨੀ ਕਿਰਤ ਵਾਚੀਏ ਬੈਲੇ ਖਾਤਰ ਸਮਝਾਇਆ ਥਾਂ ਨਾ ਹੋ ਗਈ ਪਾਉਂਦੇ ਹੁਣ ਸੁਣਿਆ ਕਿਆ ਰੂ ਆਇਆ ਮਾਨੇ ਅੰਦੇ ਜਨਮ।

ਵਾਰਸ ਲੋਕ ਮਹਿਲਾ ਪਹਿਲਾ ਦੇਵੀ ਤੂੰ ਵੇਸ ਨੂੰ ਆਓ ਦੇਵੀ ਚੱਲੇ ਲੱਕਰੀ ਆਓ ਦੇਵੀ ਚੁਗ ਦੇਵੀ ਗਾਰ ਦੇਵੀ ਧਰਤੀ ਵੱਡੀ ਭਾਰ ਦੇਵੀ ਚਿੰਤਨੇ ਸ਼ਿਰਮਾਰ ਦੇਵੀ ਚ ਰਾਜਾ ਧਰਮਵਾਰ।

0: ਆਵੇ ਜਾਵੇ ਪੂਰ ਸਦਲਿਆਂ ਭੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਤਿ ਏਕ
1: ਨਾਨਕ ਨਿਰਭਉ ਨਿਰੰਕਾਰ ਕੀਤੇ ਰਾਮ ਲਾਲ ਕੀਤੇ ਕੰਨ ਕਹਾਣੀਆਂ ਕੀਤੇ ਬੇ ਵਿਚਾਰ ਕੀਤੇ ਮੱਚੇ ਮੰਗਤੇ ਗਿਰ ਮੁੜਪੁਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕਿੱਥੇ ਮਜ਼ਾਰ ਨਾਵੇਂ ਰਾਜੇ ਰਾਣੀਆਂ ਬੋਲੇ ਹਸਪਤਾਲ ਲਖਤ ਚੰਕੀ ਮੁੰਦੜੇ ਲਖਤ ਚੰਕੀ ਹਾਰ ਜਿੱਤਨ ਪਾਏ ਨਾਨਕਾ ਚੇਤਨ ਹੋਏ ਛਾਰ ਗਿਆਨ ਮੰਗਲੀ ਜੂਦੀਏ ਕਸਮਾਂ ਗੱਲਾਂ ਸਾਰ ਕਰੋ ਮਿਲੇ ਤਾਂ ਪਾਈਏ ਹੋਰ ਹਿਕਮਤ

ਸਤਰੇ ਮਨ ਭਾਂਡੇ ਦਰਸ਼ਨ ਕਿਰਤ ਗਾਉਂਦੇ ਨਾਨਕ ਕਰਮਾ ਬਾਰੇ ਦਰਦੋਦੇ ਇਕ ਮੂਲ ਨ ਬੁੱਧਨ ਆਤਮਾਣ ਹੁੰਦਾ ਆਤਮਾਏਂਦੇ ਹੁੰਦਾ ਦਿੱਤਾ ਨਿਜਾਤ ਸਮਝਾ ਸਦਾਏਂਦੇ ਤਿੰਨ ਮੰਗਾਂ।

0: ਪੂਰੇ ਰੰਗ ਸੋਈ
1: ਕੁੰਮ ਚੜਾਈਏ ਸਰਮ ਪਾਤਨ ਹੋਏ ਨਾਲ ਬੱਤੀ ਦੇ ਰੁਪਏ ਕੂੜੇ ਕੋ ਨਾ ਕੋ ਮਹਲਾ ਪਹਿਲਾ ਲੱਭ ਪਾਜ ਮੈਂ ਤਾਂ ਕੁੜੂ ਅਸਿਕਦਾਰ ਕਾਮ ਨੇ ਸਭ ਪੁੱਛੀਏ ਗੱਲ ਕਰੇ ਵਿਚਾਰ ਅੰਦੀ ਰਹੀਤ ਗਿਆਨੀ ਹੋ।

ਕੌੜੀ ਦੁਰਕਰਮ ਜਿਨ੍ਹਾਂ ਤੋਂ ਤੁਧ ਪਾਇਆ ਤਾਂ ਤਿੰਨੀ ਖਸਮ ਦਿਆਇਆ ਇਹਨਾਂ ਜਨਤਾ ਚੋ ਵਸ ਕੁਛ ਨਹੀਂ ਤੁਧ ਵੇਖੀ ਜਗ ਤੇ ਪਾਇਆ ਇਕ ਨਾਨੂ ਤੂੰ ਮੇਲੇ ਇੱਕ ਆਪੋ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ।

ਨਾਨਕ ਭੂੜਿਆ ਭਰਪੂਰ ਮੱਥੇ ਟਿੱਕਾ ਤੇਰ ਦੋਤੀ ਕਖਾਈ ਹੱਥ ਸ੍ਰੀ ਜਗਤ ਕਸਾਈ ਨੀਲ ਵਸਤਰ ਪੈਰ ਹੋਵੇ ਪਰਵਾਨ ਮਲੇ ਛਾਨ ਲੈ ਪੂਜੇ ਪੁਰਾਣ।

ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵੱਡਾ ਵੱਡਾ ਵੱਧ ਮੇਦਨੀ ਸਿਰੇ ਸਿਰ ਧੰਦੇ ਲਾਇੰਦਾ ਨਦਰ ਪੱਠੀ ਜੇਕਰ

0: ਜੇਕਰ ਸੂਤਕ ਮੰਨੀਏ ਸੱਚੇ ਸੂਤਕ ਹੋ ਗੋਹੇ ਉੱਤੇ ਲੱਕੜੀ ਅੰਦਰ ਕੀੜਾ ਹੋਏ ਜਿੱਤੇ ਦਾਣੇ ਅਨਕੇ ਜੀਆਂ ਬਾਜ ਨਾ ਪੋਏ ਪਹਿਲਾਂ ਪਾਣੀ ਜੀਉ ਹੈ ਜਿੱਥਰਿਆ ਸਭ ਕੋਈ ਸੂਤਕ ਕਿਉਂ ਕਰ ਰੱਖੀਏ ਸੂਤਕ ਪਵੇ ਰਸ ਨਾਨਕ ਸੂਤ ਕੇ ਨਤਰੇ ਗਿਆਨ ਉਤਾਰੇ ਥੋ ਮਲਾ ਪਹਿਲਾਉ ਮਨ ਕਾ ਸੂਤਕ ਲੋਭੇ ਜੇਵਾ ਸੂਤਕ ਅੱਖੀ ਸੂਤਕ ਵੇਖਣਾ ਪਾਤਿਆ ਪਰਦਨ ਰੂ ਕੰਨੀ ਸੂਤਕ ਕੰਨ ਪੈ ਲਾਇਤ ਬਰਖਾ ਨਾਨਕ ਖਾਂਸਾ ਆਦਮੀ ਬਤੇ ਜੰਪੁਰ ਜਾਏ
1: ਸਭੋ ਸੂਤਕ ਧਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਬਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਜਿੱਤੋਂ ਮੁਰ

0: ਪੰਡ ਹੋਵੇ ਬੋਤੀ ਪੰਡ ਚੱਲੇ ਪਨ ਮੂਆ ਪੰਡ ਪਾਲੀਏ ਪਨ ਹੋਵੇ ਪਤਾਨ ਸੋ ਕਿਉਂ ਮੰਦਾ ਆਖੀਏ ਜਪ ਜੰਮੇ ਰਾਜਾ
1: ਲੋਈ ਪੰਡ ਉਪਜੇ ਬੰਨੇ ਬਾਈ ਨਾ ਕੋਈ ਨਾਨਕ ਬੰਨੇ ਬਾਇਆ ਇੱਕ ਸੱਚਾ ਸੋਏ ਇੱਕ ਮੁਕਸਦਾ ਸਲਾਈਏ।

ہر دنیا گر سکھ پہنائیے جن میرا سچ

ਤੇਰੀ ਤੇ ਧਾਰੀ ਹੈ ਦੇਖੇ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀ ਹੈ ਜਿੱਥੇ ਜੀ ਪ੍ਰਾਣ ਹੈ ਕਿਉਂ ਸਾਹੇ ਮਨੋ ਵਿਸਾਰੀ ਹੈ ਆਪਣੇ ਹੱਥੀ ਆਪਣਾ ਤੇ ਹੀ ਕਾਜ ਸਵਾਰੀ ਹੈ ਆਪਣਾ ਹੱਥੀ ਆਪਣਾ।

ਕਿਰਨ ਕੇਟਾ ਕਰੀ ਨਾਲੇ ਗਰਦਵਾਦ ਗੱਲਾਂ ਕਰੇ ਹਨੇਰੀਆਂ ਕਸੂ ਨਾ ਪਾਏ ਸਾਲ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਮ ਕਿਸ ਨੂੰ

0: ਸਾਜ ਕੇ ਹੁਕਮ ਨਾਲ ਚੱਲਈ ਨਾਲ ਖਤਮ ਚਲੇ ਅਰਦਾਸ ਅਰਦਾਸ ਅਰਦਾਸ
1: ਬੋਲਰੀ ਵਾਗਰੂ ਪੜੀ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ ਹੋਰ ਮੈਂ ਪਿਛਲੂ ਅਗਲੀ ਵਜੋ ਦੁਗੁਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਘਰ ਅੰਦਰ ਪਾਏ ਵਜੋ ਗਵਾਏ ਅਗਲਾ ਮੋਏ ਮੋਹ ਪਾਣਾ ਖਾਏ ਜਿਸਦਾ ਦਿੱਤਾ ਖਾਣਾ ਤਿਸਕੇ ਸਾਬਾਸ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ।

0: ਕੈਚੀ ਬਾਇਰੀ ਹੋਰ ਦੂਜੀ ਨਾ ਜਾ ਸੁਕਰੇ ਜਿਤ ਸੇ ਰਜਾ ਸੁਕਰੇ ਜਿਤ ਸੇ ਰਜਾ ਸੁਤ
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Gaudi Sukhmani Mahalla

ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ, ਸਗਲ ਥਾਨ ਤੇ ਉਹ ਉਤਮ ਥਾਨ, ਨਾਨਕ ਜਿਹ ਕਟ ਵਸੈ ਹਰ ਨਾਮ, ਸਲੋਕ ਨਿਰਗੁਣ ਯਾਰ ਇਹ ਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨੈ ਉਬਾਰਿਆ, ਬਾਰ ਵਿਵਸਥਾ ਤੁਜੈ ਪਿਆਰੈ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁਖ ਅਪਿਆਉ ਬੈਠ ਕਉ ਦੈਨ, ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤਉ ਨਾਨਕ ਸੀਜੈ, ਜਿਹ ਪ੍ਰਸਾਦ ਧਰ ਉਪਰ ਸੁਖ ਬਸੈ, ਸੁਧ ਪ੍ਰਾਤ ਮੀਤ ਬੰਤਾ ਸੰਘਸੈ, ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁਲਾ, ਜੇ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਪ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ, ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ, ਆਦਿ ਅੰਤ ਜੋ ਰੱਖ।

ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਉਹ ਅਪਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਾਰਤਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ ਕਰਨ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਤੋਂ ਮੰਦਾ ਗੁਰਪ੍ਰਸਾਦ ਵਿਖਿਆ ਪਰਹਿਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨਿਹ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਚੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉੱਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰੈ ਨਾਮ ਜਪਾਵੈ ਨਾਨਕ ਉਹ ਬੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕਉ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮੈ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋਨ ਨਾ ਆਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੂਖਮ ਮੈਂ ਜਾਣੈ ਅਸੂਲ ਚਹੁ ਵਰਨਾ ਕਉ ਦੇ ਉਪਦੇਸ਼ ਨਾਨਕ ਉਸ ਪੰਡਿਤ ਕਉ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਹੁ ਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਤਾਰੈ ਪਸ ਪ੍ਰੇਤ ਮੁਗਦ ਪਾਥਰ ਕਉ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣਗਾਮ ਕਾਹੂ ਜੂਤ ਕਟੈ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਗਰੀ ਆਇਆ ਦਾਸ ਬਸੰਤਨ ਭਾਏ ਤਿਨ ਪਾਇਆ ਸਦਾ ਨਿਗਟ ਨਿਗਟ ਹਰ ਜਾਨ ਸੋ ਦਾਸ ਦਰਗੈ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਝੀ ਪਰੈ ਸਗਲ ਸੰਗ ਆਤਮਿਓ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋਉ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਦਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੈ ਸੋਈ ਫੁਨ ਹੋਗ ਪਸਰਿਓ ਆਪ ਹੋਏ ਅੰਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ ਉਸਤ ਕਰੈ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਵਰਤੀ ਬਹੁਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪਏ ਤੀਰਥਵਾਸੀ ਕਈ ਕੋਟ ਬਨ ਭਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਬ ਕਾਬ ਵਿਚਾਰੈ
ਕਈ ਕੋਟ ਨਵ ਤਨ ਨਾਮ ਤੇ ਆਵੈ, ਨਾਨਕ ਕਰਤੇ ਕਾ ਅੰਤ ਨਾ ਪਾਵੈ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ, ਕਈ ਕੋਟ ਪਰ ਦਰਬ ਕਉ ਹਿਰੈ, ਕਈ ਕੋਟ ਪਰ ਦੁਖ ਨਾ ਕਰੈ, ਕਈ ਕੋਟ ਮਾਇਆ ਸ਼੍ਰਮ ਮਾਹੇ, ਕਈ ਕੋਟ ਪਰਦੇਸ ਪਰਮਾਹੇ, ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰ ਪਿਓ ਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖਿਅਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰਤ ਰਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਖ ਕਿੰਨਰ ਪ੍ਰਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨੇਰੈ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਹੁਜੋਨੀ ਫਿਰੈ, ਕਈ ਕੋਟ ਬੈਠ ਹੀ ਖਾਹੇ, ਕਈ ਕੋਟ ਘਾਲੈ ਥਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜਹ ਜਹ ਪਾਣਾ ਤਹ ਤਹ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹੱਥ। ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਤਿਨ ਲਵ ਲਾਗੀ, ਕਈ ਕੋਟ ਪ੍ਰਭ ਕੋ ਖੋਜਨ ਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭਿਆਸ, ਤਿਨਕੋ ਮਿਲਿਓ ਪ੍ਰਭ ਬਨਾਸ, ਕਈ ਕੋਟ ਮੰਗ ਐਸਾ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕਾ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੂਤ ਕੀਨੋ ਵਿਸਾਰ, ਕਈ ਬਾਰ ਪਸਰੇ ਉਪਾਸਾਰ, ਸਦਾ ਸਦਾ ਇੱਕ ਏਕੰਕਾਰ। ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਮਹਿ ਸਮਾਤ, ਤਾ ਕਾ ਅੰਤ ਨਾ ਜਾਣੈ ਕੋਏ, ਆਪੇ ਆਪ ਨਾਨਕ ਪ੍ਰਭ ਸੋਏ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰਾ ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ, ਅੰਮ੍ਰਿਤ ਭਏ ਸਦ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ, ਆਤਮ ਰਸ ਸੁਖ ਸਹਿ ਸਮਾਵੈ, ਆਪਣੇ ਜਨ ਕਉ ਸਾਸ ਸਾਸ ਸਮਾਰੇ, ਨਾਨਕ ਹੋਏ ਪਰਮੇਸ਼ਰ ਕੇ ਪਿਆਰੇ। ਸਲੋਕ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣ ਜਲ ਥਲ ਮਹੀਅਲ ਸੋਏ। ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ, ਜੋਤ ਪਾਵੈ ਸੋਈ ਹੋਗ, ਖਿਨ ਮੈਂ ਥਾਪੋ ਥਾਪ ਨਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰ ਅਧਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਾਹਮਣੇ

ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ ਕਹੋ ਮਾਨਖ ਤੇ ਕਿਆ ਹੋਏ ਆਵੈ ਜੋਤਿਸ ਪਾਵੈ ਸੋਈ ਕਰਾਵੈ ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ ਜੋਤਿਸ ਪਾਵੈ ਸੋਈ ਕਰੇ ਅਣਜਾਣਤ ਬਿਖਿਆ ਮੈਂ ਰਚੈ ਜੇ ਜਾਣਤੇ ਆਪਣੇ ਆਪ ਬਚੈ ਭਰਮੇ ਪੂਲਾ ਦਿਲ ਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ ਖਿਣ ਮੈਂ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ ਤੇ ਸਤਕਾਲ ਦਹਿ ਦਿਸ ਪ੍ਰਗਟਾਵੈ ਜਾਂ ਕੋ ਆਪਣੀ ਕਰੈ ਬਖਸੀਸ ਤਾਂ ਕਾ ਲੇਖਾ ਨਾ ਗਣੈ ਜਗਦੀਸ ਜੀਉ ਪਿੰਡ ਸਭ ਤਿਸਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆ ਬਣਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਲ ਨਾਹੀ ਇਸ ਹਾਥ।

ਪਾਵੈ, ਨਾਨਕੀਆਂ ਮੁਕਤ ਆਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਾ ਸੰਗ ਨਾ ਜਾਵੈ, ਬਹੁ ਲਸਕਰ ਮਾਨਖੀ ਉੱਪਰ ਕਰੇ ਆਸ, ਪਲ ਭੀਤਰ ਤਾਂ ਕਾ ਹੋਏ ਬਿਨਾਸ, ਸਭ ਤੇ ਆਪ ਜਾਣੈ ਬਲਵੰਤ, ਖਿਰਮੈ ਹੋਏ ਜਾਏ ਪਸਮੰਤ, ਕਿਸੈ ਨਾ ਬਦੈ ਆਪ ਅਹੰਕਾਰੀ, ਧਰਮ ਰਾਇ ਤੁਸ ਕਰੇ ਖੁਆਰੀ, ਗੁਰਪ੍ਰਸਾਦ ਜਾਂ ਕਾ ਮਿਟੈ ਅਭਮਾਨ, ਸੋ ਜਨ ਨਾਨਕ ਦਰਗੈ ਪ੍ਰਵਾਨ, ਕੋਟ ਕਰਮ ਕਰੈ ਹਉ ਧਾਰੇ, ਸਰੰ ਪਾਵੈ ਸਗਲੇ ਬਿਰਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰੇ ਅਵਤਾਰ, ਅਨਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗੈ ਕਹੁ ਕੈਸੇ ਗਵੈ, ਆਪ ਸਕਉ ਜੋ ਭਲਾ ਕਹਾਵੈ, ਤੁਸੈ ਭਲਾਈ ਨਿਕਟ ਨ ਆਵੈ, ਸਰਬ ਕੀ ਰਹਿਣ ਜਾਂ ਕਾ ਮਨ ਹੋਏ, ਕਹੁ ਨਾਨਕ ਤਾਂ ਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝ ਤੇ ਕਛ ਹੋਏ, ਤਬ ਇਸ ਕਉ ਸੁਖ ਨਾਹੀ ਕੋਏ, ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਬ ਜੋਨ ਮੈਂ ਫਿਰਤਾ, ਜਬ ਧਾਰੈ ਕਉ ਬੈਰੀ ਮੀਤ, ਤਬ ਲਗ ਨਿਸ਼ਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰਪ੍ਰਸਾਦ ਨਾਨਕ ਹੋਂ ਛੂਟੈ, ਸਹਿਸ ਖੱਟੇ ਲੱਖ ਕੋ ਉਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਪਊ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਮਡਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਨੇ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ, ਕਰਨ ਕਰਾਵਨ ਕਰਨੈ ਹਾਰ, ਇਸ ਕੈ ਹੱਥ ਕਹਾਂ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕਿਸ ਕੀਨੋ ਸੋ ਆਪਣੈ ਰੰਗ।

ਕੋਏ ਨਾਨਕ ਜਾਣੈ ਸੱਚਾ ਸੋਏ ਸਭ ਕਰ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ।

ਹਰ ਦਰਗਹਿ ਨਾਨਕ ਉਜਲ ਮਥਾ, ਵਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰੈ ਵਿਚਾਰ, ਸੇ ਧਨਵੰਤ ਗਣੀ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਨੈ, ਏਤ ਉਤ ਕੀ ਉਹ ਸੋਜੀ ਜਾਨੈ, ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਨਿਆ, ਗੁਰਪ੍ਰਸਾਦ ਆਪਣੇ ਆਪ ਸੁਜੈ, ਤੁਚੀ ਜਾਨੋ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ, ਆਂਦਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਵਾਨ, ਏਕ ਹੀ ਉੱਪਰ ਜਿਸ ਜਨ ਕੀ ਆਸਾ, ਤਿਸ ਕੀ ਕੱਟੀਐ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤੁਸੈ ਨਾ ਲਾਗੈ ਦੁਖ, ਜਿਸ ਕਉ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਿਸੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਭ ਬੁਝਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ, ਨੈ ਕਿ ਜਨਮੈ ਨੈ ਕਿਛ ਮਰੈ, ਆਪਣ ਚਲਤ ਆਪ ਹੀ ਕਰੈ, ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ, ਅਨਕ ਜੁਗਤ ਰਚਥਾ ਪਿਓ ਥਾਪ, ਅਬਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹੋ ਬ੍ਰਹਿਮੰਡ, ਅਲਖ ਅਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ,

ਜਾਕੇ ਸਿਮਰਨ ਉਧਰੀਐ ਨਾਨਕ ਤਿਸ ਬਲਿਹਾਰ। ਅਸ਼ਟਪਦੀ ਟੂਟੀ ਗਾਂਢਣ ਹਰ ਗੋਪਾਰ ਸਰਬ

ਆਪਣ ਕੀਆ ਕਛੂ ਨਾ ਹੋਏ। ਜੇ ਸੌ ਪ੍ਰਾਣੀ ਲੋਚਿਆ ਕੋਏ, ਤਿਸ ਬਿਨ ਨਾਹੀ ਤੇਰਾ ਕਿਛ ਕਾਮ। ਗਤ ਨਾਨਕ ਜਪ ਏਕ ਹਰਨਾਮ, ਰੂਪਵੰਤ ਹੋਏ ਨਾਹੀ ਮੋਹੈ। ਪ੍ਰਭ ਕੀ ਜੋਤ ਸਗਲ ਕਟ ਸੋ ਹੈ, ਧਨਵੰਤਾ ਹੋਏ ਕਿਆ ਕੋ ਗਰਬੈ। ਜਾਂ ਸਭ ਕਿਛ ਤਿਸਕਾ ਦੀ ਆਦਰ ਬੈ, ਅਤ ਸੂਰਾ ਜੇ ਕੋ ਕਹਾਵੈ। ਪ੍ਰਭ ਕੀ ਕਲਾ ਬਿਨਾ ਕਹਿ ਧਾਵੈ, ਜੇ ਕੋ

ਗਵਾਰ ਜਿਸ ਗੁਰ ਪ੍ਰਸਾਦ ਟੁੱਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਦਰ ਕਉ ਥੰਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸਥੰਮਨ ਜਿਉ ਪਾਖਾਣ ਨਾ ਵਿਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾਂ ਉਦਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਂਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈ ਹੈ ਪੁਰਬ ਲਿਖੇ ਕਾ ਲਿਖਿਆ ਪਾਈ ਹੈ ਦੁਖ ਸੁਖ ਪ੍ਰਭ ਦੇਵਨਹਾਰ ਅਵਰ ਤਿਆਗ ਤੂੰ ਤਿਸੈ ਚਤਾਰ ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਆਜਾਨ ਕੌਣ ਬਸ ਆਈ ਤੇਰੇ ਸੰਗ ਲਪਟ ਰਹੋ ਰਸ ਲੋਭੀ ਪਤੰਗ।

ਸਭ ਕੀ ਚਿਸਕਾ ਉਹ ਕਰਨਾ ਯੋਗ, ਤਿਸ ਬਿਨ ਦੂਸਰ ਹੋਵਾ ਨਾ ਹੋਗ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਦੇ ਊਚ ਨਿਰਮਲੇ ਕਰਨੀ। ਕਰ ਕਿਰਪਾ ਜਿਸ ਕਉ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਜਾ ਕੈ ਮਨਪੁਰ ਕੀ ਪ੍ਰਤੀਤ, ਤੇ ਜਨ ਆਵੈ ਹਰ ਪ੍ਰਭ ਚੀਤ। ਭਗਤ ਭਗਤ ਸੁਣੀਐ ਤਿਹੁ ਲੋਏ, ਜਾ ਕੈ ਹਿਰਦੈ ਏਕੋ ਹੋਏ। ਸੱਚ ਕਰਨੀ ਸਚ ਤਾਂ ਕੀ ਰਹਿਤ, ਸੱਚ ਹਿਰਦੈ ਸਤਮੁਖ ਕਹਿਤ। ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋਜਨ ਸੱਚ।

ਜੈਸਾ ਜਨਾਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਪੇ ਕਰੈ ਕਰੰਗ, ਨਾਨਾ ਬਿਦਕੀਨੋ ਬਿਸਾਰ, ਪ੍ਰਭ ਨਾਸੀ ਏਕੰਕਾਰ, ਨਾਨਾ ਚਲਤ ਕਰੇ ਖਿਨ ਮਾਹੇ, ਪੂਰ ਰਹੋ ਪੂਰਨ ਸਭ ਠਾਏ, ਨਾਨਾ ਬਿਦਕਰ ਬੰਤ ਬਨਾਈ, ਆਪਣੀ ਕੀਮਤ ਆਪੇ ਪਾਈ, ਸਭ ਕਰ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵੈ ਨਾਨਕ ਹਰ ਨਾਉ, ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਤਾਰੇ ਸੁਨ ਗਿਆਨ ਧਿਆਨ, ਨਾਮ ਕੇ ਤਾਰੇ ਆਗਾਸ ਪਾਤਾਲ, ਨਾਮ ਕੇ ਤਾਰੇ ਸਗਲੇ ਆਕਾਰ, ਨਾਮ ਕੇ ਤਾਰੇ ਪੁਰੀਆ ਸਭ ਭਵਨ, ਨਾਮ ਕੈ ਸੰਗ ਉਦਰੇ ਸੁਨ ਸ੍ਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਰੂਪ ਸਤ ਜਾਂ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਂ ਕੀ ਬਾਣੀ, ਸਤ ਪੁਰਖ ਸਾ ਮੈਂ ਸਮਾਣੀ, ਸਤ ਕਰਮ ਜਾਂ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬਜਾਇ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਧਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇਜਨ ਜਾ ਕਰਦੈ ਪ੍ਰਵੇਸ਼, ਸਤ ਨਿਰਤ ਬੂਝੈ ਜੇ ਕੋਏ, ਨਾਮ ਜਪਤ ਤਾਂ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤਗਤ, ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ, ਅਵਰਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੈ ਕੀਆ, ਨਾਨਕ ਜੋਤ ਭਾਵੈ ਸੋ ਵਰਤੀਆ, ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ, ਪ੍ਰਭ ਕੈ ਰੰਗ ਰਾਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਓਏ ਦਾਤੇ ਦੁੱਖ ਕੱਟ ਨਹਾਰ, ਜਾਂ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੋਵਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰਪ੍ਰਸਾਦ ਨਾਨਕ ਫਲ ਪਾਵੈ, ਸਲੋਕ ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ, ਨਾਨਕ ਹੋਸੀ ਪੇ ਸੱਚ, ਅਸ਼ਟਪਦੀ

ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ। ਸ਼ਬਦ ਸਤ ਸਤ ਪ੍ਰਭਗਤਾ, ਸੁਰਤ ਸਤ ਸਤ ਜਾ ਸੁਨਤਾ। ਬੁੱਝਣ ਹਾਰ ਕਉ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਸਤ ਸਰੂਪ ਹਿਰਦੈ ਜਨਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ। ਜਾਂ ਕਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ। ਬਸ ਮਾਹੇ ਲੈ ਬਸ ਗਡਾਈ, ਤਾਂ ਕੋ ਪੈਨਾ ਕਹਿਣਾ ਜਾਈ। ਬੂਜੈ ਬੂਜਨ ਹਰ ਬਿਵੇਕ, ਨਾਰਾਇਣ ਮਿਲੇ ਨਾਨਕੇਕ। ਠਾਕਰ ਕਾ ਸੇਵਕ ਆਗਿਆਕਾਰੀ, ਠਾਕਰ ਕਾ ਸੇਵਕ ਸਦਾ ਪੂਜਾਰੀ। ਠਾਕਰ ਕੇ ਸੇਵਕ ਹੈ ਮਨ ਪ੍ਰਤੀਤ, ਠਾਕਰ ਕੇ ਸੇਵਕ ਕੀ ਨਿਰਮਲ ਦੀਤ। ਠਾਕਰ ਕਉ ਸੇਵਕ ਜਨ ਹੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ। ਸੇਵਕ ਕਉ ਪ੍ਰਭ ਪਲ ਨਹਾਰਾ, ਸੇਵਕ ਕੀ ਰਾਖੈ ਨਿਰੰਕਾਰਾ। ਸੋ ਸੇਵਕ ਜਿਸ ਦਇਆ ਪ੍ਰਭ ਧਾਰ ਹੈ, ਨਾਨਕ ਸੋ ਸੇਵਕ ਸਾਸ ਸਾਸ ਸੁਮਾਰ ਹੈ। ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰੱਖੈ। ਆਪਣੇ ਦਾਸ ਕਉ ਦੇਹ ਵਡਾਈ, ਆਪਣੇ ਸੇਵਕ ਕਉ ਨਾਮ ਜਪਾਈ। ਆਪਣੇ ਸੇਵਕ ਕੀ ਆਪ ਪ੍ਰਤਿਪਾ, ਆਪਣੇ ਸੇਵਕ ਕੀ ਆਪ ਪਤ ਰੱਖੈ। ਤਾਂ ਕਿ ਗਤਮਤ ਕੋਈ ਨਾ ਲੱਖ ਹੈ।

ਨਾਨਕ ਸੋ ਸੇਵਕ ਦਹਿ ਜਿਸ ਪ੍ਰਗਟਾਇਆ। ਨੇਕੀ ਕੀਰੀ ਮੈਂ ਕਲ ਰੱਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸਕਾ ਸਾਸਨਾ ਕਾਟ ਆਪ, ਤਾਂ ਕੋ ਰਸ ਦੇ ਕਰ ਹਾਥ ਮਾਨਸ।

ਪ੍ਰਾਣੀ ਜਪ ਨਾਨਕ ਪ੍ਰਭ ਲਖ ਵਿਡਾਣੀ। ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛੇ ਵਰਨਾ ਹੀ ਦ੍ਰਿਸ਼ਟਾਇਆ। ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਾ ਸੰਗ ਨਾਮ ਰਸ ਜੋ ਜੰਤਰ ਬਤਾਨੇ ਮਨ ਤਨ ਨਾਮੈ ਨਾਮ ਸਮਾਨੇ। ਊਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ। ਬੋਲੋ ਜਸ ਜਿਹ ਬਾਦਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੈ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ। ਜੋ ਹੋਵੈ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸਕੀ ਮਹਿਮਾ ਕੌਣ ਬਖਾਨਾ ਤਿਸਕਾ ਗੁਣ ਕੈ ਏਕ ਨਾ ਜਾਨਾ। ਆਠ ਪਹਿਰ ਪ੍ਰਭ ਸਹਿ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ। ਮਨ ਮੇਰੇ ਤਿਨ ਕੀ ਓਟ ਲੇਹ ਮਨ ਤਨ ਆਪਣਾ ਤਿਨ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ। ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸਕੈ ਦਰਸ ਸਭ ਪਾਪ ਮਿਟਾਵੈ ਅਵਰ ਸਿਆਣਪ ਸੰਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ। ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਸਲੋਕ ਸਤਪੁਰਖ ਜਿਨ ਜਾਣਿਆ ਸਤਗੁਰ ਤਿਸਕਾ ਨਾਮ ਤਿਸਕੈ ਸੰਗ ਸਿਖੀ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ। ਸਤਗੁਰ ਸੇਖੀ ਕਰੈ ਪ੍ਰਤਪਾਲ ਸੇਵ ਕਉ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਗੁਰ ਸੇਖੇ ਬੰਧਨ ਕੱਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸੇਖੋ ਨਾਮ ਧਨ ਦੇ ਗੁਰ ਕਾ ਸਿੱਖ ਵਟ ਭਾਗੀ ਹੈ ਸਤਿਗੁਰ ਸੇਖਾ ਹਲਤ ਪਲਤ ਸਵਾਰ ਹੈ ਨਾਨਕ ਸਤਿਗੁਰ ਸੇਖੋ ਜੀ ਨਾਲ ਸਮਾਰ ਹੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮੈਂ ਸਹੈ ਆਪ ਸਿਕਾਓ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਭ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਿਹਕਾਮੀ ਤਿਸਕਾ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ। ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਏਕ ਆਪ ਨਹੀਂ ਕਛ ਭਰਮ। ਸਹਿਸ ਸਿਆਣਪ ਲਿਆ ਨਾ ਜਾਈਐ ਨਾਨਕ ਐਸਾ ਗੁਰਵਟ ਭਾਗੀ ਪਾਈਐ। ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਤਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ। ਸੁਣ ਕਰ ਬਚਨ ਕਰਨਿਆ ਗਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾਂ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜੇ ਬਾ ਏਕ ਉਸਤ ਅਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋਲਣਾ ਪਹੁੰਚਤ ਪ੍ਰਾਣੀ ਅਗਵਾ ਗੋਚਰ ਪ੍ਰਭ ਨਿਰਵਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ। ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤਬਰਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ ਪੁਰਖ ਕਾ ਨਾਹੀਂ ਕਦੇ ਵਿਨਾਸ਼ ਜਾਂ ਕਹਿ ਮਨ ਪ੍ਰਗਟੇ ਗੁਣਤਾਸ। ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕਹਿ ਸੰਗ ਨਾ ਲੇਪ ਮਨ ਮੈਂ ਰਾਖੈ ਹਰ ਹਰੇਕ। ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮੋ ਦੁਖਤੈ ਤੇ ਨਾਸੇ ਤਪਤ ਮਾਏ ਠੰਡ ਵਰਤਾਈ ਅੰਧ ਭਇਆ ਦੁਖ ਨਾਟੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਉ ਚੂਕਾ ਨਿਰਪਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾ ਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਹਿਤ ਪਾਈ ਚੂਕੇ ਭ੍ਰਮ ਗਮਨ ਸੁਣ ਨਾਨਕ ਹਰ ਹਰ ਜਸ ਰਵਨ। ਨਿਰਗੁਣ ਆਪ ਸਰਗੁਣ ਪੀ ਓਹੀ ਕਲਾਕਾਰ ਜਿਨ ਸਗਲੀ ਮੋਹੀ ਆਪਣੇ ਚਰਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ
ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ, ਓਤ ਪੋਤ ਰਵਿਆ ਰੂਪ ਰੰਗ, ਭਏ ਪ੍ਰਗਾਸ ਸਾਧ ਕੈ ਸੰਗ, ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ। ਸਲੋਕ ਸਾਥ ਨਾ ਚੱਲੈ।

ਜਿਸ ਧਨ ਕਉ ਚਾਰ ਕੁੰਟ ਉਠਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕਉ ਨਿਤ ਬਾਛੈ ਮੀਤ ਸੋ ਸੁਖ ਸਾਧੂ

ਚਰਨ ਕਮਲ ਸਿਉਂ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤਨੀਤ। ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਪ੍ਰਭ ਕੀ ਦਿਸ਼ਟ ਮਹਾਂ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ। ਜਿਨ ਚਾਖਿਆ ਸੇ ਜੰਤਰ ਬਤਾਨੇ, ਪੂਰਨ ਪੁਰਖ ਨਹੀਂ ਦੋਲਾਨੇ। ਸੁਬਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧ ਕੈ ਸੰਗ। ਪਰੇ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਅਨੰਦ ਨਿਲਵਲਾਗ। ਵਡ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤ ਲਈ। ਜਨ ਕਉ ਪ੍ਰਭ ਹੋਇਓ ਦਇਆਲ, ਸੇਵਕ ਕੀ ਨੋਸਦਾ ਨਿਹਾਲ। ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਇਆ। ਇਛ ਪੁੰਨੀ ਸਰਦਾ ਸਾ ਪੂਰੀ, ਰਵ ਰਹਿਆ ਸਾ ਸੰਗ ਹਜੂਰੀ। ਜਿਸ ਕਾ ਸਾਥ ਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉਂ ਬਿਸਰੈ ਜੇ ਕਾਲ ਨਾ ਭਾਨੈ, ਸੋ ਕਿਉਂ ਬਿਸਰੈ ਜੇ ਕੀ ਆ ਜਾਣੈ। ਸੋ ਕਿਉਂ ਬਿਸਰੈ ਜਿਨ ਸਭ ਕਿਛ ਜੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ। ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ। ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗੰਢੈ। ਗੁਰਪੂਰੈ ਤਤ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪੋ ਹਰ ਨਾਮ। ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰੈ ਨਾਮ ਜਪਾਵੋ। ਭਗਤ ਪਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਸਾਰ। ਸਰਬ ਕਲਿਆਣ ਸੁਖ ਨਿਧ ਨਾਮ, ਬੂਢ ਜਾਤ ਪਾਏ ਬਿਸਰਾਮ। ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰ ਇਹੀ ਸੁਆਓ। ਨੇਤਰੋ ਭੇਖ ਦਰਸ ਸੁਖ ਹੋਏ, ਮਨ ਬਿਰਸੈ ਸਾਧ ਚਰਨ ਧੋਏ। ਭਗਤ ਜਨਾ ਕੈ ਮੰਤਨ ਰੰਗ, ਬਿਰਲਾ ਕੋ ਪਾਵੈ ਸੰਗ। ਏਕ ਬਸ ਦੀਜੈ ਕਰਮਯਾ, ਗੁਰਪ੍ਰਸਾਦ ਨਾਮ ਜਪ ਲਇਆ। ਤਾਂ ਕੀ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ। ਪ੍ਰਭ ਬਖਸ਼ਣ ਦੀਨ ਦਇਆਲ, ਭਗਤ ਵਛਣ ਸਦਾ ਕਿਰਪਾਲ। ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ। ਆਦਿ ਪੁਰਖ ਧਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ। ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਪਾਏ ਲਾਵੈ ਮਨਹੀਤ। ਹਮ ਨਿਰਗੁਣੀ ਆਰ ਨੀਚ ਆਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ। ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ। ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਪਲੀ ਸੁਕਰਨੀ ਸੋਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਸਲੋਕ ਸਰ ਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਅਸ਼ਟਪਦੀ ਜਬ ਆਕਾਰ ਹੋ ਕਛ ਨਾ ਦ੍ਰਿਟੇਤਾ, ਪਾਪ ਉਨ ਤਬ ਕਹਤੇ ਹੋਤਾ। ਜਬ ਤਾਰੀ ਆਪਨ ਸੁਨ ਸਮਾਧ, ਤਬ ਬੈਰ ਵਿਰੋਧ ਕੇ ਸੰਕ ਮਾਤ। ਜਬ ਇਸਕਾ ਵਰਣ ਚਿਹਨ ਨਾ ਜਾਪਤ, ਤਬ ਹਰ ਸੋ ਕਉ ਕਸੈ ਵਿਆਪਤ। ਜਬ ਆਪਣੇ ਆਪ ਆਪਾਰ ਬ੍ਰਹਮ, ਤਾ ਮੋਹ ਕਹਾਂ ਕਿਸ ਹੋਵਤ ਭਰਮ। ਆਪਨ ਖੇਲ ਆਪ ਵਰਤੀ ਜਾ, ਨਾਨਕ ਕਰਨੈ ਹਾਰ ਨਾ ਦੂਜਾ। ਜਬ ਹੋਵਤ ਪ੍ਰਭ ਕੇਵਲ ਧਨੀ, ਤਾ ਬੰਧ ਮੋਤ ਕਉ ਕਿਸ ਕਉ ਗਨੀ। ਜਬ ਇੱਕ ਹੈ ਹਰ ਅਗਮ ਅਪਾਰ, ਤਬ ਨਰਕ ਸੁਰ ਕਹੋ ਕੌਣ ਅਵਤਾਰ। ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸਿਵ ਸਕਤ ਕਹੋ ਕਿਤ ਠਾਏ। ਜਬ ਆਪ ਹੈ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ। ਆਪਣ ਚਲ ਤੇ ਆਪ ਕਰਨੈ ਹਾਰ, ਨਾਨਕ ਠਾਕਰ ਅਗਮ ਅਪਾਰ। ਅਬਨਾਸੀ ਸੁਖ ਆਪਣੇ ਆਸਨ, ਤੈਂ ਜਨ ਮਰਨ ਕਉ ਕਹਾਂ ਬਿਨਾਸਨ।
जब पूर्ण करता ब्रह्म सोए तब जम की त्रास्त हो किस होए। जब अब गत्य गोचर प्रवेका तब चित्र गुप्त किस पूछत लेखा। जब नाथ निरंजन अगोचरिया गादे तब कौन छुटे कौन बंधन बाधे। अपने आप ही चल जा नानक अपने रूप आप ही उपर जा। जय निर्मल पुरख पुरख पत होता तह बिन मैल कहो क्या तोता। जय निरंजन निरंकार निर्वाण तह कौन कौमान कौन अभिमान। जय स्वरूप केवल जगदीश तय छल शिदर लगत कौ पीस। जय ज्योत स्वरूपी ज्योत संग समावै तै किसै पूछ कवन त्रिपतावै। करण करावन करण हार नानक करते का नहि सुमार। जब अपनी शोभा आपन संग बनाई तब कवन माए बाप मित्र सुत भाई। जय सर्व कला आपै परवीन तै वेद सेव कहाँ कूचीन। जब अपने आप उतार है तो सगन अब सगन कहाँ विचार है। जहे अपन ऊच अपने आप नेरा तै कौन ठाकर कौन कहिए चेरा। दुश्मन बिस्म रहे बिस्माद नानक अपनी का जानो आप। जय अशाला शेदा।

ਲੋ ਆਪਣੇ ਕਰਤਬ ਜਾਣੈ ਆਪ ਅੰਤਰਜਾਮੀ ਰਹਿਓ ਬਿਆਪ ਪੁਰਤ ਪਾਲੈ ਜੀਅਨ ਬਹੁ ਭਾਂਤ ਜੋ ਜੋ ਰਚਿਓ ਸੋਤ ਸਹਿ ਤਿਆਤ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਏਕੈ ਨਾਏ ਤਿਸਕੀ ਆਸਨਾ ਬਿਰਥੀ ਜਾਏ ਸੇਵਕ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾਂ ਕੈ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪ ਹੈ ਮੇਲੇ ਸਾ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਦਾਰ ਅੰਮ੍ਰਿਤ ਬਚਨੋ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸੁਆਓ ਆਠ ਪਹਿਰ ਪ੍ਰਭੇਖੋ ਨੇਰਾ ਮਿਟੈ ਗਿਆਨ ਬਿਨਸੈ ਅੰਧੇਰਾ ਸੁਣ ਉਪਦੇਸ਼ ਹਿਰਦੈ

ਜਿਸ ਮਨ ਬਸੈ ਤੇ ਸਚ ਪ੍ਰੀਖਿਆ, ਮੰਤਨ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ ਪਉ ਜਾਏ। ਸਚ ਵਪਾਰ ਕਰੋ ਵਪਾਰੀ, ਦਰਗਹਿ ਨਿਭੈ ਖੇਪ ਤੁਮਾਰੀ। ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਹੁਰ ਨ ਆਵੈ ਜਾਏ। ਕਿਸੇ ਦੂਰ ਕਹਾਂ ਕੋ ਜਾਏ, ਉਬਰੈ ਰੱਖਣ ਹਾਰ ਤੇ ਆਏ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ। ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ। ਸਿਰ ਉਪਰ ਠਾਂਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ, ਦਰਸ਼ਨ ਪੇਖ ਉਦਰਤ ਸ੍ਰਿਸ਼ਟ। ਚਰਨ ਕਮਲ ਜਾਂ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੈ ਸੋ ਹੋਤ ਨਿਹਾਲ, ਤਾਂ ਕਹਿ ਨਿਕਟ ਨਾ ਆਵਤ ਕਾਲ। ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰਿ ਧਿਆਇਆ। ਸਲੋਕ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਦੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮੱਗਰੀ ਏਕ ਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾ ਹੈ। ਨੌ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਸੁਨ ਸਮਾਦ ਅਨਹਤ ਤੈਨਾਦ, ਕਹਿਣ ਨਾ ਜਾਈ ਅਚਰਜ ਵਿਸਮਾਦ। ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਹ ਜਨ ਸੋ ਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘੜ ਘੜ ਵਿਆਪ ਰਿਹਾ ਭਗਵੰਤ। ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਨ ਤੈਨੂੰ ਪਰਬਤ

ਪਰ ਹਜ਼ੂਰੀ ਅੰਦਰ ਸੋਭਾਏ ਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਆਪ ਜੀ ਨੇ ਰਾਤਰੀ ਦੇ ਦੀਵਾਨ ਦੀ ਹਾਜ਼ਰੀ ਭਰੀ ਹੈ।

ਗੁਰੂ ਸਵਾਰਿਆਂ ਤੋਂ ਸ਼ਰਵਣ ਕਰ ਰਹੇ ਸੀ। ਚੱਲ ਰਹੀ ਲੜੀਵਾਰ ਗੁਰੂ ਇਤਿਹਾਸ ਔਰ ਇਤਿਹਾਸ ਦੇ ਉਹ ਪੰਨੇ ਜਿਨ੍ਹਾਂ ਨੂੰ ਪੜ੍ਹ ਕੇ ਜਿਨ੍ਹਾਂ ਨੂੰ ਸੁਣ ਕੇ ਭਾਵਨਾ ਵਾਲੇ ਹਰ ਸਿੱਖ ਦੀ ਅੱਖ ਆਸੂਆਂ ਦੇ ਨਾਲ ਨਮ ਹੋ ਜਾਂਦੀ ਹੈ। ਬਾਦਸ਼ਾਹ ਦਰਵੇਸ਼ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਮਕੌਰ ਦੀ ਗੜੀ ਵਿੱਚ ਆਪਣੇ ਦੋ ਸਾਹਿਬ

ਭਾਈ ਧਰਮ ਸਿੰਘ ਜੀ ਤੇ ਤੀਸਰੇ ਭਾਈ ਮਾਨ ਸਿੰਘ ਜੀ ਨੇ। ਹਜ਼ੂਰ ਨੇ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਇਹ ਸ਼ਬਦ ਗੁਰਸਿੱਖਾਂ ਨੂੰ ਮੁਖਾਤਬ ਕਰਕੇ ਕਹੇ ਕਿ ਆਪਾਂ ਚੁੱਪ ਕਰਕੇ ਇਸ ਗੜੀ ਵਿੱਚੋਂ ਬਾਹਰ ਨਹੀਂ ਨਿਕਲਣਾ। ਤਾੜੀ ਮਾਰ ਕੇ ਦੁਸ਼ਮਣ ਨੂੰ ਲਲਕਾਰ ਕੇ ਨਿਕਲਣਾ ਹੈ ਤੇ ਨਾਲ ਉਸ ਰਾਤ ਆਕਾਸ਼ ਤੇ ਚਮਕਦੇ ਹੋਏ ਤਾਰੇ ਵੱਲ ਇਸ਼ਾਰਾ ਕਰਕੇ ਕਹਿ ਦਿੱਤਾ ਤਿੰਨਾਂ ਸਿੰਘਾਂ ਨੂੰ ਕਿ ਆਪ ਤਿੰਨੇ ਇਸ ਤਾਰੇ ਦੀ ਸ਼ੇਧ ਤੇ ਸਾਨੂੰ ਆ ਮਿਲਣਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਗੜੀ ਤੋਂ ਬਾਹਰ ਨਿਕਲੇ ਨੇ ਤੇ ਅੱਜ ਵੀ ਅਸੀਂ ਉਸ ਅਸਥਾਨ ਦੇ ਦਰਸ਼ਨ ਕਰਨੇ ਆ ਜਿਸ ਨੂੰ ਗੁਰਦੁਆਰਾ ਤਾੜੀ ਸਾਹਿਬ ਕਿਹਾ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਦੇ ਨਾਲ ਤਾੜੀ ਮਾਰੀ ਤੇ ਨਾਲ ਇਹ ਸ਼ਬਦ ਆਪਣੀ ਮੁਬਾਰਕ ਰਚਨਾ ਤੋਂ ਕਹੇ ਪੀਰੇ ਖਿੰਦ ਮੇਲ ਵੱਧ। ਫਿਰ ਇਹ ਸ਼ਬਦਾਂ ਦੀ ਆਵਾਜ਼ ਸੁਣਾਈ ਦਿੱਤੀ ਪੀਰੇ ਖਿੰਦ ਮੇਰ ਵੱਧ ਤੇ ਇਹਦਾ ਤਰਜਮਾ ਕੀਤਾ ਵਿਦਵਾਨ ਸੱਜਣਾ ਨੇ ਕਿ ਖਿੰਦ ਦਾ ਪੀਰ ਜਾ ਰਿਹਾ ਹੈ, ਖਿੰਦ ਦਾ ਪੀਰ ਜਾ ਰਿਹਾ ਹੈ। ਇੱਕ ਤਰਫ ਤੋਂ ਹਜ਼ੂਰ ਬੋਲਦੇ ਨੇ, ਦੂਸਰੇ ਪਾਸੇ ਤੋਂ ਪਿਆਰੇ ਭਾਈ ਦਇਆ ਸਿੰਘ ਜੀ ਦੀ ਆਵਾਜ਼ ਹੈ, ਤੀਸਰੀ ਤਰਫ ਤੋਂ ਭਾਈ ਧਰਮ ਸਿੰਘ ਜੀ ਦੀ ਆਵਾਜ਼ ਹੈ, ਚੌਥੀ ਤਰਫ ਤੋਂ ਭਾਈ ਮਾਨ ਸਿੰਘ ਜੀ ਦੀ ਆਵਾਜ਼ ਹੈ। ਦੁਸ਼ਮਣ ਉਸ ਰਾਤ ਦੇ ਹਨੇਰੇ ਵਿੱਚ ਸਮਝ ਹੀ ਨਹੀਂ ਸਕਿਆ ਕਿ ਇਹ ਆਵਾਜ਼ ਕਿਹੜੇ ਪਾਸਿਓਂ ਆ ਰਹੀ ਹੈ। ਇਤਿਹਾਸ ਕਹਿੰਦਾ ਤਵਾਰੀ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਉਹ ਲਿਖਦੇ ਨੇ ਕਿ ਇੱਕੋ ਦਮ ਇਹ ਆਵਾਜ਼ਾਂ ਸੁਣ ਕੇ ਦੁਸ਼ਮਣ ਉੱਭੜ ਵਾਏ ਉੱਠਿਆ, ਹਨੇਰੇ ਵਿੱਚ ਪਤਾ ਨਹੀਂ ਲੱਗਾ, ਇੱਕ ਦੂਜੇ ਉੱਤੇ ਗੋਲੀਆਂ ਦੀ ਤੀਰਾਂ ਦੀ ਤਲਵਾਰਾਂ ਦੀ ਬਾਛਤ ਕਰਦੇ ਰਹੇ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਤੋਂ ਇਸ ਜੂ ਤੋਂ ਬਾਹਰ ਨਿਕਲ ਗਏ। ਇੱਥੇ ਕੁਛ ਕੁ ਵਿਦਵਾਨਾਂ ਦੇ ਖਿਆਲ ਨੇ, ਭਾਵਾਂ ਕਿ ਤਵਾਰੀਖ ਜਿਹੜੇ ਮੂਲ ਸਰੋਤ ਗ੍ਰੰਥ ਨੇ ਉਹਨਾਂ ਵਿੱਚ ਇਹ ਘਟਨਾ ਨਹੀਂ ਮਿਲਦੀ, ਪਰ ਹੋ ਸਕਦਾ ਉਹਨਾਂ ਨੇ ਇੱਕ ਭਾਵਨਾ ਲਈ ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਸਿੱਖਾਂ ਪ੍ਰਤੀ ਜੋ ਅੱਤ ਦਾ ਸੁਨੇਹ ਹੈ ਉਸ ਨੂੰ ਪ੍ਰਗਟ ਕਰਨ ਲਈ ਕਿਹਾ ਕਿ ਜਦੋਂ ਗੁਰਦੇਵ ਗੜੀ ਤੋਂ ਬਾਹਰ ਨਿਕਲੇ ਨੇ, ਕੁਛ ਕੁ ਸੱਜਣਾਂ ਦਾ ਇਹ ਖਿਆਲ ਹੈ, ਖਾਸ ਕਰਕੇ ਇੱਕ ਵਿਦਵਾਨ ਲਿਖਾਰੀ ਡਾਕਟਰ ਕਰਤਾਰ ਸਿੰਘ ਲਿਖਦੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ ਕਿ ਹਜ਼ੂਰ ਦੇ ਪਵਿੱਤਰ ਚਰਨ ਇੱਕ ਬਸਤਰ ਦੇ ਨਾਲ ਅੜੇ ਨੇ। ਮੈਂ ਤਾਂ ਅਰਜ਼ ਕੀਤੀ ਤਵਾਰੀਖੀ ਗ੍ਰੰਥਾਂ ਵਿੱਚ ਨਹੀਂ, ਉਸ ਕਿਤਾਬ ਦਾ ਹਵਾਲਾ ਦੇ ਰਿਹਾ ਜਿਸ ਵਿੱਚ ਇਹ ਲਿਖੇ ਨੇ ਸ਼ਬਦ। ਕਹਿੰਦੇ ਨੇ ਉਸ ਵੇਲੇ ਦੇਖਿਆ ਉਹ ਬਸਤਰ ਕਿਤੇ ਹੋਰ ਦਾ ਨਹੀਂ, ਆਪਣੇ ਪੁੱਤਰ ਦਾ ਸਰੀਰ ਕਹਿ, ਆਪਣੇ ਸਾਹਿਬਜ਼ਾਦੇ ਦਾ ਪਵਿੱਤਰ ਸ਼ੀਰ ਜੋ ਜ਼ਖਮਾਂ ਨਾਲ ਸਾਰਾ ਭਰਿਆ ਪਿਆ। ਉੱਥੇ ਉਹ ਕਹਿੰਦੇ ਨੇ ਕਿ ਹਜ਼ੂਰ ਦੇ ਨਾਲ ਪਿਆਰੇ ਭਾਈ ਦਇਆ ਸਿੰਘ ਆਪਣੇ ਕਮਰ ਕੱਸੇ ਨਾਲ ਉਸ ਪਵਿੱਤਰ ਤਨ ਨੂੰ ਢੱਕਣਾ ਚਾਹੁੰਦੇ ਨੇ ਤੇ ਹਜ਼ੂਰ ਨੇ ਮੁਸਕਰਾ ਕੇ ਕਿਹਾ ਕਿ ਬਸਤਰ ਇੱਕ ਹੈ, ਇੱਥੇ ਜਿਤਨੇ ਵੀ ਸਿੰਘ ਸ਼ਹੀਦ ਹੋਏ ਨੇ ਹਰ ਇੱਕ ਸਿੰਘ ਦੇ ਅੰਦਰ ਮੇਰੇ ਸਾਹਿਬਜ਼ਾਦਿਆਂ ਦੀ ਝਲਕ ਪੈਂਦੀ ਹੈ। ਉਹਦਾ ਭਾਵ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਆਪਣੇ ਪੁੱਤਰਾਂ ਦੇ ਬਰਾਬਰ ਪਿਆਰ ਪੈ ਕਰਦੇ।

ਸਤਿਗੁਰੂ ਇੱਥੋਂ ਚੱਲਦੇ ਹੋਏ ਮੈਂ ਸਿੱਧਾ ਬੇਨਤੀ ਜੋ ਅੱਜ ਕਰਨੀ ਚਾਹੁੰਦਾ, ਮਾਛੀਵਾੜੇ ਜਾ ਪਹੁੰਚੇ, ਰਸਤੇ ਵਿੱਚ ਉਹ ਸਥਾਨ ਨੇ ਝਾੜ ਸਾਹਿਬ ਆਦਿ ਜਿੱਥੇ ਹਜ਼ੂਰ ਰੁਕੇ ਨੇ, ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚੇ, ਇੱਥੇ ਹਜ਼ੂਰ ਨੇ ਅੱਜ ਵੀ ਉਹ ਦਰਖਤ ਹੈ ਜਿਸ ਦੇ ਥੱਲੇ ਟਿੰਡ ਦਾ ਸਰਾਣਾ ਕਰਕੇ ਸੱਚੇ ਪਾਤਸ਼ਾਹ ਜੀ ਨੇ ਵਿਸ਼ਰਾਮ ਕੀਤਾ ਹੈ। ਇੱਥੇ ਦੇ ਜਿਹੜੇ ਸ਼ਬਦ ਨੇ ਉਹ ਅੱਜ ਵੀ ਖਿਆਲ ਪਾਤਸ਼ਾਹੀ ਦਸਵੀਂ ਦੇ ਰੂਪ ਵਿੱਚ ਦਰਜ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ, ਆਪਣੇ ਪਿਆਰੇ ਸਿੱਖਾਂ ਦੀ ਸ਼ਹਾਦਤ ਤੋਂ ਬਾਅਦ ਕੋਈ ਗਿਲਾ ਨਹੀਂ, ਕੋਈ ਉਲਾਮਾ ਨਹੀਂ, ਕੇਵਲ ਤਾਂ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ। ਤੇ ਫਿਰ ਇੰਨਾ ਕੁਝ ਵਾਪਰਨ ਤੋਂ ਬਾਅਦ ਆਪਣੇ ਪਿਆਰੇ ਲਈ ਜਿਹੜੇ ਸ਼ਬਦ ਵਰਤੇ ਉਹ ਦੋ ਸ਼ਬਦ ਨੇ, ਮਿੱਤਰ ਤੇ ਦੂਸਰਾ ਪਿਆਰੇ। ਦੇਖੋ ਇੰਨਾ ਕੁਝ ਵਾਪਰਨ ਤੋਂ ਬਾਅਦ ਵੀ ਉਸ ਨੂੰ ਮਿੱਤਰ ਔਰ ਪਿਆਰਾ, ਦੁੱਖ ਤੇ ਸੁੱਖ ਇੱਕ ਬਰਾਬਰ ਜਾਣਨ ਵਾਲੇ। ਇੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋਈ ਦਰਸ਼ਨ ਜ਼ਰੂਰ ਕਰੀਏ, ਕਿਉਂਕਿ ਜਿੱਥੇ ਇਤਿਹਾਸਕ ਪੱਖ ਲੈਣੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਜਦੋਂ ਪ੍ਰਮਾਣ ਲਾਹਾਂਗੇ, ਪੜ੍ਹਾਂਗੇ ਤੇ ਸਾਡੇ ਮਨ ਨੂੰ ਹੋਰ ਵੀ ਚੜ੍ਹਦੀ ਕਲਾ ਇਤਿਹਾਸ ਦੇ ਉੱਪਰ ਮੋਹਰ ਲੱਗਦੀ ਹੈ। ਆਮ ਤੌਰ ਤੇ ਦੋ ਚੀਜ਼ਾਂ ਨੇ ਜਿਹੜੀਆਂ ਬੰਦੇ ਦੇ ਅੰਦਰ ਨੂੰ ਬਹੁਤ ਜਲਦੀ ਖੰਡਾਉਂਦੀਆਂ ਨੇ। ਜੇ ਬੰਦੇ ਕੋਲ ਅੱਤ ਦੀ ਖੁਸ਼ੀ ਆ ਜਾਏ, ਤੇ ਕਈ ਵਾਰੀ ਬੰਦਾ ਖੁਸ਼ੀ ਵਿੱਚ ਵੀ ਪਰਮਾਤਮਾ ਨੂੰ ਯਾਦ ਨੂੰ ਵਿਸਾਰ ਦਿੰਦਾ, ਤੇ ਜੇ ਅੱਤ ਦਾ ਦੁੱਖ ਆ ਜਾਏ ਉਦੋਂ ਵੀ ਪਰਮਾਤਮਾ ਨੂੰ ਵਿਸਾਰ ਦਿੰਦਾ। ਖੁਸ਼ੀ ਦੇ ਅੰਦਰ ਇੰਨਾ ਕੁ ਪਾਗਲ ਹੋ ਜਾਂਦਾ ਹੈ ਕਿ ਉਸ ਪਰਮ ਪਿਤਾ ਪਰਮਾਤਮਾ ਜੀ ਦੀ ਯਾਦ ਨੂੰ ਭੁਲਾ ਕੇ ਖੰਗਤਾ ਵਿੱਚ ਖੌਮੇ ਵਿੱਚ ਬੋਲਦਾ ਹੈ, ਤੇ ਜੇ ਗਮੀ ਆ ਜਾਏ ਇੰਨਾ ਢਹਿ ਪੈਂਦਾ ਹੈ ਕਿ ਇਹ ਬੰਦਾ ਖੀਣਤਾ ਵਿੱਚ ਚਲਾ ਜਾਂਦਾ ਹੈ। ਦੁੱਖ ਤੇ ਸੁੱਖ, ਖੁਸ਼ੀ ਤੇ ਗਮੀ, ਹਰਖ ਤੇ ਸ਼ੋਕ, ਨਿੰਦਿਆ ਤੇ ਉਸਤਤ, ਲਾਭ ਤੇ ਖਾਨੀ, ਇਹ ਦੋ ਚੀਜ਼ਾਂ ਐਸੀਆਂ ਨੇ ਜਿਹੜੇ ਮਨੁੱਖ ਦੇ ਮਨ ਦਾ ਸੰਤੁਲਨ ਗਵਾ ਦਿੰਦੀਆਂ ਨੇ ਜੇ ਉਸ ਦੇ ਕੋਲ ਪਰਮਾਤਮਾ ਦਾ ਨਾਮ ਨਾ ਹੋਵੇ। ਇੱਕ ਨਾਮ ਐਸਾ ਜਿਹੜਾ ਅੰਦਰ ਦੀ ਅਡੋਲਤਾ ਬਖਸ਼ਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਆਪ ਸੁਖਮਨੀ ਸਾਹਿਬ ਵਿੱਚ ਇਹ ਬਚਨ ਪੜ੍ਹਦੇ ਹੋ। ਇਹ ਅਡੋਲਤਾ ਗੱਲਾਂ ਨਾਲ ਨਹੀਂ, ਕਈ ਵਾਰੀ ਅਸੀਂ ਜ਼ਬਾਨੀ ਤੌਰ ਤੇ ਕਹਿ ਦਿੰਦੇ ਹਾਂ ਕੋਈ ਪਰਵਾਹ ਨਹੀਂ, ਪਰਮਾਤਮਾ ਦੇ ਭਾਣੇ ਨੂੰ ਮੰਨ ਰਹੇ ਹਾਂ, ਪਰ ਅਸੀਂ ਲੋਕਾਂ ਤੋਂ ਡਰਦੇ ਜ਼ਬਾਨ ਨਾਲ ਕਹਿੰਦੇ ਹਾਂ ਰੱਬ ਦਾ ਭਾਣਾ ਮੰਨਦੇ ਹਾਂ ਕਿ ਲੋਕ ਕੀ ਕਹਿਣਗੇ, ਪਰਮਾਤਮਾ ਦੀ ਗੱਲ ਕਰਨ ਵਾਲਾ ਬੰਦਾ ਡੋਲ ਗਿਆ। ਪਰ ਜਦੋਂ ਇਕਾਂਤ ਵਿੱਚ ਬੰਦਾ ਹੁੰਦਾ ਹੈ, ਜਦੋਂ ਕੇਵਲ ਆਪਣੇ ਪਰਿਵਾਰ ਵਿੱਚ ਹੁੰਦਾ ਹੈ, ਤੇ ਉਹੀ ਬੰਦਾ ਭਾਣੇ ਦੀ ਗੱਲ ਕਰਨ ਵਾਲਾ ਆਪਣੇ ਅੰਦਰ ਦਾ ਦਰਦ ਪਰਿਵਾਰ ਦੇ ਨਾਲ ਰੋ ਕੇ ਸਾਂਝਾ ਕਰਦਾ ਹੈ। ਕਿਉਂਕਿ ਕਈ ਵਾਰੀ ਸਾਨੂੰ ਬਾਹਰ ਦੇ ਲੋਕਾਂ ਨੂੰ ਦੇਖ ਕੇ ਇਹ ਜ਼ਬਾਨ ਤੋਂ ਸ਼ਬਦ ਕਹਿਣੇ ਪੈਂਦੇ ਨੇ, ਪਰ ਨਹੀਂ, ਸਿਮਰਨ ਇੱਕ ਐਸੀ ਪਰਮਾਤਮਾ ਦੀ ਦਾਤ ਹੈ ਕਿ ਜਿਹੜਾ ਸਾਡੇ ਅੰਦਰ ਨੂੰ ਅਡੋਲਤਾ ਦੇ ਸਕਦਾ। ਤਾਂ ਹੀ ਅਸੀਂ ਬਚਨ ਪੜ੍ਹਦੇ ਹਾਂ, ਪ੍ਰਭ ਕੈ ਸਿਮਰਨ ਨਿਚਲ ਆਸਨ। ਆਸਨ ਦਾ ਅਰਥ ਕੇਵਲ ਬਾਹਰ ਦਾ ਆਸਨ ਨਹੀਂ, ਪਰਮਾਤਮਾ ਦੇ ਸਿਮਰਨ ਕਰਨ ਵਾਲੇ ਦੇ ਅੰਦਰ ਦਾ ਆਸਨ, ਹਿਰਦੇ ਦਾ ਆਸਨ ਬਿਲਕੁਲ ਅਡੋਲ ਹੈ, ਉਹ ਡੋਲਦਾ ਨਹੀਂ। ਤੇ ਦੇਖੋ ਉਸ ਅਡੋਲਤਾ ਵਿੱਚ ਗਮੀ ਨਹੀਂ, ਉਸ ਅਡੋਲਤਾ ਵਿੱਚ ਲਚਾਰਗੀ ਨਹੀਂ। ਇਹ ਦੋ ਕਦੀ ਤੁਕਾ ਸਾਹਮਣੇ ਰੱਖ ਕੇ ਪੜ੍ਹੀਏ, ਇਹੀ ਤਾਂ ਚੜ੍ਹਦੀ ਕਲਾ ਹੈ ਕਿ ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸ। ਇੱਕ ਵਿਗਾਸ ਤੇ ਦੂਸਰੀ ਅਡੋਲਤਾ, ਇਹ ਕੇਵਲ ਸਿਮਰਨ ਵਿੱਚੋਂ ਹੈ। ਹਜ਼ੂਰ ਨੇ ਇੱਕ ਅੰਮ੍ਰਿਤ ਬਚਨ ਹੋਰ ਕਿਰਪਾ ਕਰਕੇ ਸਾਨੂੰ ਬਖਸ਼ਿਆ, ਅਸੀਂ ਉਹ ਬਚਨ ਪੜ੍ਹਨੇ ਆ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮਨਤਾਨੀ ਡਿਗੈ ਨਾ ਡੋਲੈ, ਏਵੇ ਅਡੋਲਤਾ ਡਿਗੈ ਨਾ ਡੋਲੈ, ਦਿਲ ਕਰ ਰਹੇ ਉਹ ਪੂਰਨ ਹੋਏ ਤ੍ਰਿਪਤਾਨੀ। ਜੇ ਮਨ ਅਡੋਲ ਹੋਵੇ ਤੇ ਪਿਆਰਿਓ ਫਿਰ ਸਰੀਰ ਕਿਵੇਂ ਡੋਲੇਗਾ। ਸਤਿਗੁਰੂ ਨੇ ਬਚਨ ਕੀਤੇ ਬਾਣੀ ਵਿੱਚ ਕਿ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿੱਤ ਰਹੋ ਸਮਾਹੇ। ਹਜ਼ੂਰ ਦੇ ਅਮੋਲਕ ਬਚਨਾਂ ਵਿੱਚ

मन अडोल होवेगा अडोल नाल जुड़ के। इत एक बेनती होर करा बाणी विचो ही, ते मेरा मकसद सिरवे ना कुवे। मेनू पता है आप कोल इतिहास सुनाउण वाले कवि शरवीर ढाडी वीर कथावाचक। सिर्फ एक बेनती है कि जे सतगुरु समर्थ अपने जीवन दे अंदर इना कुछ सह के उस परमात्मा का शुक्र करते ने, जिस दिन तेरी जिंदगी विच सिखा कदी वापरे तू धन गुरु गोबिंद सिंह नू याद कर ली, उस सतगुरु की याद तेनू रब ली उलामा नहीं देन देवेगी। सिर्फ गल इतनी कु है, सतगुरु ने यह साडे लई पूरने पाए ने कि चार पुत्र चारे दे चारे पुत्र सिर्फ पंजा सत्ता दिनां दे अंदर शहादत दा जी जाम पी जान, फिर भी उलामा नहीं, केवल अपने अकाल दा शुक्र करना ते सिमरन करन वाले तो बिना प्यारो आम बंदा शुकराना नहीं कर सकता। सच्चे पातशाह जी ने अमृत बाणी विच एक बहुत सोहनी दलील दित्ती है, उदाहरण दित्ती। हुण एक रुख है, जे एक आदमी रुख दे तान दा सहारा ले ले ते कदी उह दावे नाल कह सकेगा कि मैं इस टान तो कदी थले नहीं गिर सकता, मैं इस रुख दे टान ते हमेशा टिके रहने। क्योंकि जिस टान दे सहारे ते आदमी बैठा है, याद रखे ओ रुख खुद भी अडोल नहीं, थोड़ी जी हवा चली उस दे टाने ने खिलना है, ते उस टान ते बैठन वाला क्यों निकलेगा। हो सकता है जे तेज तूफान आवे ते ओही रुख जड़ तो पटिया जाए, अध विचकारो टुट जाए। रुख दे टान ते बहण वाले अक्सर डोल जांदे ने, पर पहाड़ दा सहारा लैण वाले कदी भी डोलदे नहीं, क्योंकि पहाड़ ने ना तूफान विच हिलना है ते ना उहने तूफान दे विच जड़ तो पटे जाना। ताही भगत कबीर साहब ने माया लई इक शब्द डोलनी वरत्या है। भावे टीकाकार डोलनी दा अर्थ चाटी भी करदे ने, कबीर माया डोलनी पवन च कोलन खार। पर याद रखियो ए असल विच केवल डोलनी चाटी ही नहीं, ए माया खुद डोलदी है। एदे अंदर स्थिरता नहीं, पर परमात्मा जेड़ा है ओ पहाड़ दी तरह। कबीर जैसे महापुरख ने अडोलता दी गल करदिया प्रमाण दिता कि तू मेरो मेर पर्वत स्वामी, ओट गही मैं तेरी, ना तुम डोलो ना हम गिरते। जदों उस दी ओट ले ली ते फिर डोलना क्यों, ना तुम डोलो ना हम गिरते, रख लीनी कर मेरी। गुरु ग्रंथ साहिब दी बाणी विच देखो गुरु अर्जुन देव ते धन गुरु तेग बहादुर सच्चे पातशाह इन्हां दे अमोलक वचन बराबर रख के कदी आपां पढ़ीए। मैं सिर्फ कुछ प्रमाण बाणी विचों अर्ज करके फिर इस लड़ी नूं अगे तोरना चाहना, क्योंकि अज माछीवाड़े दा ओ रुख है जिथे हजूर ककरीली ठंडी रात टिंड दा सराहना करके बहे। भाई वीर सिंह उन्हां ते लिखिया है कि हजूर दे कोल एक बस्तर सी, उस टिंड दे सराहने उत्ते ओ बस्तर लपेट के हजूर ओदे उन्हूं सराहना बनाया है। पर ओ अडोलता कित्थों उपजी। गुरु अर्जुन साहब दा सुखमनी साहब विच वचन है, भावे असी अपनी जबान तो हर बंदे लई शब्द वरत लैने आ, ए पूर्ण पुरख है, ए पूर्ण ब्रह्म ज्ञानी है, ए पूर्ण संत है। मेरा ख्याल है कि गुरु ग्रंथ साहब दी हजूरी विच सानू ए शब्द वैसे बाहर भी वरतन तो संकोच करना चाहिदा। की आपां उस अवस्था नू जाणदे आ जेड़ी एक पूर्ण ब्रह्म ज्ञानी दी अवस्था है? कि आपां उस अवस्था नू समझने हैं जेड़ी एक पूर्ण महापुरख संत दी अवस्था है? क्योंकि साडी नजर विच हर एक बंदे दी परिभाषा साडे अपने मानसिक फुरनिया दे नाल है। जे किसे ने चार टकियां नू हथ नहीं लाया असी कहने आ ए पहुंचिया होया संत है। जे किसे ने वक्ती तौर ते जज्बात पैदा कर ली, जबान तो उच्चे बोल बोल दिते असी कहने कमाल कर दिती इन्हें मूह ते सच गया। महात्मा बुद्ध नू किसे विद्वान पंडित ने शब्द कहे सन कि आप जैसा ना को है ना था ना होगा। महात्मा बुद्ध ने को उत्तर दिता सी
ਕਹਿਣ ਲੱਗੇ ਆਮ ਬੰਦਾ ਝੂਠ ਬੋਲੇ ਉਹ ਵੀ ਪਾਪ ਹੈ ਤੇ ਵਿਦਵਾਨ ਝੂਠ ਬੋਲੇ ਇਹ ਵਜਰ ਪਾਪ ਹੈ। ਉਹਨਾਂ ਕਿਹਾ ਕਿਉਂ? ਫਿਰ ਮਹਾਤਮਾ ਬੁੱਧ ਨੇ ਕਿਹਾ ਤੂੰ ਤਿੰਨ ਸ਼ਬਦ ਵਰਤੇ ਨੇ ਕਿ ਤੁਹਾਡੇ ਜੈਸਾ ਨਾ ਕੋਈ ਹੈ ਨਾ ਕੋਈ ਹੋਵੇਗਾ ਤੇ ਨਾ ਕੋਈ ਹੋਇਆ, ਕਿ ਮੈਨੂੰ ਦੱਸ ਤੂੰ ਤ੍ਰੈ ਕਾਲਦਰਸ਼ੀ ਹੈ? ਕਹਿਣ ਲੱਗਾ ਨਹੀਂ, ਕਿ ਮੇਰੇ ਤੋਂ ਪਹਿਲਾਂ ਜਿਤਨੇ ਬੁੱਧ ਹੋਏ ਨੇ, ਬੁੱਧ ਦਾ ਅਰਥ ਗਿਆਨਵਾਨ, ਬੁੱਧਤਾ ਨੂੰ ਪ੍ਰਾਪਤ ਹੋਏ, ਕਿ ਉਹਨਾਂ ਸਾਰੇ ਗਿਆਨਵਾਨਾਂ ਬਾਰੇ ਤੈਨੂੰ ਪਤਾ ਹੈ ਕਿ ਉਹਨਾਂ ਦੀ ਅਵਸਥਾ ਮੇਰੀ ਅਵਸਥਾ ਤੋਂ ਨੀਵੀਂ ਸੀ? ਕਿ ਤੂੰ ਵਰਤਮਾਨ ਵਿੱਚ ਜਿਤਨੇ ਬੁੱਧ ਨੇ, ਗਿਆਨਵਾਨ ਨੇ, ਹਰ ਇੱਕ ਦੇ ਅੰਦਰ ਨੂੰ ਜਾਣਨਾ? ਕਿ ਤੂੰ ਆਉਣ ਵਾਲੇ ਵਿੱਚ ਸ੍ਰਿਸ਼ਟੀ ਜੋ ਪਰਮਾਤਮਾ ਨੇ ਪੈਦਾ ਕਰਨਾ ਹੈ ਉਹਨਾਂ ਸਾਰੇ ਬੁੱਧਾਂ ਬਾਰੇ, ਗਿਆਨਵਾਨਾਂ ਬਾਰੇ ਤੈਨੂੰ ਪਤਾ ਹੈ? ਕਹਿਣ ਲੱਗਾ ਬਿਲਕੁਲ ਨਹੀਂ। ਫਿਰ ਕਹਿਣ ਲੱਗੇ ਪਰਮਾਰਥ ਦੀ ਦੁਨੀਆਂ ਵਿੱਚ ਕਦੀ ਵੀ ਦਾਵਾ ਨਹੀਂ ਬੰਨਣਾ ਚਾਹੀਦਾ, ਇਹ ਤਾਂ ਪਰਮਾਤਮਾ ਦੀ ਦਾਤ ਹੈ, ਕਿਸ ਦੀ ਝੋਲੀ ਵਿੱਚ ਕਦੋਂ ਉਸਨੇ ਕੀ ਕਿਹੜੀ ਦਾਤ ਪਾ ਦੇਣੀ ਹੈ। ਤੇ ਹੁਣੇ ਵੀ ਥੱਲੇ ਵਿਚਾਰ ਕਰਦੇ ਆਏ ਹਾਂ ਕਿ ਗੁਰਬਾਣੀ ਚਾਹੇ ਅਰਥ ਨੇ ਚਾਹੇ ਗੁਰਬਾਣੀ ਦੀ ਸਿਧਾਂਤਕ ਗੱਲ ਹੈ, ਜਿੰਨੀ ਕੁਛ ਸਮਝ ਪਏ ਓਨੀ ਜ਼ਰੂਰ ਕਰੀਏ, ਪਰ ਆਪਣੀ ਗੱਲ ਦਾ ਦਾਅਵਾ ਨਾ ਪੇਸ਼ ਕਦੀ ਕਰੀਏ ਕਿ ਜੋ ਮੈਂ ਕਹਿ ਰਿਹਾ ਇਹ ਅਖੀਰ ਹੈ। ਸਤਿਗੁਰੂ ਕਿਰਪਾਲੂ ਜੀ ਨੇ ਇਹ ਬਖਸ਼ਿਸ਼ ਕੀਤੀ ਹੈ, ਬਾਣੀ ਦੇ ਅੰਦਰ ਸਾਨੂੰ ਦੱਸਿਆ ਕਿ ਕੌਣ ਹੁੰਦਾ ਪੂਰਨ ਪੁਰਖ, ਕੌਣ ਹੈ ਅਕਾਲ ਪੁਰਖ ਵਿੱਚ ਅਭੇਦ। ਆਹ ਜੇ ਨਜ਼ਾਰੇ ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚੋਂ ਮਿਲਦੇ ਨੇ, ਪੂਜਾ ਕਰਾ ਲੈਣੀ, ਮੱਥਾ ਟਿਕਵਾ ਲੈਣਾ, ਪੰਜ ਦਸ ਵੀਹ ਬੰਦਿਆਂ ਨੂੰ ਆਪਣੇ ਪਿੱਛੇ ਲਾ ਲੈਣਾ, ਨਿੰਦਿਆ ਨਾ ਸਮਝਿਓ, ਇਹ ਤਾਂ ਕੋਈ ਵੀ ਕਲਾਕਾਰੀ ਕਰ ਸਕਦਾ ਹੈ, ਪਰ ਅਸਲੀ ਜੀਵਨ ਤਾਂ ਇਹ ਵੇ ਕਿ ਸਾਹਮਣੇ ਪੁੱਤਰ ਤੇ ਸਿੱਖ ਸ਼ਹੀਦ ਹੋਣ ਤੇ ਚੋਚੀ ਪ੍ਰੀਤਮ ਦੇ ਨੇਤਰਾਂ ਵਿੱਚੋਂ ਇੱਕ ਵੀ ਅਥਰੂ ਨਾ ਨਿਕਲੇ, ਇਹ ਵੇ ਅੰਦਰ ਦੀ ਅਡੋਲਤਾ ਤੇ ਪੂਰਨਤਾ ਹੈ। ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਆਪਣੀ ਮੁਬਾਰਕ ਰਚਨਾ ਤੋਂ ਪਰਮਾਤਮਾ ਦੀ ਰਜ਼ਾ ਮੰਨਣ ਵਾਲਾ ਦੋਨੋਂ ਪੱਖ ਉਹਨਾਂ ਨੇ ਰੱਖੇ। ਅਸੀਂ ਇਹ ਪਦੇ ਦਾ ਪਾਠ ਕਰੀਏ ਕਿ ਪ੍ਰਭ ਕੀ ਆਗਿਆ ਆਤਮ ਕੀ ਤਾਵੈ, ਜੀਵਨ ਮੁਕਤ ਸੋ ਕਹਾਵੈ। ਪਰਮਾਤਮਾ ਦੀ ਆਗਿਆ ਨੂੰ, ਉਹਦੇ ਹੁਕਮ ਨੂੰ ਖਿਤਾਵੈ, ਮਜਬੂਰੀ ਨਾ ਸਮਝੇ, ਹਿਤਦਾਰਥ ਪ੍ਰੇਮ ਕਰੇ, ਉਸ ਦੀ ਆਗਿਆ ਨੂੰ ਆਪਣੇ ਅੰਤਰ ਆਤਮੇ ਪਿਆਰ ਕਰੇ, ਤਰਕ ਨਾ ਕਰੇ। ਪ੍ਰਭ ਕੀ ਆਗਿਆ ਆਤਮ ਖਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਾਹੀਂ ਵਿਜੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਹੁਣ ਇਸ ਪਦੇ ਨੂੰ ਕਿਹੜੀ ਚੀਜ਼ ਹੈ ਜਿਹੜੀ ਇਹਦੇ ਵਿੱਚ ਹਜ਼ੂਰ ਨੇ ਨਹੀਂ ਕਹੀ? ਤੇ ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਪੜ੍ਹਨੇ, ਜੇ ਰੱਬ ਦੀ ਸਾਖਿਆਤ ਮੂਰਤ ਕਿਤੇ ਦੇਖਣੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਪਰਮਾਤਮਾ ਦੀ ਸਾਖਿਆਤ ਮੂਰਤ ਹੈ ਕਿ ਸੁਖ ਦੁੱਖ ਜੈ ਪਰ ਸਹਿ ਨਹੀਂ, ਲੋਭ ਮੋਹ ਅਭਿਮਾਨ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ। ਆਈ ਪਰਮਾਤਮਾ ਦੀ ਮੂਰਤ, ਆਈ ਪਰਮਾਤਮਾ ਦੀ ਤਸਵੀਰ ਜਿਹਦੇ ਉੱਤੇ ਦੁੱਖ ਤੇ ਸੁੱਖ, ਲੋਭ ਤੇ ਅਭਿਮਾਨ, ਸੋਨਾ ਤੇ ਮਿੱਟੀ ਕੋਈ ਅਸਰ ਨਾ ਕਹੇ ਕਰੇ, ਸੁੱਖ ਦੁੱਖ ਜੈ ਪਰ ਸਹਿ ਨਕੀ, ਲੋਭ ਮੋਹ ਅਭਿਮਾਨ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ। ਆ ਚਾਰ ਸ਼ਲੋਕਾਂ ਦੀ ਕਦੀ ਲੜੀ ਦੇਖੋ, ਅਸੀਂ ਇੱਕ ਸ਼ਲੋਕ ਪ੍ਰਮਾਣ ਦਿੰਦੇ ਹਾਂ ਗਿਆਨੀ ਕੌਣ ਹੈ, ਪਰ ਇਹਨਾਂ ਇੱਕ ਸ਼ਲੋਕ ਤੋਂ ਪਹਿਲਾਂ ਤਿੰਨ ਸ਼ਲੋਕ ਆਪਾਂ ਤਰਤੀਬ ਅਨੁਸਾਰ ਪੜ੍ਹੀਏ ਕਿ ਸੁੱਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ। ਉਸਤਤ ਨਿੰਦਿਆ ਨਾਹੀਂ ਜੇ ਕੰਚਨ ਲੋ ਸਮਾਨ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ, ਹਰ ਕਿਸੋਗ ਜਾਂ ਕਹਿ ਨਕੀ ਬੈਰੀ ਮੀਤ ਸਮਾਨ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ। ਜਿਹਦੇ ਕੋਲ ਇਹ ਗੁਣ ਨੇ, ਅਗਲਾ ਫਿਰ ਸ਼ਲੋਕ ਕੇ ਪੈ ਕਾਮੂ ਕੋ ਦੇਤ ਨੈ ਪੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ। ਗਿਆਨੀ ਉਹ ਹੈ ਜਿਹੜਾ ਦੁੱਖ ਸੁੱਖ
ਹਰਕ ਸ਼ੋਕ ਉਸਤ ਨਿੰਦਿਆ ਮਾਨ ਅਪਮਾਨ ਇਹਨਾਂ ਨੂੰ ਆਪਣੇ ਅੰਦਰ ਰੱਖ ਕੇ ਅਡੋਲਤਾ ਵਿੱਚ ਰੱਖੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ ਪਿੰਡ ਦਾ ਸਰਾਹਣਾ ਕਰਕੇ ਪਏ ਨੇ ਤੇ ਜਿੱਥੇ ਹਜ਼ੂਰ ਟਿਕੇ ਨੇ ਇਹ ਹੀ ਹੈ ਗੁਰੂ ਕੇ ਮਸੰਦ ਦਾ ਬਾਗ ਕਿਉਂਕਿ ਮਾਛੀਵਾੜੇ ਪੰਜਾਬਾਂ ਤੇ ਗੁਲਾਬਾ ਦੋ ਟੱਕੇ ਭਰਾ ਸੇਵਾ ਕਰਦੇ ਨੇ ਇਹ ਗੁਰੂ ਘਰ ਦੇ ਮਸੰਦ ਨੇ ਇਲਾਕੇ ਵਿੱਚੋਂ ਸੰਗਤ ਤੋਂ ਕਾਰ ਭੇਡਾਂ ਲੈ ਕੇ ਗੁਰੂ ਦਰਬਾਰ ਵਿੱਚ ਪਹੁੰਚਾਉਂਦੇ ਨੇ ਸੱਚੇ ਪਾਤਸ਼ਾਹ ਉਹਨਾਂ ਦਾ ਜੰਡ ਦੇ ਥੱਲੇ ਪੈਣਾ ਤੇ ਟਿੰਡ ਦਾ ਸਰਾਹਣਾ ਕਰਨਾ ਪੈਣ ਦੀ ਤਰਤੀਬ ਇਹ ਸੀ ਕਿ ਆਪਣੀ ਪਿੱਠ ਨੂੰ ਜ਼ਮੀਨ ਤੇ ਨਹੀਂ ਲਾਇਆ ਇਤਿਹਾਸਕ ਗ੍ਰੰਥ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਨੇ ਆਪਣਾ ਖੱਬੀ ਵੱਖੀ ਜੋ ਹੈ ਉਹ ਜ਼ਮੀਨ ਵਾਲੇ ਪਾਸੇ ਲਾਈ ਸੱਜੀ ਵੱਖੀ ਹਜ਼ੂਰ ਦੀ ਉੱਚੀ ਹੈ ਕਿਰਪਾਲੂ ਦਾਤਾ ਜੀ ਨੇ ਆਪਣੇ ਹੱਥ ਵਿੱਚ ਸ੍ਰੀ ਸਾਹਿਬ ਪਕੜੀ ਹੈ ਤੇ ਸੱਚੇ ਪਾਤਸ਼ਾਹ ਜੀ ਦੇ ਅੰਗੂਠੇ ਦੇ ਉੱਤੇ ਸੱਜੇ ਹੱਥ ਦੇ ਅੰਗੂਠੇ ਤੇ ਇੱਕ ਗੁਲਸਤ੍ਰਾਣ ਹੈ ਗੁਲਸਤ੍ਰਾਣ ਉਸ ਛੱਲੇ ਨੂੰ ਕਿਹਾ ਜਾਂਦਾ ਹੈ ਲੋਹੇ ਦੇ ਨੂੰ ਜਦੋਂ ਤੀਰ ਚਲਾਇਆ ਜਾਂਦਾ ਹੈ ਸੱਜੇ ਹੱਥ ਨਾਲ ਕਮਾਨ ਵਿੱਚ ਤੀਰ ਪਾ ਕੇ ਖਿੱਚਿਆ ਜਾਂਦਾ ਹੈ ਤੇ ਉਹ ਗੁਲਸਤ੍ਰਾਣ ਤਾਂ ਪਹਿਨਿਆ ਜਾਂਦਾ ਸੀ ਕਿਉਂਕਿ ਤੀਰ ਕਰਕੇ ਅੰਗੂਠੇ ਦੇ ਉੱਪਰ ਨਿਸ਼ਾਨ ਨਾ ਪੈ ਜਾਣ ਤੇ ਜਿਹੜਾ ਹਜ਼ੂਰ ਦਾ ਗੁਲਸਤ੍ਰਾਣ ਸੀ ਉਹਦੇ ਵਿੱਚ ਕੀਮਤੀ ਹੀਰੇ ਦੀਆਂ ਕਣੀਆਂ ਜੜੀਆਂ ਸਨ ਸੱਚੇ ਪਾਤਸ਼ਾਹ ਆਪਣੇ ਸੀਨੇ ਨਾਲ ਸ੍ਰੀ ਸਭ ਲਾ ਕੇ ਉਸ ਠੰਡੀ ਰਾਤ ਪਏ ਨੇ ਤਿੰਨ ਸਿੱਖ ਪਿਆਰੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਆਪਣੇ ਪਿਆਰੇ ਨੂੰ ਲੱਭਦੇ ਆ ਪਹੁੰਚੇ ਹੁਣ ਆਹ ਦੇਖੋ ਸਿਦਕ ਮੈਂ ਕਈ ਵਾਰੀ ਇੱਥੇ ਬੇਨਤੀ ਕਰਨਾ ਹੁੰਦਾ ਕਿ ਇਸ ਨੂੰ ਹੋਰ ਬਰੀਕੀ ਚ ਵੇਖੀਏ ਆਮ ਬੰਦੇ ਮੌਕਾ ਭਾਲਦੇ ਨੇ ਮੁਸੀਬਤ ਕਿਸੇ ਤੇ ਪਈ ਹੋਵੇ ਇੱਕ ਵਾਰੀ ਪਾਸਾ ਵੱਟ ਕੇ ਨਿਕਲ ਜਾਈਏ ਪਰਤ ਕੇ ਬਹਾਨੇ ਬਣਾ ਲਾਂਗੇ ਵਾਹ ਗੁਰੂ ਕੇ ਪਿਆਰੇ ਸਿਦਕੀ ਸਿੱਖੋ ਸਤਿਗੁਰੂ ਦੇ ਚਾਰ ਚਪੇਰੇ ਦੁਸ਼ਮਣ ਘੇਰਾ ਪਾਈ ਬੈਠੇ ਉਹ ਪੱਤਾ ਪੱਤਾ ਫੋਲਦਾ ਪਿਆ ਤੇ ਗੁਰੂ ਕੇ ਪਿਆਰੇ ਸਿੱਖ ਉਸ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਲੱਭਦੇ ਹੋਏ ਉਹਨਾਂ ਦੇ ਚਰਨਾਂ ਦੀ ਮਹਿਕ ਨੂੰ ਸਾਹਮਣੇ ਰੱਖ ਕੇ ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚਦੇ ਪਏ ਸਤਿਗੁਰੂ ਜੀ ਉੱਥੇ ਵਿਸ਼ਰਾਮ ਤਾਂ ਕਰਦੇ ਨੇ ਭਾਈ ਮਾਨ ਸਿੰਘ ਉੱਥੇ ਨੇੜੇ ਅੱਜ ਵੀ ਖੂਹ ਹੈ ਜਦੋਂ ਮਾਛੀਵਾੜਾ ਸਾਹਿਬ ਜਾਈਦਾ ਉੱਥੇ ਜਲ ਪੀਣ ਗਏ ਨੇ ਤੇ ਜਿਹੜਾ ਉਸ ਬਾਗ ਦਾ ਨੌਕਰ ਸੀ ਭਾਈ ਮਾਨ ਸਿੰਘ ਜੀ ਨੂੰ ਦੇਖਿਆ ਹਜ਼ੂਰ ਅਜੇ ਮਿਲੇ ਨਹੀਂ ਉਹਨੇ ਦੇਖਿਆ ਉਹਨਾਂ ਦਾ ਸਵਰੂਪ ਉਹਨਾਂ ਦਾ ਚੋਲਾ ਉਹਨਾਂ ਦੀ ਦਸਤਾਰ ਕਹਿਣ ਲੱਗਾ ਕਿ ਤੁਹਾਡੇ ਵਰਗਾ ਇੱਕ ਸਿੱਖ ਬਾਗ ਵਿੱਚ ਵੀ ਆਇਆ ਹੋਇਆ ਹੈ ਭਾਈ ਮਾਨ ਸਿੰਘ ਜੀ ਦੇ ਮਨ ਚ ਆਇਆ ਸਾਡੇ ਵਰਗਾ ਇੱਕੋ ਦਮ ਅੰਦਰੋਂ ਖਟਕੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹੋਣਗੇ ਪਾਣੀ ਪੀਤਾ ਨਹੀਂ ਫਿਰ ਉਹਦੇ ਤੋਂ ਪੁੱਛਿਆ ਦੱਸ ਕਿੱਥੇ ਨੇ ਤੇ ਉਹਨੇ ਕਿਹਾ ਆ ਮੈਂ ਤੁਹਾਨੂੰ ਦੱਸਾਂ ਉਹਨਾਂ ਦੇ ਹੱਥ ਵਿੱਚ ਕੋਈ ਚੀਜ਼ ਚਮਕਦੀ ਹੈ ਤੇ ਭਾਈ ਮਾਨ ਸਿੰਘ ਨੂੰ ਪਤਾ ਹੈ ਹਜ਼ੂਰ ਦੇ ਪਵਿੱਤਰ ਹੱਥ ਕਮਲਾਂ ਦੇ ਅੰਗੂਠੇ ਵਿੱਚ ਗੁਲਸਤ੍ਰਾਣ ਹੈ ਜਿਹਦੇ ਖੀਰੇ ਚਮਕਦੇ ਨੇ ਕਹਿਣ ਲੱਗਾ ਮੈਂ ਪਾਣੀ ਨਹੀਂ ਪੀਣਾ ਮੈਨੂੰ ਦਿਖਾ ਉਹ ਕੌਣ ਨੇ ਜਦੋਂ ਭਾਈ ਮਾਨ ਸਿੰਘ ਜੀ ਨੂੰ ਉਹ ਨੌਕਰ ਲੈ ਗਿਆ ਤੇ ਦੇਖੋ ਉਹ ਦਰਸ਼ਨ ਕਰਦਾ ਕਿ ਚੋਜੀ ਪ੍ਰੀਤਮ ਵਿਸ਼ਰਾਮ ਤੈਅ ਕਰਦੇ ਨੇ ਤੇ ਸਤਿਗੁਰੂ ਦੇ ਹੱਥ ਵਿੱਚ ਉਹ ਖੀਰਾ ਚਮਕ ਰਿਹਾ ਹੈ ਉਹਨਾਂ ਨੇ ਦੂਰੋਂ ਮਸਤਕ ਟੇਕਿਆ ਨਮਸਕਾਰ ਕੀਤੀ ਪਿਆਰੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਨੂੰ ਬੁਲਾਉਣ ਚਲੇ ਗਏ ਉੱਚੀ ਨਹੀਂ ਬੋਲੇ ਸੱਚੇ ਪਾਤਸ਼ਾਹ ਜੀ ਦੇ ਬਾਰੇ ਕਹਿਣ ਲੱਗੇ ਕਿ ਧੰਨ ਗੁਰੂ ਗੋਬਿੰਦ ਸਿੰਘ ਸਤਿਗੁਰੂ ਜੀ ਵਿਸ਼ਰਾਮ ਤੈਅ ਕਰਦੇ ਨੇ ਉੱਥੇ ਸਿੱਖਾਂ ਦੇ ਅੰਦਰ ਕਿਤਨੇ ਕੁ ਚਾਹ ਨਾਲ ਖੁਸ਼ੀ ਨਾਲ ਭਰੇ ਗਏ ਕਿ ਪਿਆਰਾ ਮਿਲ ਗਿਆ ਤਿੰਨੇ ਆਏ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਇਤਿਹਾਸ ਕਹਿੰਦਾ ਹੈ ਕਿ ਹਜ਼ੂਰ ਦੇ ਚਰਨਾਂ ਵੱਲ ਖਲੋਤੇ ਨੇ ਹਜ਼ੂਰ ਦੇ ਚਰਨਾਂ ਵਿੱਚ ਜੋੜਾ ਨਹੀਂ ਜਾਮਾ ਸਾਰਾ ਲੀਰੋ ਲੀਰ ਹੈ ਝਾੜੀਆਂ ਨਾਲ ਅੜ ਕੇ ਕੰਢਿਆਂ ਨਾਲ ਅੜ ਕੇ ਤਵਾਰੀਖ ਵਿੱਚ ਤਾਂ ਇਹ ਵੀ ਲਿਖਿਆ ਹੈ ਕਿ ਹਜ਼ੂਰ ਦੇ ਪਵਿੱਤਰ ਜਿਹੜੇ ਚਰਨ ਨੇ ਜਿੱਥੇ ਉਹਨਾਂ ਵਿੱਚ ਕੰਢੇ ਖੂਨ ਦੇ ਨਿਸ਼ਾਨ ਨੇ
ਉੱਥੇ ਖਦੂਰ ਦਾ ਟਿਕਹਿਰਾ ਜਿਹੜੇ ਪਹੁੰਚੇ ਨੇ ਖੂਨ ਨਾਲ ਭਿੱਜੇ ਖੂਨ ਕਰਕੇ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਰੀਰ ਦੇ ਨਾਲ ਉਹ ਜੁੜ ਚੁੱਕੇ ਨੇ। ਹਜ਼ੂਰ ਦੇ ਚਰਨਾਂ ਨੂੰ ਦੇਖਿਆ ਭਾਈ ਮਾਨ ਸਿੰਘ ਨੇ ਮੱਥਾ ਟੇਕ ਕੇ ਆਪਣੇ ਨੇਤਰਾਂ ਦੇ ਨੀਰ ਨਾਲ ਚੋਜੀ ਪ੍ਰੀਤਮ ਦੇ ਚਰਨ ਧੋਣ ਲੱਗਾ। ਚਰਨ ਪਰਸੇ ਹਜ਼ੂਰ ਇੱਕੋਦਮ ਚਰਨਾਂ ਦੀ ਸਪਰਸ਼ਤਾ ਜਦੋਂ ਹੋਈ ਤੇ ਉੱਠ ਬੈਠੇ, ਸ਼ਸਤਰ ਨੂੰ ਹੱਥ ਪਾਇਆ ਤੇ ਸਾਹਮਣੇ ਕੀ ਦੇਖਦੇ ਨੇ, ਤਿੰਨੇ ਸਿੰਘ ਗੁਰੂ ਕੇ ਪਿਆਰੇ ਹੱਥ ਜੋੜ ਕੇ ਖਲੋਤੇ। ਸਤਿਗੁਰੂ ਨੇ ਇੱਕ ਇੱਕ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾਇਆ, ਭਾਈ ਮਾਨ ਸਿੰਘ ਜੀ ਨੂੰ ਸੀਨੇ ਨਾਲ ਲਾਇਆ, ਭਾਈ ਧਰਮ ਸਿੰਘ, ਭਾਈ ਦਇਆ ਸਿੰਘ ਜੀ ਨੂੰ ਸੀਨੇ ਨਾਲ ਲਾਇਆ। ਸੱਚੇ ਪਾਤਸ਼ਾਹ ਜੀ ਨੇ ਉੱਥੇ ਫਿਰ ਅਕਾਲ ਦੇ ਸ਼ੁਕਰ ਵਿੱਚ ਜਿਹੜੇ ਸ਼ਬਦ ਕਿਹਾ ਉਹ ਅਸੀਂ ਸਾਰੇ ਪੜ੍ਹਨੇ ਹਾਂ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਦੇਖੋ ਇਸ ਵਿੱਚ ਕੋਈ ਗੁੱਸਾ, ਕੋਈ ਸ਼ਿਕਵਾ, ਕੋਈ ਉਲਾਂਭਾ ਨਹੀਂ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦੇ ਓਡਣ, ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਦਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਤਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਸੱਚੇ ਪਾਤਸ਼ਾਹ ਜੀ ਨੂੰ ਇੱਥੇ ਇਤਿਹਾਸ ਕਹਿੰਦਾ ਹੈ ਕਿ ਜਦੋਂ ਕਿਆ ਪਿਆਸ ਲੱਗੀ ਏ ਪਾਣੀ ਪਿਲਾਓ। ਸੂਰਜ ਪ੍ਰਕਾਸ਼ ਵਿੱਚ ਤਵਾਰੀ ਗੁਰੂ ਖਾਲਸਾ ਵਿੱਚ ਮੈਂ ਤਾਂ ਇਹ ਸ਼ਬਦ ਕਹਿਣ ਲੱਗਾ ਕਿਉਂਕਿ ਇੱਕ ਵਾਰੀ ਸੁਣਾਉਂਦਿਆਂ ਕਿਸੇ ਨੇ ਤਰਕ ਕਰ ਦਿੱਤਾ ਸੀ ਕਿ ਇਹ ਗੁਰੂ ਕੀ ਬੇਅਦਬੀ ਨਹੀਂ ਜੋ ਤੁਸੀਂ ਸੁਣਾਉਂਦੇ ਪਏ, ਉਹ ਸ਼ਬਦ ਸਨ। ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਕੰਡੇ ਚੁੱਭ ਚੁੱਭ ਕੇ ਸਾਰੀਆਂ ਤਲੀਆਂ, ਦੋਨੋਂ ਤਲੀਆਂ ਭਰੀਆਂ ਨੇ। ਭਾਈ ਮਾਨ ਸਿੰਘ ਨੇ ਹਜ਼ੂਰ ਨੂੰ ਆਪਣੇ ਮੋਢਿਆਂ ਉੱਤੇ ਚੁੱਕਿਆ। ਹੁਣ ਇੱਥੇ ਕਈ ਵਾਰੀ ਉਹ ਕਹਿੰਦੇ ਨੇ ਇਹਦੇ ਵਿੱਚ ਨਿਰਬਲਤਾ ਹੀ ਨਹੀਂ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਹ ਸਿੱਖ ਸੇਵਾ ਕਰ ਰਿਹਾ। ਹਜ਼ੂਰ ਨੂੰ ਆਪਣੇ ਮੋਢਿਆਂ ਤੇ ਚੁੱਕ ਉਹ ਖੂਹ ਤੱਕ ਲੈ ਗਿਆ, ਸੱਚੀ ਸਰਕਾਰ ਨੂੰ ਉੱਥੇ ਜਲ ਚੁਕਾਇਆ ਗਿਆ। ਇੱਥੇ ਬਾਗ ਵਿੱਚ ਕਿਰਪਾਲੂ ਦਾਤਾਰ ਜੀ ਨੇ ਆਪਣਾ ਟਿਕਾਣਾ ਕਰ ਲਿਆ। ਨੌਕਰ ਘਰ ਗਿਆ, ਉਹਨੇ ਜਾ ਕੇ ਗੁਲਾਬੇ ਔਰ ਪੰਜਾਬੇ ਦੋਨਾਂ ਭਰਾਵਾਂ ਨੂੰ ਦੱਸਿਆ ਕਿ ਜਿਹੜੀਆਂ ਆਪਣੇ ਮਾਲਕ ਦੀਆਂ ਚਿੰਤਾ ਤੁਸੀਂ ਆਨੰਦਪੁਰ ਤੋਂ ਆ ਕੇ ਦੱਸ ਦਿਓ, ਮੈਨੂੰ ਅੰਜ ਪ੍ਰਤੀਤ ਹੁੰਦਾ ਅੱਜ ਜਿਵੇਂ ਤੁਹਾਡਾ ਮਾਲਕ ਉਹ ਤੁਹਾਡੇ ਬਾਗ ਵਿੱਚ ਉਤਰਿਆ। ਉਹਨਾਂ ਦਾ ਆਹ ਲਿਬਾਸ ਹੈ, ਉਹਨਾਂ ਨਾਲ ਆ ਤਿੰਨ ਹੋਰ ਸਿੱਖ ਨੇ। ਕਹਿੰਦੇ ਨੇ ਪੰਜਾਬਾ ਤੇ ਗੁਲਾਬਾ ਦੋਨਾਂ ਨੇ ਸੁਣਿਆ ਤੇ ਗੁਲਾਬਾ ਵਾਹਦਾਈ ਘੜੋ ਆਇਆ। ਉਹਨੇ ਦੇਖਿਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ, ਤਿੰਨਾਂ ਸਿੰਘਾਂ ਨੂੰ ਹਜ਼ੂਰ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਕਿਹਾ, ਸੱਚੇ ਪਾਤਸ਼ਾਹ ਆਪ ਨੇ ਗਰੀਬ ਨਿਵਾਜੀ ਕੀਤੀ, ਤੁਸੀਂ ਰਹਿਮਤ ਕਰਨ ਆਏ ਹੋ ਮੇਰੇ ਤੇ, ਮੈਂ ਆਪ ਜੀ ਦੀ ਸੇਵਾ ਕਰਾਂ, ਇਹ ਬਾਗ ਆਪ ਜੀ ਦਾ ਹੈ। ਨਾਲ ਫਿਰ ਘਰ ਸੁਨੇਹਾ ਭੇਜਿਆ ਤੇ ਬਾਗ ਦੇ ਵਿੱਚ ਹੀ ਪੰਜਾਬਾ ਆਪਣੇ ਘਰੋਂ ਦੁੱਧ ਤੇ ਦੁੱਧ ਦੇ ਵਿੱਚ ਛੁਹਾਰੇ ਪਾ ਕੇ ਗਰਮ ਦੁੱਧ ਸੱਚੀ ਸਰਕਾਰ ਵਾਸਤੇ ਲੈ ਕੇ ਬਾਗ ਵਿੱਚ ਆਇਆ ਸੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਦੁੱਧ ਛਕਾਇਆ ਗਿਆ। ਦਿਨੇ ਹਜ਼ੂਰ ਬਾਗ ਵਿੱਚ ਰਹੇ ਨੇ। ਇਹਨਾਂ ਦੋਨਾਂ ਭਰਾਵਾਂ ਨੇ ਰਾਤ ਬੇਨਤੀ ਕੀਤੀ ਕਿ ਕਿਰਪਾ ਕਰੋ ਨਗਰ ਵਿੱਚ ਸਾਡੇ ਘਰ ਪਹੁੰਚੋ, ਚੁਬਾਰਾ ਹੈ ਆਪਣਾ ਆਸਣ ਉੱਥੇ ਲਾ ਲਵੋ। ਸਤਿਗੁਰੂ ਜੀ ਨੇ ਮੁਸਕਰਾ ਕੇ ਸ਼ਬਦ ਕਹੇ ਸਨ ਕਿ ਅਸੀਂ ਅੱਗੇ ਚਲੇ ਜਾਣਾ ਹੈ, ਸ਼ਾਇਦ ਸਾਡੇ ਆਉਣ ਨਾਲ ਤੁਹਾਨੂੰ ਖੇਦ ਹੋਵੇ, ਅਸੀਂ ਬਾਗ ਵਿੱਚ ਟਿਕੇ ਹਾਂ, ਬਿਲਕੁਲ ਠੀਕ ਹਾਂ। ਪਰ ਦੋਨਾਂ ਭਰਾਵਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਮਸੰਦ ਥਾਪਿਆ, ਤੇਰੇ ਦਰ ਤੋਂ ਦਿੱਤੇ ਕੋਈ ਪਦਾਰਥ ਪੁੰਜਨੇ ਹਾਂ, ਤੁਸੀਂ ਆਪਣੇ ਮੁਬਾਰਕ ਚਰਨ ਸਾਡੇ ਗ੍ਰਹਿ ਨਹੀਂ ਪਾਓਗੇ। ਸ਼ਾਮ ਢਲੀ, ਹਜ਼ੂਰ ਬਾਗ ਤੋਂ ਇਹਨਾਂ ਦੇ ਚੁਬਾਰੇ ਵੀ ਚਲੇ ਗਏ। ਸੱਚੇ ਪਾਤਸ਼ਾਹ ਲਈ ਆਸਣ ਲਾਇਆ ਗਿਆ ਤੇ ਅੱਜ ਕਈ ਦਿਨਾਂ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਲਈ ਆਸਣ ਸਜਾਇਆ ਗਿਆ ਹੈ। ਹਜ਼ੂਰ ਨੂੰ ਗਰਮ ਨੀਰ ਦੇ ਨਾਲ ਇਸ਼ਨਾਨ ਕਰਾਇਆ, ਸੱਚੇ ਪਾਤਸ਼ਾਹ ਜੀ ਨੇ ਬਸਤਰ ਬਦਲੇ। ਇੱਥੇ ਹੀ ਚੁਬਾਰੇ ਦੇ ਵਿੱਚ ਹਜ਼ੂਰ ਨੇ ਆਪਣਾ ਵਿਸ਼ਰਾਮ ਕੀਤਾ। ਪਰ
ਜਦੋਂ ਮਾਛੀਵਾੜੇ ਦੇ ਚੁਗਿਰਦੇ ਇਹ ਖਬਰ ਫੈਲ ਰਹੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਵਿੱਚੋਂ ਮਹਿਫੂਜ ਨਿਕਲ ਗਏ ਨੇ, ਦੋਨਾਂ ਦੇ ਅੰਦਰ ਡੋਲਣ ਲੱਗੇ। ਪਿਆਰਿਓ, ਸਿਦਕ ਵੀ ਗੁਰੂ ਕਿਰਪਾ ਕਰੇ ਸਿਰ ਤੇ ਖੱਤ ਰੱਖ ਕੇ ਨਿਭਾਲੇ ਤੇ ਨਿਭਦਾ, ਨਹੀਂ ਤੇ ਆਪਣੀ ਸਿਆਣਪ ਆਪਣੀ ਚਲਾਕੀ ਨਾਲ ਪਤਾ ਨਹੀਂ ਇਸ ਮਨ ਨੇ ਕਿੱਥੇ ਜਾ ਡਿੱਗਣਾ। ਦੋਨੋਂ ਹੱਥ ਜੋੜ ਕੇ ਲੈ ਕੇ ਆਏ ਤੇ ਅੱਜ ਮਨ ਚ ਆਇਆ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਪਤਾ ਲੱਗ ਗਿਆ ਤੇ ਸਾਡਾ ਘਾਣ ਬੱਚਾ ਪੀੜਿਆ ਜਾਏਗਾ। ਤੇ ਦੋਨੋਂ ਭਰਾ ਆਪਸ ਵਿੱਚ ਇਹ ਸੋਚਦੇ ਪਏ ਨੇ ਕਿ ਸੱਚੇ ਪਾਤਸ਼ਾਹ ਜੀ ਨੂੰ ਵਿਦਿਆ ਕਿਵੇਂ ਕੀਤਾ ਜਾਏ, ਆਪਾਂ ਕਿਵੇਂ ਕਹੀਏ ਕਿ ਆਪ ਜੀ ਸਾਡੇ ਘਰ ਨੂੰ ਛੱਡ ਕੇ ਚਲੇ ਜਾਓ। ਇਸੇ ਪਿੰਡ ਦੇ ਵਿੱਚ ਹੀ ਦੋ ਰੁਖੇਲੇ ਪਠਾਨ ਭਰਾ ਰਹਿੰਦੇ ਨੇ, ਗਨੀ ਖਾਨ ਤੇ ਨਬੀ ਖਾਨ। ਡਾਕਟਰ ਬਲਬੀਰ ਸਿੰਘ ਭਾਈ ਵੀਰ ਸਿੰਘ ਦੇ ਭਰਾਤਾ ਲਿਖਦੇ ਨੇ ਕਿ ਇਹ ਦੋਨੋਂ ਭਰਾ ਘੋੜਿਆਂ ਦੇ ਵਪਾਰੀ ਸਨ ਤੇ ਆਨੰਦਪੁਰ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਚਰਨਾਂ ਵਿੱਚ ਇਹ ਘੋੜੇ ਵੇਚਣ ਵਾਸਤੇ ਵਪਾਰ ਕਰਨ ਜਾਂਦੇ ਸਨ ਤੇ ਵਪਾਰ ਦੇ ਨਾਲ ਨਾਲ ਉੱਥੇ ਜਾਣ ਕਰਕੇ ਸਤਿਗੁਰੂ ਦੇ ਚਰਨਾਂ ਦੇ ਭੌਰੇ ਵੀ ਬਣ ਚੁੱਕੇ ਸਨ। ਇਹ ਵਪਾਰ ਕਰਨ ਗਏ ਨੇ ਅੱਜ ਮਾਛੀਵਾੜੇ, ਕਈ ਦਿਨਾਂ ਤੋਂ ਬਾਅਦ ਮੁੜੇ ਨੇ ਤੇ ਇੱਥੋਂ ਦੇ ਹਾਲਾਤ ਇੱਥੇ ਖਬਰਾਂ ਮਿਲੀਆਂ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਨੰਦਪੁਰ ਛੱਡ ਦਿੱਤਾ। ਇਹ ਵੀ ਖਬਰ ਮਿਲੀ ਕਿ ਚਮਕੌਰ ਦੀ ਗੜੀ ਵਿੱਚ ਇਹ ਗੱਲ ਪੱਕੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਦੋਵੇਂ ਸਾਹਿਬਜ਼ਾਦੇ ਪੁੱਤਰ ਸ਼ਹੀਦ ਹੋ ਗਏ ਨੇ, ਉੱਥੇ ਸਿੱਖ ਸ਼ਹੀਦ ਹੋਏ ਨੇ ਤੇ ਉੱਥੇ ਅਫਵਾਹ ਸੀ। ਭਾਈ ਸੰਗਤ ਸਿੰਘ ਜੀ ਸ਼ਹਾਦਤ ਤੋਂ ਬਾਅਦ ਕੁਝ ਕੁ ਕਹਿ ਰਹੇ ਸਨ ਇਹ ਸਵਰੂਪ ਇਹ ਸੀਸ ਗੁਰੂ ਗੋਬਿੰਦ ਸਿੰਘ ਦਾ ਹੈ, ਪਰ ਜਾਣਕਾਰਾਂ ਨੇ ਕਹਿ ਦਿੱਤਾ ਨਹੀਂ, ਉਹਨਾਂ ਨਾਲ ਮਿਲਦਾ ਜੁਲਦਾ ਸਿੱਖ ਹੈ। ਅਜੇ ਦੁਬਦਾ ਵੀ ਸਨ ਭਾਈ ਗਨੀ ਖਾਂ ਤੇ ਨਬੀ ਖਾਂ ਘਰ ਆਏ, ਕਹਿੰਦੇ ਇਹਨਾਂ ਦੀ ਛੋਟੀ ਜਿਹੀ ਇੱਕ ਬੱਚੀ ਆਨੰਦਪੁਰ ਸਾਹਿਬ ਤੋਂ ਜਦੋਂ ਵੀ ਆਉਂਦੇ ਸਨ ਤੇ ਘਰ ਆ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ ਉਹਨਾਂ ਦੇ ਦਰਬਾਰ ਦੀ ਸਾਖੀ ਸੁਣਾਉਣੀ। ਉਸ ਬੱਚੀ ਨੇ ਘਰ ਵੜਦਿਆਂ ਸਾਰ ਆਪਣੇ ਬਾਪ ਨੂੰ ਕਿਹਾ, ਅੱਬਾ ਜਾਨ ਤੁਸੀਂ ਇਹ ਸੁਣਿਆ ਹੈ? ਕਿਉਂਕਿ ਘਰ ਘਰ ਦੇ ਵਿੱਚ ਇਹ ਖਬਰ ਫੈਲ ਚੁੱਕੀ ਸੀ, ਤੁਸੀਂ ਸੁਣਿਆ? ਕਹਿਣ ਲੱਗੇ, ਬੇਟਾ ਕੀ ਕਿ ਜਿਸ ਗੁਰੂ ਗੋਬਿੰਦ ਸਿੰਘ ਜੀ ਦੀਆਂ ਆ ਕੇ ਆਪ ਬਾਤਾਂ ਸੁਣਾਉਂਦੇ ਸੋ, ਘਰ ਘਰ ਵਿੱਚ ਚਰਚੇ ਨੇ, ਆਨੰਦਪੁਰ ਉਜਾੜ ਦਿੱਤਾ, ਉਹਨਾਂ ਦੇ ਪੁੱਤਰ ਸ਼ਹੀਦ ਕਰ ਦਿੱਤੇ। ਦੋਨਾਂ ਭਰਾਵਾਂ ਨੇ ਕਿਹਾ, ਬੇਟਾ ਸੁਣਿਆ ਜ਼ਰੂਰ ਹੈ ਪਰ ਅੰਦਰ ਰੁੱਖ ਭਰਿਆ ਗਿਆ, ਘਰ ਆ ਗਏ। ਮੈਂ ਤਾਂ ਬੇਨਤੀ ਕਰ ਰਿਹਾ, ਅੱਜ ਵੀ ਉਹ ਅਸਥਾਨ ਹੈ ਮਾਛੀਵਾੜੇ, ਜਦੋਂ ਵੀ ਜਾਓਗੇ ਜਿੱਥੇ ਚਰਨ ਕਮਲ ਜਾਂਦੇ ਹਾਂ, ਜਿੱਥੇ ਹਜ਼ੂਰ ਦੇ ਹੋਰ ਅਸਥਾਨਾਂ ਦੇ ਦਰਸ਼ਨ ਕਰਨੇ ਹਾਂ, ਉਹ ਗਨੀ ਖਾਂ ਤੇ ਨਬੀ ਖਾਂ ਦਾ ਘਰ ਜੋ ਅੱਜ ਗੁਰੂ ਘਰ ਦੇ ਰੂਪ ਵਿੱਚ ਬਣ ਚੁੱਕਾ ਹੈ, ਉਸ ਘਰ ਦੇ ਜ਼ਰੂਰ ਦਰਸ਼ਨ ਕਰਕੇ ਆਇਓ। ਤਾਂ ਮੈਂ ਬੇਨਤੀ ਕਰਨੀ ਚਾਹੁੰਦਾ, ਉੱਥੇ ਹਜ਼ੂਰ ਦਾ ਇੱਕ ਹੁਕਮ ਪਿਆ ਹੋਇਆ, ਉਹ ਹੁਕਮ ਮੈਂ ਆਪ ਨਾਲ ਅੱਗੇ ਸਾਂਝਾ ਕਰਨਾ। ਦੋਨਾਂ ਨੇ ਰਾਤ ਆਪਣੇ ਘਰ ਟਿਕਾਣਾ ਕੀਤਾ ਪਰ ਅੰਦਰ ਨੂੰ ਚੈਨ ਨਹੀਂ। ਹਜ਼ੂਰ ਉੱਧਰ ਗੁਲਾਬੇ ਤੇ ਪੰਜਾਬੇ ਦੇ ਅੰਦਰ ਦੀ ਜਾਣ ਗਏ ਕਿ ਇਹ ਬੰਦੇ ਡੋਲ ਗਏ, ਇਹਨਾਂ ਬੰਦਿਆਂ ਦਾ ਸਿਦਕ ਹੁਣ ਡੱਕੋ ਡੋਲੇ ਖਾ ਰਿਹਾ। ਹਜ਼ੂਰ ਨੇ ਅੱਜ ਸ਼ਾਮ ਪੰਜਾਬੀ ਨੂੰ ਆਵਾਜ਼ ਦੇ ਕੇ ਕਿਹਾ, ਪੰਜਾਬੀਆ ਮੇਰਾ ਮਾਛੀਵਾੜੇ ਆਉਣ ਦਾ ਕੋਈ ਮਕਸਦ ਹੈ, ਮੇਰਾ ਮਾਛੀਵਾੜੇ ਰਹਿਣ ਦਾ ਕੋਈ ਨਾ ਕੋਈ ਮਨੋਰਥ ਹੈ। ਸੱਚੇ ਪਾਤਸ਼ਾਹ ਕੀ, ਇੱਥੇ ਇੱਕ ਬਜ਼ੁਰਗ ਮਾਈ ਰਹਿੰਦੀ ਸੀ ਜਿਹਦਾ ਨਾਮ ਸੀ ਗੁਰਦਈ, ਇਸ ਦੇ ਪੁੱਤਰ ਦਾ ਨਾਮ ਸੀ ਨਿਖਾਲਾ। ਇਸ ਬਜ਼ੁਰਗ ਮਾਈ ਨੇ ਆਪਣੇ ਹੱਥਾਂ ਦੇ ਨਾਲ ਸੂਤ ਕੱਤਿਆ ਸੀ, ਸੂਤ ਕੱਤ ਕੇ ਇਹਨੇ ਬਸਤਰ ਤਿਆਰ ਕੀਤਾ ਤੇ ਇਹ ਇੰਨੀ ਬਿਰਧ ਹੋ ਚੁੱਕੀ ਸੀ ਕਿ ਸੂਤ ਕੱਤਦਿਆਂ ਬਸਤਰ ਬਣਾਉਂਦਿਆਂ ਇਹਦੀਆਂ ਅੱਖਾਂ ਦੀ ਜੋਤ ਵੀ ਜਾਂਦੀ ਲੱਗੀ, ਬਹੁਤ ਘੱਟ ਦਿਸਦਾ। ਤੇ ਆਪਣੇ ਪੁੱਤਰ ਨਿਖਾਲੇ ਨੂੰ ਇਹ ਕਹਿੰਦੀ ਸੀ, ਬੇਟਾ ਵੈਸੇ ਤਾਂ ਮੈਨੂੰ ਭਰੋਸਾ ਹੈ ਕਿ ਮੇਰਾ ਗੁਰੂ ਮੇਰੇ ਘਰ ਜ਼ਰੂਰ ਆਏਗਾ, ਪਰ ਦੇਖੀ ਇਹ ਬਸਤਰ ਕੋਈ ਘਰ ਦਾ ਜੀ ਨਾ ਪਾਇਓ, ਇਹ ਬਸਤਰ ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਲਈ ਤਿਆਰ ਕੀਤੇ। ਹਜ਼ੂਰ ਨੇ ਕਿਹਾ, ਪੰਜਾਬੀਆ
ਜਾਂ ਉਸ ਮਾਤਾ ਗੁਰਦਈ ਨੂੰ ਬੁਲਾ ਕੇ ਲਿਆ, ਉਹਨੂੰ ਦੱਸ ਕਿ ਮਾਂ ਅਸੀਂ ਅੱਜ ਆਏ ਹਾਂ ਮਾਛੀਵਾੜੇ ਤੇ ਤੇਰੇ ਅੰਦਰ ਦੀਆਂ ਅਰਦਾਸਾਂ ਤੇਰੇ ਅੰਦਰ ਦੀਆਂ ਬੇਨਤੀਆਂ ਸਾਨੂੰ ਇੱਥੇ ਲੈ ਕੇ ਆਈਆਂ। ਪੰਜਾਬਾ ਨਿਖਾਲੇ ਖੱਤਰੀ ਦੇ ਘਰ ਗਿਆ ਤੇ ਅੰਦਰੋਂ ਉਹ ਡਰਦੇ ਨੇ, ਜਾ ਕੇ ਦਰਵਾਜ਼ਾ ਖੜਕਾਇਆ। ਇਤਿਹਾਸ ਕਹਿੰਦਾ ਇਸ ਸਾਖੀ ਵਿੱਚ ਕਿ ਬਜ਼ੁਰਗ ਮਾਈ ਅੱਜ ਸੁਬਾਹ ਦਾ ਉਹਨੂੰ ਚੈਨ ਨਹੀਂ ਸੀ ਤੇ ਇਹ ਕਹਿ ਰਹੀ ਸੀ ਕਿ ਨਿਖਾਲਿਆ ਪਤਾ ਨਹੀਂ ਅੱਜ ਮੇਰੇ ਮਨ ਨੂੰ ਖੁਸ਼ੀ ਖੁਸ਼ੀ ਕਿਉਂ ਮਹਿਸੂਸ ਹੁੰਦੀ, ਮੇਰੇ ਅੰਦਰ ਚਾਹ ਕਿਉਂ ਵੇ। ਤੇ ਸੱਚ ਜੇ ਜਦੋਂ ਕਿਸੇ ਦੇ ਅੰਦਰ ਕਿਰਪਾ ਵਰਤਣ ਲੱਗਦੀ ਏ ਉਹਦੇ ਫੁਰਨੇ ਉਹਦੇ ਅੰਦਰ ਦਾ ਚਾਹ ਪਿਆਰੇ ਦੇ ਆਉਣ ਤੋਂ ਪਹਿਲਾਂ ਹੀ ਰਹਿਮਤਾਂ ਵਰਤਾਉਣ ਲੱਗ ਪੈਂਦਾ ਹੈ। ਇਹ ਤੱਥ ਹੈ ਕਿਸੇ ਉੱਚੇ ਸਥਾਨ ਤੇ ਜਾਈਏ ਪਹਾੜੀ ਇਲਾਕੇ ਵਿੱਚ ਅਜੇ ਆਪਾਂ ਸਿਖਰ ਤੇ ਪਹੁੰਚੇ ਨਹੀਂ ਪਰ ਠੰਡੀਆਂ ਹਵਾਵਾਂ ਤਾਂ ਸਾਨੂੰ ਉਹਦੇ ਨੇੜੇ ਪਹੁੰਚਣ ਤੋਂ ਪਹਿਲਾਂ ਹੀ ਸਪਰਸ਼ ਕਰਨ ਲੱਗ ਪੈਂਦੀਆਂ ਨੇ। ਅਜੇ ਪਹੁੰਚੇ ਨਹੀਂ ਪਰ ਠੰਡੀ ਹਵਾ ਪਹਿਲਾਂ ਹੀ ਆ ਜਾਂਦੀ ਏ, ਅੰਬਾਂ ਨੂੰ ਬੂਰ ਪੈਂਦਾ ਹੈ ਤੇ ਕੋਇਲ ਦੇ ਮਿੱਠੇ ਗੀਤ ਉਹਦੇ ਗਲੇ ਵਿੱਚੋਂ ਆਪਣੇ ਆਪ ਹੀ ਪੈਦਾ ਹੋਣ ਲੱਗ ਪੈਂਦੇ। ਬਸੰਤ ਦੀ ਰੁੱਤ ਆਉਂਦੀ ਏ ਤੇ ਭਵਰੇ ਪਹਿਲਾਂ ਹੀ ਗੂੰਜਾਂ ਪਾਉਣ ਵਾਸਤੇ ਆ ਜਾਂਦੇ ਨੇ। ਸੱਚ ਜਾਣਿਓ ਜਿਸ ਅੰਦਰ ਗੁਰੂ ਦੀ ਕਿਰਪਾ ਵਰਤਣ ਲੱਗਦੀ ਏ ਉਸ ਦੇ ਅੰਦਰ ਆਪਣੇ ਆਪ ਹੀ ਬਦੋ ਬਦੀ ਇੱਕ ਚਾਹ ਤੇ ਇੱਕ ਉਮਾ ਬਣਿਆ ਰਹਿੰਦਾ ਹੈ। ਚਾਹੁਕ ਹੈ ਇਸੇ ਨੂੰ ਗੁਰੂ ਜੀ ਨੇ ਬਾਣੀ ਚ ਕਿਹਾ ਕਿ ਉਹ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਅਜੇ ਖਬਰ ਸੁਣੀ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਚ ਪੰਦੜੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਖਾਲੀ। ਇਹ ਮਾਈ ਸਾਰਾ ਦਿਨ ਚਾਹ ਵਿੱਚ ਰਹੀ ਉਮਾ ਵਿੱਚ ਰਹੀ, ਦਰਵਾਜ਼ਾ ਖੜਕਾਇਆ ਪੰਜਾਬੀ ਨੇ ਤੇ ਅੰਦਰ ਦੀਵਾ ਬਲਦਾ ਪਿਆ ਸੀ। ਉਹਨੇ ਦਰਵਾਜ਼ੇ ਦੀ ਚੀਤ ਵਿੱਚੋਂ ਸੁਰਾਖ ਵਿੱਚੋਂ ਦੇਖਿਆ ਕਿ ਮਾਈ ਮੰਜੇ ਤੇ ਬੈਠੀ ਏ ਤੇ ਆਪਣੇ ਤਨ ਉੱਤੇ ਉਹਨੇ ਬਸਤਰ ਓੜਿਆ, ਠੰਡ ਬਹੁਤ ਹੈ। ਦੂਸਰੀ ਵਾਰ ਦਰਵਾਜ਼ਾ ਖੜਕਾਇਆ ਤੇ ਉਸ ਬਜ਼ੁਰਗ ਮਾਈ ਦੀ ਆਵਾਜ਼ ਸੀ ਵੇ ਬੇਟਾ ਦਰਵਾਜ਼ਾ ਖੋਲ, ਕੋਈ ਬਾਹਰ ਆਪਣਾ ਆਇਆ ਲੱਗਦਾ ਹੈ। ਜਦੋਂ ਦਰਵਾਜ਼ਾ ਖੋਲਿਆ ਤੇ ਉਹ ਪੰਜਾਬਾ ਸੀ, ਅੰਦਰ ਚਲਾ ਗਿਆ, ਬਹੁਤ ਐਸਾ ਆਵਾਜ਼ ਵਿੱਚ ਬੋਲਿਆ, ਮਾਤਾ ਨੂੰ ਨਹੀਂ ਦੱਸਿਆ। ਨਿਖਾਲੇ ਨੂੰ ਕਹਿਣ ਲੱਗਾ ਕਿ ਆਪਣੀ ਮਾਈ ਨੂੰ ਲੈ ਲੈ। ਮਾਈ ਨੇ ਸ਼ਬਦ ਸੁਣਿਆ ਜ਼ਰੂਰ ਕੰਨਾਂ ਨਾਲ ਤੇ ਨਾਲ ਐਸਾ ਐਸਾ ਕਹਿੰਦਾ ਉੱਚੀ ਨਾ ਬੋਲੀ, ਗੁਰੂ ਗੋਬਿੰਦ ਸਿੰਘ ਸਾਡੇ ਚਬਾਰੇ ਵਿੱਚ ਨੇ ਤੇ ਨਾਲੇ ਮਾਈ ਨੂੰ ਕਹਿ ਕਿ ਜਿਹੜਾ ਇਹਨੇ ਬਸਤਰ ਤਿਆਰ ਕੀਤਾ ਸੱਚੇ ਪਾਤਸ਼ਾਹ ਇਹਦੇ ਕੋਲੋਂ ਬਸਤਰ ਮੰਗਾਉਂਦੇ ਪਏ। ਮਾਤਾ ਨੇ ਸ਼ਬਦ ਸੁਣੇ ਤੇ ਆਵਾਜ਼ ਦਿੱਤੀ, ਪੁੱਤਰ ਇਹ ਕੌਣ ਕੀ ਬੋਲ ਰਿਹਾ, ਬਸਤਰ ਗੁਰੂ ਇਹ ਸ਼ਬਦ ਕੀ ਕਹਿ ਰਿਹਾ। ਤੇ ਨਿਖਾਲੇ ਨੇ ਆਪਣੀ ਮਾਂ ਗੁਰਦਈ, ਉਸ ਬੀਬੀ ਦਾ ਨਾਮ ਸੀ, ਉਹਦੇ ਕੋਲ ਜਾ ਕੇ ਕਿਹਾ ਬੇਬੇ ਸ਼ਬਦ ਅਸੀਂ ਵਰਤਦੇ ਰਹੇ ਹਾਂ ਪੰਜਾਬ ਚ ਮਾਂ, ਕਿ ਜਿਸ ਸਤਿਗੁਰੂ ਲਈ ਤੂੰ ਬਸਤਰ ਤਿਆਰ ਕੀਤੇ ਨੇ ਤੇਰੀਆਂ ਅੱਖਾਂ ਦੀ ਜੋਤ ਰਹਿ ਗਈ, ਉਹ ਸੱਚੀ ਸਰਕਾਰ ਮਾਛੀਵਾੜੇ ਵਿੱਚ ਆਏ ਨੇ ਤੇ ਉਹਨਾਂ ਸੁਨੇਹਾ ਭੇਜਿਆ ਕਿ ਬਸਤਰ ਤੇ ਤੂੰ ਖੁਦ ਚੱਲ ਕਿਉਂਕਿ ਉਹਨਾਂ ਤੈਨੂੰ ਆਪ ਬੁਲਾਇਆ ਹੈ। ਕਹਿੰਦੇ ਨੇ ਉਸ ਬਜ਼ੁਰਗ ਮਾਂ ਜਿਹੜੀ 90 ਤੋਂ ਜ਼ਿਆਦਾ ਟੱਪ ਚੁੱਕੀ ਸੀ, 100 ਦੇ ਕਰੀਬ ਉਹਦੀ ਉਮਰ ਸੀ, ਉਹਦੇ ਅੰਦਰ ਚਾਓ ਬਣਿਆ, ਛੋਟੀ ਹੱਥ ਚ ਪਕੜੀ ਉਹ ਬਸਤਰ ਜੋ ਤਿਆਰ ਕੀਤਾ ਆਪਣੇ ਪੁੱਤਰ ਨੂੰ ਚੁਕਾਇਆ ਤੇ ਆਪ ਖੁਦ ਉਹਦੀ ਬਾਂਹ ਪੰਜਾਬੀ ਨੇ ਪਕੜੀ ਤੇ ਗਲੀਆਂ ਵਿੱਚੋਂ ਲੰਘਦੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਟਿਕਾਣੇ ਤੱਕ ਪਹੁੰਚ ਗਏ। ਹੁਣ ਇੱਥੇ ਇਸ ਭਾਵਨਾ ਨੂੰ ਤੁਸੀਂ ਦੇਖੋ, ਗੱਲ ਬਸਤਰਾਂ ਦੀ ਨਹੀਂ, ਗੱਲ ਕੇਵਲ ਉਸ ਕੱਤੇ ਹੋਏ ਸੂਤ ਦੀ ਨਹੀਂ, ਅਸਲ ਵਿੱਚ ਉਹ ਸੂਤ ਨਹੀਂ, ਜਦੋਂ ਵੀ ਕੋਈ ਭਾਵਨਾ ਨਾਲ ਆਪਣੇ ਪਿਆਰੇ ਨੂੰ ਆਵਾਜ਼ ਮਾਰਦਾ ਪਿਆਰੇ, ਉਹ ਸਤਿਗੁਰੂ ਉਸ ਦੀ ਭਾਵਨਾ ਨੂੰ ਭਾਗ ਜ਼ਰੂਰ ਲਾਉਂਦੇ ਨੇ। ਉਹ ਲੈ ਕੇ ਬਸਤਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ। ਮਾਈ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਰਾਤ ਨੂੰ ਦੀਵੇ ਦੀ ਲੋਹ ਵਿੱਚ ਕੀਤੇ। ਮਾਨੋ
ਉਹਦੀਆਂ ਅੱਖਾਂ ਨੂੰ ਨਵੀਂ ਜੋਤ ਮਿਲ ਗਈ ਹੋਵੇ। ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕਰ, ਜਦੋਂ ਉਹ ਚਰਨਾਂ ਨੂੰ ਪਰਤਣ ਲੱਗੀ, ਹਜ਼ੂਰ ਕਿਰਪਾਲੂ ਦਾਤਾਰ ਆਪ ਉੱਠ ਖਲੋਤੇ ਤੇ ਨਾਲ ਇਹ ਸ਼ਬਦ ਕਹਿ ਸਨ, ਮਾਂ ਤੂੰ ਭਾਵਨਾ ਨਾਲ ਆਵਾਜ਼ ਦਿੱਤੀ, ਤੂੰ ਭਾਵਨਾ ਨਾਲ ਪੁਕਾਰਿਆ, ਅਸੀਂ ਤੇਰਾ ਬਸਤਰ ਲੈਣ ਵਾਸਤੇ ਆਇਆ, ਲਿਆ ਆਪਣਾ ਬਸਤਰ ਸਾਨੂੰ ਦੇ ਦੇ ਜੋ ਤੂੰ ਤਿਆਰ ਕੀਤਾ। ਕਹਿਣ ਲੱਗੀ, ਮਹਾਰਾਜ ਇਹ ਬਸਤਰ ਮੇਰਾ ਨਹੀਂ, ਇਹ ਬਸਤਰ ਆਪ ਜੀ ਲਈ ਹੈ, ਇਹ ਬਸਤਰ ਤੁਹਾਡਾ ਹੈ। ਸਤਿਗੁਰੂ ਦੇ ਚਰਨਾਂ ਚ ਬਸਤਰ ਰੱਖਿਆ, ਇੱਥੇ ਫਿਰ ਉਹਨੇ ਮੱਥਾ ਟੇਕਿਆ, ਹਜ਼ੂਰ ਕਿਰਪਾਲੂ ਜੀ ਉਹਨਾਂ ਦਾ ਸੀਸ ਪਕੜਦੇ ਰਹੇ ਤੇ ਫਿਰ ਕਿਹਾ, ਮਾਂ ਜੋ ਤੇਰੇ ਮਨ ਦੀ ਇੱਛਾ ਹੈ, ਜੋ ਤੂੰ ਚਾਹਨੀ ਹੈ, ਤੂੰ ਮੰਗ, ਤੈਨੂੰ ਦਾਤ ਮਿਲੇਗੀ। ਉਹਦਾ ਉੱਤਰ ਸੀ, ਸਿਰਫ ਇਸ ਕਰਕੇ ਬੈਠੀ ਸਾਂ ਕਿ ਇਹਨਾਂ ਦੀਦਿਆਂ ਨੂੰ ਆਪ ਜੀ ਦੇ ਦੀਦਾਰ ਹੋ ਜਾਣ, ਇਸ ਕਰਕੇ ਬੈਠੀ ਸਾਂ ਕਿ ਜਿਉਂਦੇ ਜੀ ਇਹ ਬਸਤਰ ਆਪ ਜੀ ਦੀ ਭੇਟਾ ਕਰ ਸਕਾਂ। ਬਸ ਹੁਣ ਇੱਕੋ ਹੀ ਅਰਦਾਸ ਹੈ ਕਿ ਆਪਣਾ ਪਿਆਰ ਮੇਰੇ ਹਿਰਦੇ ਵਿੱਚ ਬਖਸ਼ੋ, ਕਿਰਪਾ ਕਰੋ, ਮੈਂ ਇਸ ਸੰਸਾਰ ਤੋਂ ਤੁਰਾਂ ਤੇ ਆਪ ਜੀ ਦੇ ਦੀਦਾਰ ਪਾਉਂਦਿਆਂ ਹੀ। ਤਵਾਰੀ ਗੁਰੂ ਖਾਲਸਾ ਵਿੱਚ ਲਿਖਿਆ ਕਿ ਹਜ਼ੂਰ ਨੇ ਕਿਹਾ, ਮਾਂ ਤੂੰ 15 ਦਿਨ ਅਜੇ ਹੋਰ ਇਸ ਸੰਸਾਰ ਵਿੱਚ ਜੀਣਾ ਹੈ। ਪਰ ਡਾਕਟਰ ਬਲਵੀਰ ਸਿੰਘ ਲਿਖਦੇ ਨੇ ਕਿ ਜਿਸ ਵੇਲੇ ਮਾਈ ਨੇ ਹਜ਼ੂਰ ਦੇ ਦੀਦਾਰ ਕੀਤੇ, ਆਪਣੇ ਵੱਲੋਂ ਭੇਟਾ ਰੱਖੀ, ਸੱਚੀ ਸਰਕਾਰ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਹਜ਼ੂਰ ਨੇ ਕਿਹਾ, ਕੁਛ ਮੰਗ, ਤੇ ਚਰਨ ਪਕੜ ਕੇ ਕਿਹਾ, ਕਹਿਣ ਲੱਗੀ, ਬਸ ਇੱਕੋ ਮੰਗ ਹੈ, ਹੁਣ ਇਸ ਚੋਲੇ ਦੇ ਭਰਮ ਨੂੰ ਦੂਰ ਕਰ ਦਿਓ, ਦੇਹ ਦੇ ਚੋਲੇ ਨੂੰ ਆਪਣੇ ਚਰਨਾਂ ਵਿੱਚ ਸਦਾ ਲਈ ਵਸੇਬਾ ਬਖਸ਼ ਦਿਓ। ਕਹਿੰਦੇ ਨੇ ਹਜ਼ੂਰ ਦੇ ਚਰਨਾਂ ਵਿੱਚ ਉਸ ਮਾਈ ਨੇ ਚਲਾਣਾ ਕੀਤਾ, ਉਸ ਮਾਤਾ ਦਾ ਅੰਤਲਾ ਸਮਾਂ ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਹੋਇਆ। ਇਹੀ ਬਸਤਰ ਪਰਤ ਕੇ ਲਲਾਰੀ ਤੋਂ ਰੰਗਵਾਏ ਗਏ, ਇਹੀ ਨੀਲੇ ਬਸਤਰ ਪਾ ਕੇ ਸਤਿਗੁਰੂ ਉੱਚ ਦੇ ਪੀਰ ਬਣ ਕੇ ਮਾਛੀਵਾੜੇ ਤੋਂ ਬਾਹਰ ਨਿਕਲੇ। ਇਹ ਬਸਤਰ ਉਸ ਮਾਤਾ ਨੇ ਭਾਵਨਾ ਨਾਲ ਤਿਆਰ ਕੀਤੇ ਸਨ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਇਹਨਾਂ ਨੂੰ ਖੁਸ਼ੀ ਮਿਲੀ। ਉਧਰ ਗਲੀ ਖਾਨ ਤੇ ਨਬੀ ਖਾਨ ਦੋਨੋਂ ਆਪਣੇ ਘਰ ਚ ਨੇ, ਪਰ ਅਜੇ ਖਬਰ ਨਹੀਂ ਮਿਲੀ ਕਿ ਗੁਰੂ ਗੋਬਿੰਦ ਸਿੰਘ ਮਾਛੀਵਾੜੇ ਹੀ ਟਿਕੇ ਨੇ। ਕਹਿੰਦੇ ਨੇ ਗੁਲਾਬਾ ਗਲੀ ਚੋਂ ਲੰਘਦਾ ਮਿਲਿਆ, ਦਿਨੇ ਉਹਨੂੰ ਪੁੱਛ ਲਿਓ ਨੇ, ਤੁਸੀਂ ਗੁਰੂ ਕੇ ਮਸੰਦ ਹੋ, ਕੋਈ ਪਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ, ਕਿਹੜੀ ਜਗ੍ਹਾ ਤੇ ਨੇ ਉਹ? ਕਹਿੰਦੇ ਨੇ ਗੁਲਾਬਾ ਉਹਦਾ ਚਿਹਰਾ ਥੋੜਾ ਜਿਹਾ ਮੁਰਝਾਇਆ ਹੈ, ਫਿਰ ਮੈਂ ਇੱਥੇ ਬੇਨਤੀ ਕਰਾਂ, ਸਿੱਧਕ ਲਈ ਕੇਵਲ ਅਰਦਾਸ ਕੀਤੀ ਜਾਏ, ਅਡੋਲਤਾ ਲਈ ਸਿਰਫ ਬੇਨਤੀ ਕੀਤੀ ਜਾਏ। ਸਤਿਗੁਰੂ ਨੇ ਬਾਣੀ ਚ ਇੱਕ ਬਚਨ ਕਿਹਾ ਕਿ ਕੁਰੀਏ ਕੁਰੀਏ ਵਹਿੰਦਿਆ ਤਲ ਗਾੜਾ ਮਹਿਰੇਰ, ਵੇਖੇ ਛਿੱਟੜ ਥੀਮ ਦੋ ਜਾਮ ਕਿਸੰਦੋ ਤੇਰ। ਕਹਿੰਦੇ ਤਾਂ ਤਿਲਕਣ ਬਾਜੀ ਹੈ, ਜੇ ਤੇਰਾ ਪੈਰ ਠੀਕ ਰਹਿ ਗਿਆ, ਤੂੰ ਅਡੋਲਤਾ ਨਾਲ ਸਿਰੇ ਲੱਗ ਗਿਆ ਤੇ ਦਾਵਾ ਨਾ ਕਰੀ, ਇੱਥੇ ਕੋਈ ਪਤਾ ਨਹੀਂ ਬੰਦੇ ਨੇ ਤਿਲਕਣ ਬਾਜੀ ਵਿੱਚ ਕਿੱਥੇ ਡਿੱਗ ਪੈਣਾ। ਸ਼ਾਇਦ ਇਹੀ ਕਾਰਨ ਕਿ ਭਗਤਾਂ ਮਹਾਂਪੁਰਖਾਂ ਨੇ ਆਪਣੀ ਰਚਨਾ ਵਿੱਚ ਅਡੋਲਤਾ ਵੀ ਪਰਮਾਤਮਾ ਦੀ ਦਇਆ ਮੰਨੀ, ਆਪਣਾ ਕੇਵਲ ਘਾਲਣਾ ਨਹੀਂ। ਤਾਂ ਹੀ ਕਬੀਰ ਸਾਹਿਬ ਨੇ ਕਿਹਾ ਕਿ ਕਬੀਰ ਗਰਭ ਨਾ ਕੀਜੀਏ ਰੰਕ ਨਾ ਹੱਸੀਏ ਕੋਈ, ਅਜੋ ਸੁਣਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਰੰਕ ਦਾ ਅਰਥ ਕੇਵਲ ਧਨ ਕਰਕੇ ਗਰੀਬ ਨਹੀਂ, ਪਤਾ ਨਹੀਂ ਇਹ ਜ਼ਿੰਦਗੀ ਦੀ ਬੇੜੀ ਨੇ ਕਿੱਥੇ ਡੱਕੋ ਡੋਲਾ ਖਾ ਜਾਣਾ ਹੈ। ਗੁਲਾਬੇ ਨੇ ਮੁਰਝਾਏ ਚਿਹਰੇ ਨਾਲ ਇਹ ਸ਼ਬਦ ਕਹੇ, ਕਹਿਣ ਲੱਗੇ, ਖੈਨ ਤਾਂ ਇੱਥੇ ਪਰ ਸਾਡੇ ਤੇ ਮੁਸੀਬਤ ਆ ਬਣੀ। ਦੋਨਾਂ ਭਰਾਵਾਂ ਨੇ ਸੁਣਿਆ, ਖੈਨ ਤੇ ਇੱਥੇ ਤੁਹਾਡੇ ਤੇ ਮੁਸੀਬਤ ਕੀ? ਕਹਿਣ ਲੱਗਾ, ਸਾਡੇ ਚਬਾਰੇ ਵਿੱਚ ਰੁਕੇ ਨੇ, ਅਸੀਂ ਖੁਦ ਲੈ ਕੇ ਆਏ ਹਾਂ, ਪਰ ਸਾਨੂੰ ਨਹੀਂ ਸੀ ਪਤਾ ਕਿ ਇਹ ਕੁਛ ਵਾਪਰ ਨਾ ਜਾਏ। ਇਹ ਖਬਰਾਂ ਬਾਹਰ ਨਿਕਲ ਰਹੀਆਂ ਨੇ ਕਿ ਗੁਰੂ ਗੋਬਿੰਦ ਸਿੰਘ ਇਸ ਮਾਰਗ ਤੇ ਆਏ ਨੇ, ਇਸ ਪਾਸੇ ਆਏ ਨੇ। ਅਸੀਂ ਚਾਹੁੰਦੇ ਹਾਂ ਹੁਣ ਉਹ ਘੜੀ ਆਵੇ ਕਿ ਜਦੋਂ ਸਾਡਾ ਘਰ ਛੱਡ ਕੇ ਅੱਗੇ ਆਪਣੇ ਸਫ਼ਰ ਤੇ ਤੁਰ। ਦੋਨਾਂ ਭਰਾਵਾਂ ਨੇ, ਰੁਖੇਲੇ ਪਠਾਣਾ ਨੇ,
ਆਪਣੇ ਮਨ ਵਿੱਚ ਇਹ ਨਿਸ਼ਚਾ ਕਰ ਲਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਅਸੀਂ ਆਪਣੇ ਘਰ ਲੈ ਕੇ ਆਵਾਂਗੇ। ਸ਼ਾਮ ਢਲੀ, ਪੰਜਾਬੇ ਤੇ ਗੁਲਾਬੇ ਨੇ ਕੁਝ ਕਾਰ ਭੇਟਾ ਸੀ ਉਹ ਥਾਲੀ ਚ ਪਾਈ, ਕੁਝ ਮਿੱਠਾ ਥਾਲੀ ਚ ਪਾਇਆ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ। ਇਹਦਾ ਮਤਲਬ ਸੀ ਕਿ ਤੁਸੀਂ ਕਿਰਪਾ ਕਰੋ, ਹੁਣ ਵਧਾਇਗੀ ਹੈ ਤੁਹਾਡੀ, ਇਹ ਕਾਰ ਭੇਟਾ ਇਹ ਮਿੱਠਾ। ਹਜ਼ੂਰ ਨੇ ਦੇਖ ਕੇ ਕਿਹਾ, ਕਹਿਣ ਲੱਗੇ ਆ ਕਾਸ ਲਈ ਐਸ ਵੇਲੇ, ਤੇ ਉਹਨਾਂ ਹੱਥ ਜੋੜ ਕੇ ਸੱਚੇ ਪਾਤਸ਼ਾਹ ਕਿ ਦੁਸ਼ਮਣ ਚਾਰ ਚੁਫੇਰੇ ਆਪ ਜੀ ਨੂੰ ਭਾਲਦਾ ਪਿਆ, ਜੇ ਪਤਾ ਲੱਗ ਗਿਆ ਸਾਡੇ ਬੱਚੇ ਅਸੀਂ ਸਾਡੇ ਪਰਿਵਾਰ ਦਾ ਕੀ ਬਣੇਗਾ। ਤੇ ਸੱਚੀ ਸਰਕਾਰ ਨੇ ਉੱਥੇ ਸ਼ਬਦ ਕਹੇ ਸਨ, ਅਸੀਂ ਬਾਗ ਵਿੱਚ ਤੁਰ ਲੱਗਿਆ ਤੁਹਾਨੂੰ ਕਿਹਾ ਸੀ ਕਿ ਸਾਨੂੰ ਇੱਥੇ ਰਹਿਣ ਦਿਓ, ਪਰਮਾਤਮਾ ਦੇ ਭਰੋਸੇ ਤੇ ਅਸੀਂ ਬੈਠੇ ਹਾਂ, ਤੁਸੀਂ ਖੁਦ ਲੈ ਕੇ ਆਏ, ਜੇ ਤੁਸੀਂ ਕਹਿੰਦੇ ਹੋ ਤੇ ਅੱਜ ਅਸੀਂ ਰਾਤ ਨੂੰ ਤੁਹਾਡਾ ਘਰ ਛੱਡ ਜਾਵਾਂਗੇ। ਹੁਣ ਆ ਸ਼ਬਦ ਇਸ ਗੱਲ ਨੂੰ ਕਦੀ ਅਨੁਭਵ ਕਰਕੇ ਦੇਖੋ ਕਿ ਸਤਿਗੁਰੂ ਦੇ ਚਰਨਾਂ ਲਈ ਲੋਕ ਸਹਿਕਦੇ ਨੇ। ਉਹ ਵੀ ਵਕਤ ਆਇਆ ਜਿੱਦਣ ਹਜ਼ੂਰ ਦੇ ਚਰਨਾਂ 'ਚ ਸ਼ਾਮ ਨੂੰ ਭੇਟਾ ਰੱਖ ਕੇ ਕਿਹਾ ਕਿ ਤੁਸੀਂ ਕਿਰਪਾ ਕਰਕੇ ਇੱਥੋਂ ਵਧਾਈ ਲੈ ਲਓ। ਉਸੇ ਥਾਂ ਇਹ ਦੋਨੋਂ ਰੁਖੇਲੇ ਪਠਾਨ ਸਤਿਗੁਰੂ ਦੇ ਚਰਨਾਂ 'ਚ ਆ ਪਹੁੰਚੇ, ਮਹਾਰਾਜ ਜੀ ਨੂੰ ਸਿਜਦਾ ਕੀਤਾ। ਸੱਚੇ ਪਾਤਸ਼ਾਹ ਜੀ ਨੇ ਖਾਲ ਚਾਲ ਪੁੱਛਿਆ ਤੇ ਦੋਨਾਂ ਨੇ ਕਿਹਾ ਕਿ ਅਸੀਂ ਇੱਕ ਫਰਿਆਦ, ਇੱਕ ਬੇਨਤੀ ਆਪਣੇ ਪਰਿਵਾਰ ਦੀ ਲੈ ਕੇ ਆਏ ਹਾਂ। ਮਹਾਰਾਜ ਜੀ ਨੇ ਕਿਹਾ ਦੱਸੋ। ਕਹਿਣ ਲੱਗੇ ਕਿਰਪਾ ਕਰੋ, ਆਪਣੇ ਮੁਬਾਰਕ ਚਰਨ ਸਾਡੇ ਘਰ ਪਾਓ, ਸਾਡੇ ਘਰ ਰੁਕੋ। ਹਜ਼ੂਰ ਮੁਸਕਰਾ ਪਏ। ਇਹਨਾਂ ਫਿਰ ਕਿਹਾ, ਮਹਾਰਾਜ ਜੀ ਨੇ ਕਿਹਾ ਕਿ ਅਸੀਂ ਅੱਜ ਚਲੇ ਜਾਣਾ ਹੈ। ਕਹਿਣ ਲੱਗੇ ਨਹੀਂ। ਸਾਹਿਬ ਨੇ ਕਿਹਾ ਇਹ ਵੀ ਸਾਨੂੰ ਬਾਗ ਚ ਲੈ ਕੇ ਆਏ ਸਨ, ਅੱਜ ਇਹਨਾਂ ਦੀ ਹਾਲਤ ਕੀ ਬਣੀ ਏ, ਕਿਤੇ ਤੁਹਾਡੇ ਮਨ ਵਿੱਚ ਵੀ ਕੱਲ ਨੂੰ ਇਹ ਡਾਵਾਂ ਡੋਲ ਅੰਦਰ ਦੇ ਫੁਰਨੇ ਨਾ ਬਣ ਜਾਣ। ਉਹਨਾਂ ਦੋਨਾਂ ਦਾ ਉੱਤਰ ਸੀ, ਸੱਚੇ ਪਾਤਸ਼ਾਹ ਇਸ ਹਕੀਕੀ ਦੀ ਦਾਤ ਤੁਸੀਂ ਬਖਸ਼ੀ ਹੈ, ਰੱਬ ਨੂੰ ਪਿਆਰ ਕਰਨ ਦੀ ਦਾਤ। ਇਹ ਸਰੀਰ ਦੇ ਟੁਕੜੇ ਤਾਂ ਹੋ ਸਕਦੇ ਨੇ, ਪਰ ਜਿਉਂਦੇ ਜੀ ਸਾਡੇ ਘਰ ਦੇ ਅੰਦਰ, ਸਾਡੇ ਸਰੀਰ ਤੋਂ ਲੰਘ ਕੇ ਤਾਂ ਕੋਈ ਜਾਏਗਾ। ਆਪ ਵਿਸ਼ਰਾਮ ਕਰਿਓ, ਅਸੀਂ ਦੋਨੋਂ ਭਰਾ ਪਹਿਰਾ ਦੇਵਾਂਗੇ। ਸੱਚੇ ਪਾਤਸ਼ਾਹ ਉਹਨਾਂ ਮਸੰਦਾਂ ਦੇ ਚੁਬਾਰੇ ਵਿੱਚੋਂ ਮਾਛੀਵਾੜੇ ਗਨੀ ਖਾਨ ਤੇ ਨਬੀ ਖਾਨ ਦੇ ਘਰ ਵਿੱਚ ਪ੍ਰਵੇਸ਼ ਕੀਤਾ। ਅੱਜ ਵੀ ਆਪ ਜੀ ਕਦੀ ਦਰਸ਼ਨ ਕਰੋ, ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਉਹ ਅਸਥਾਨ ਹੈ ਅੰਦਰ ਜਾ ਕੇ ਬਣਾਇਆ, ਤੇ ਦਰਵਾਜ਼ੇ ਦੇ ਵਿੱਚ ਜਦੋਂ ਲੰਘੀਏ ਖੱਬੇ ਹੱਥ ਦੋਨਾਂ ਭਰਾਵਾਂ ਦੀਆਂ ਕਬਰਾਂ ਨੇ, ਗਨੀ ਖਾਨ ਤੇ ਨਬੀ ਖਾਨ ਦੀਆਂ ਕਬਰਾਂ ਅਜੇ ਵੀ ਦਰਵਾਜ਼ੇ ਵਿੱਚ। ਉੱਥੇ ਦਰਸ਼ਨ ਮਿਲੇ, ਕਰਨ ਦਾ ਮੌਕਾ ਮਿਲੇ, ਕਈਆਂ ਕੀਤੇ ਹੋਣੇ। ਹਜ਼ੂਰ ਨੂੰ ਆਪਣੇ ਘਰ ਲੈ ਗਏ। ਇਹ ਬੇਨਤੀ ਕਰਨੀ ਹੈ, ਦਰਵਾਜ਼ੇ ਵਿੱਚ ਕਬਰਾਂ ਕਿਉਂ? ਸਤਿਗੁਰੂ ਘਰ ਗਏ ਰਾਤ ਨੂੰ, ਇਹਨਾਂ ਦਾ ਸਾਰਾ ਪਰਿਵਾਰ ਮਿਲਿਆ। ਉਹ ਛੋਟੀ ਜਿਹੀ ਬੱਚੀ ਨੇ ਹਜ਼ੂਰ ਕਿਰਪਾਲੂ ਦੇ ਦਰਸ਼ਨ ਕੀਤੇ, ਮਹਾਰਾਜ ਜੀ ਦੇ ਕੋਲ ਉਹ ਬੈਠੀ। ਸਤਿਗੁਰੂ ਕੋਈ ਸਮਾਂ ਇੱਥੇ ਰੁਕੇ ਨੇ। ਇੱਥੋਂ ਹੀ ਹਜ਼ੂਰ ਉੱਚ ਦੇ ਪੀਰ ਬਣ ਕੇ ਨੀਲੇ ਬਸਤਰ ਪਹਿਨ ਕੇ ਮਾਛੀਵਾੜੇ ਤੋਂ ਬਾਹਰ ਨਿਕਲੇ। ਉਸ ਪਰਿਵਾਰ ਨੇ ਸ਼ਰਧਾ ਭਾਵਨਾ ਨਾਲ ਹਜ਼ੂਰ ਦੀ ਸੇਵਾ ਕੀਤੀ ਤੇ ਦੋਨਾਂ ਭਰਾਵਾਂ ਨੇ ਮੋਢਾ ਲਾ ਕੇ ਸੱਚੇ ਪਾਤਸ਼ਾਹ ਦਾ ਪਲਕ ਚੁੱਕਿਆ। ਇਹ ਇਤਿਹਾਸ ਹੈ। ਗਨੀ ਖਾਂ ਤੇ ਨਬੀ ਖਾਂ ਅੱਗੇ ਲੱਗੇ, ਦੋ ਸਿੰਘ ਗੁਰੂ ਕੇ ਪਿੱਛੇ ਲੱਗੇ। ਇੱਕ ਨੇ ਮੋਰ ਦਾ ਚੌਰ ਬਣਾਇਆ, ਖੰਭਾਂ ਦਾ, ਪੰਖਾਂ ਦਾ, ਤੇ ਖਜ਼ੂਰ ਦੇ ਸੀਤ ਉੱਪਰ ਚੌਰ ਕਰਦੇ ਰਹੇ। ਕਿਰਪਾਲੂ ਦਾਤਾ ਲੰਘਦੇ ਹੋਏ ਹੁਣ ਇਹ ਕਿਹਾ ਜਾਂਦਾ ਕਿ ਆਲਮਗੀਰ ਤੱਕ ਪਹੁੰਚੇ, ਲੁਧਿਆਣੇ ਦੇ ਨੇੜੇ, ਪਰ ਖਜ਼ੂਰ ਖੇਰੀ ਪਹੁੰਚੇ ਨੇ ਜਿੱਥੇ ਮਹੰਤ ਕਿਰਪਾਲ ਦਾਸ ਉਦਾਸੀ ਦਾ ਟਿਕਾਣਾ ਸੀ। ਇਹ ਉਹੀ ਕਿਰਪਾਲ ਦਾਸ ਸੀ ਕਿ ਜਿਹਨੇ ਭਵਾਨੀ ਦੇ ਯੁੱਧ ਵਿੱਚ ਬਾਕੀ ਸਾਰੇ ਉਦਾਸੀ ਚਲੇ ਗਏ ਪਰ ਇਹ ਇਕੱਲਾ ਰਹਿ ਗਿਆ। ਹਜ਼ੂਰ ਇਹਦੇ ਕੋਲ ਪਹੁੰਚੇ। ਵੈਸੇ ਉੱਥੇ ਜ਼ਮੀਨੀ ਹਕੀਕਤ ਕਹਿੰਦੀ ਹੈ ਕਿ ਆਲਮਗੀਰ ਭਾਈ ਨਗਾਈਆ ਜੀ ਨੇ
ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਘੋੜਾ ਭੇਟ ਕੀਤਾ ਸੀ। ਹਜ਼ੂਰ ਨੇ ਇੱਥੋਂ ਫਤਿਹ ਨੰਬਰਦਾਰ ਨੂੰ ਕਿਹਾ ਸੀ ਕਿ ਸਾਨੂੰ ਅਸਵਾਰੀ ਚਾਹੀਦੀ ਹੈ, ਆਪਣੇ ਘਰੋਂ ਤੂੰ ਘੋੜੀ ਲਿਆ ਦੇ। ਉਹਨੇ ਕੀ ਕੀਤਾ, ਘੋੜੀ ਤਾਂ ਲਿਆਂਦੀ, ਇੱਕ ਮਾਰਚਾ ਜਿਹਾ ਜਾਨਵਰ ਘੋੜੀ ਵਰਗਾ ਸੀ, ਕੋਈ ਜ਼ਿਆਦਾ ਕੀਮਤੀ ਨਹੀਂ ਉਹ ਲੈ ਆਉਂਦਾ। ਸੱਚੇ ਪਾਤਸ਼ਾਹ ਨੇ ਕਿਹਾ, ਦੇਖ ਅਸੀਂ ਤੇਰੇ ਤੋਂ ਅਸਵਾਰੀ ਲਈ ਘੋੜੀ ਮੰਗੀ ਹੈ। ਫਤਿਹ ਨੰਬਰਦਾਰ ਨੇ ਕਿਹਾ, ਮਹਾਰਾਜ ਘੋੜੀ ਤਾਂ ਮੇਰਾ ਜਵਾਈ ਲੈ ਗਿਆ। ਮਹਾਰਾਜ ਨੇ ਸਬੈਕਨ ਕਿਹਾ, ਜੇ ਲੈ ਗਿਆ ਹੈ ਨਾ ਘੋੜੀ ਤੇ ਨਾ ਤੂੰ। ਅਸਲ ਵਿੱਚ ਜਦੋਂ ਘਰ ਗਿਆ ਤੇ ਘੋੜੀ ਦੀ ਮੌਤ ਹੋ ਚੁੱਕੀ ਸੀ, ਤੇ ਦੂਸਰੇ ਦਿਨ ਫਤਿਹ ਨੰਬਰਦਾਰ ਨੂੰ ਸੱਪ ਨੇ ਡੰਗ ਮਾਰਿਆ ਤੇ ਉਹਦੀ ਵੀ ਮੌਤ ਹੋ ਚੁੱਕੀ ਸੀ, ਮੌਤ ਹੋ ਗਈ ਉਹਦੀ। ਪਰ ਜਦੋਂ ਖਜ਼ੂਰ ਨੇ ਪਲੰਗ ਆਪਣਾ ਉਤਰਵਾਇਆ, ਇੱਥੇ ਭਾਈ ਨਗਾਈਆ ਜੀ ਨੇ ਖਜ਼ੂਰ ਨੂੰ ਘੋੜਾ ਭੇਟ ਕੀਤਾ। ਗਨੀ ਖਾਨ ਤੇ ਨਬੀ ਖਾਨ ਦੋਨੋਂ ਹਜ਼ੂਰ ਦੇ ਚਰਨਾਂ ਵਿੱਚ ਪਲੰਗ ਦੇ ਕੋਲ ਬੈਠੇ ਸਨ। ਜਿਹੜੀ ਅੱਜ ਖਾਸ ਬੇਨਤੀ ਕਰਨੀ ਚਾਹੁੰਦਾ, ਦੇਖੋ ਸਤਿਗੁਰੂ ਦਾ ਪਿਆਰ ਜੋ ਵੀ ਭਾਵਨਾ ਬਣਾ ਕੇ ਆਏਗਾ, ਹਜ਼ੂਰ ਉਹਨੂੰ ਆਪਣਾ ਪਿਆਰ ਬਖਸ਼ਦੇ ਨੇ। ਭਾਵੇਂ ਉਹ ਮੁਸਲਮਾਨ, ਭਾਵੇਂ ਉਹ ਕਿਸੇ ਫਿਰਕੇ ਨਾਲ ਸੰਬੰਧਿਤ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਅਮੋਲਕ ਅੰਮ੍ਰਿਤ ਬਾਣੀ ਸਮੁੱਚੀ ਮਾਨਵਤਾ ਨੂੰ ਆਪਣੇ ਪਿਆਰ ਦੇ ਕਲਾ ਵਿੱਚ ਲੈਂਦੀ ਹੈ। ਦੋਨੋਂ ਭਰਾ ਬੈਠੇ ਨੇ, ਹਜ਼ੂਰ ਨੇ ਵਧਾਈ ਦੇਣ ਲੱਗੇ, ਕਹਿਣ ਲੱਗੇ, ਗਨੀ ਖਾਨ, ਨਬੀ ਖਾਨ, ਤੁਸੀਂ ਜਾਓ ਵਾਪਸ ਆਪਣੇ ਘਰ ਨੂੰ। ਮੱਥਾ ਟੇਕਦੇ ਨੇ ਪਰ ਅੰਦਰ ਵਾਲਾ ਚਿੱਤ ਨਹੀਂ ਮੰਨਦਾ ਕਿ ਜਿਸ ਸੱਚੇ ਪਾਤਸ਼ਾਹ ਜੀ ਦੀ ਇੰਨੇ ਦਿਨ ਘਰ ਸੇਵਾ ਕੀਤੀ, ਅੱਜ ਘਰ ਜਾਵਾਂਗੇ, ਘਰ ਕਿਸ ਤਰ੍ਹਾਂ ਦਾ ਲੱਗੇਗਾ। ਨਮਸਕਾਰ ਕਰਕੇ ਤੁਰਨ ਲੱਗਦੇ ਨੇ, ਫਿਰ ਚਿੱਤ ਨਹੀਂ ਮੰਨਦਾ, ਕੋਲ ਬੈਠ ਗਏ। ਹਜ਼ੂਰ ਨੇ ਉਸ ਵੇਲੇ ਕਾਗਜ਼ ਤੇ ਕਲਮ ਮੰਗਵਾਈ। ਦੋਨਾਂ ਭਰਾਵਾਂ ਨੂੰ ਦੇਖ ਕੇ ਉਹਨਾਂ ਦੀ ਸ਼ਰਧਾ, ਸੱਚੇ ਪਾਤਸ਼ਾਹ ਜੀ ਨੇ ਇੱਕ ਹੁਕਮਨਾਮਾ ਲਿਖਿਆ। ਉਹ ਹੁਕਮਨਾਮੇ ਦੀ ਇਬਾਰਤ ਮੈਂ ਆਪ ਨਾਲ ਸਾਂਝੀ ਕਰਨਾ। ਹੁਕਮਨਾਮਾ ਉਹ ਅੱਜ ਵੀ ਭਾਈ ਗਨੀ ਖਾਂ, ਨਬੀ ਖਾਂ ਦੀ ਔਲਾਦ ਕੋਲ ਪਾਕਿਸਤਾਨ ਵਿੱਚ ਮਹਿਫੂਜ਼ ਹੈ। ਪਰ ਉਹਦੀ ਇਬਾਰਤ ਜੋ ਸੀ, ਉਹ ਮਾਝੀ ਵਾਲੇ ਦਰਸ਼ਨ ਕਰਿਓ, ਉਹਦੀ ਇਬਾਰਤ ਦੀ ਨਕਲ ਹੁਕਮਨਾਮੇ ਦੀ ਅੱਜ ਵੀ ਉੱਥੇ ਪਈ। ਸਤਿਗੁਰੂ ਦੋਨਾਂ ਭਰਾਵਾਂ ਵੱਲ ਦੇਖ ਕੇ ਹੁਕਮਨਾਮੇ ਦੀ ਸ਼ੁਰੂਆਤ ਕਰਦੇ ਨੇ। ਪਹਿਲੇ ਅੱਖਰ ਨੇ ਇੱਕ ਓਅੰਕਾਰ, ਸਤਿਗੁਰੂ ਜੀਓ। ਅੱਗੇ ਹੈ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ। ਗਨੀ ਖਾਂ, ਨਬੀ ਖਾਂ, ਉਹ ਜੋ ਹੈਨ ਸੇ ਮੇਰੇ ਫਰਜ਼ੰਦਾਂ ਤੇ ਬੈਜ ਹੈ। ਇਹਦੇ ਅਰਥ ਅੱਗੇ ਮੈਂ ਕਰਨਾ। ਗਨੀ ਖਾਂ, ਨਬੀ ਖਾਂ, ਉਹ ਜੋ ਹੈਨ ਸੇ ਮੇਰੇ ਫਰਜ਼ੰਦਾਂ ਤੇ ਬੈਜ ਹੈਨ, ਇਹ ਮੇਰੇ ਕੰਮ ਆਏ ਹੈਨ। ਅੱਗੇ ਲਿਖਦੇ ਨੇ ਹਜ਼ੂਰ, ਜੋ ਸਿੱਖ ਇਨਕੀ ਖਿਦਮਤ ਅੰਦਰ ਰਜੂ ਰਹੇਗ, ਸੋ ਨਿਖਾਲ ਹੋਗ, ਉਸ ਉੱਪਰ ਮੇਰੀ ਖੁਸ਼ੀ ਹੋਗ। ਤੇ ਤੀਸਰਾ ਸ਼ਬਦ ਕਹਿੰਦੇ ਨੇ, ਉਸ ਉੱਪਰ ਮੇਰਾ ਹੱਥ ਹੋਗ, ਇਹ ਜੋ ਹੈਨ ਸੋ ਮੇਰੇ ਹੈਨ, ਜੋ ਇਹਨਾਂ ਕੀ ਸੇਵਾ ਕਰੇਗਾ ਸੋ ਮੇਰੀ ਸੇਵਾ ਕਰੇਗਾ। ਹੁਣ ਇਸ ਹੁਕਮਨਾਮੇ ਦੇ ਅਰਥ ਕਦੀ ਪੜ੍ਹੀਏ, ਕਿੰਨੇ ਭਾਵਪੂਰਤ ਸ਼ਬਦ ਨੇ, ਕਿਉਂਕਿ ਇਸ ਵਿੱਚ ਫਾਰਸੀ ਦੇ ਕੋਈ ਸ਼ਬਦ ਨੇ। ਸ਼ੁਰੂਆਤ ਹੈ ਕਿ ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਗਨੀ ਖਾਂ, ਨਬੀ ਖਾਂ, ਇਹ ਜੋ ਹੈਨ ਸੇ ਮੇਰੇ ਫਰਜ਼ੰਦਾਂ ਤੇ ਬੈਜ ਹੈਨ। ਫਰਜ਼ੰਦ ਦਾ ਅਰਥ ਹੁੰਦਾ ਪੁੱਤਰ, ਸੇ ਬੈਜ ਹੈਨ, ਕਹਿੰਦੇ ਨੇ ਇਹ ਦੋਨੋਂ ਮੇਰੇ ਪੁੱਤਰਾਂ ਤੋਂ ਮੈਨੂੰ ਪਿਆਰੇ ਨੇ। ਹੁਣ ਇਹ ਸ਼ਬਦ ਲਿਖ ਕੇ ਦੇਣੇ, ਸੇ ਮੇਰੇ ਫਰਜ਼ੰਦਾਂ ਤੇ ਬੈਜ ਹੈਨ, ਉਹ ਮੇਰੇ ਕੰਮ ਆਏ ਹੈਨ, ਇਹ ਦੋਨਾਂ ਨੇ ਮੇਰੀ ਸੇਵਾ ਕੀਤੀ। ਅੱਗੇ ਸਿੱਖਾਂ ਨੂੰ ਹੁਕਮਨਾਮਾ ਦੇ ਰਹੇ ਨੇ, ਸਿੱਖਾਂ ਨੂੰ ਹਦਾਇਤ ਕਰਦੇ ਨੇ। ਕਹਿਣ ਲੱਗੇ, ਜੋ ਸਿੱਖ ਇਨਕੀ ਖਿਦਮਤ ਅੰਦਰ ਰਜੂ ਰਹੇਗ, ਰਜੂ ਦਾ ਅਰਥ ਹੁੰਦਾ ਧਿਆਨ ਦੇਣਾ, ਖਿਦਮਤ ਦਾ ਅਰਥ ਸੇਵਾ। ਜਿਹੜਾ ਸਿੱਖ ਇਹਨਾਂ ਦੋਨਾਂ ਭਰਾਵਾਂ ਦੀ ਸੇਵਾ ਵੱਲ ਧਿਆਨ ਦੇਵੇਗਾ, ਜੋ ਸਿੱਖ ਇਨਕੀ ਖਿਦਮਤ ਅੰਦਰ ਰਜੂ ਰਹੇਗ, ਉਹਨੂੰ ਸਾਡੇ ਘਰੋਂ ਕੀ ਮਿਲੇਗਾ, ਸੋ ਨਿਖਾਲ ਹੋਗ। ਵੈਸੇ ਜਦੋਂ ਗੁਰੂ ਜੀ ਦੇ ਹੁਕਮਨਾਮੇ ਪੜ੍ਹੀ ਦੇ ਨਾ, ਪਤਾ ਨਹੀਂ ਕਿੰਨਾ ਕੁ ਸਿੱਖਾਂ ਲਈ ਪਿਆਰ ਡੁੱਲ ਡੁੱਲ ਕੇ ਪੈਂਦਾ। ਆਰਾਮੇ ਤੇ ਤਲੋਕੇ ਨੂੰ ਜਦੋਂ ਹੁਕਮਨਾਮਾ ਲਿਖਦੇ,
ਧੰਨ ਗੁਰੂ ਗੋਬਿੰਦ ਸਿੰਘ ਇਹ ਸ਼ਬਦ ਲਿਖਦੇ ਨੇ, ਤੁਸੀਂ ਸ਼ਤਾਬੀ ਆਉਣਾ, ਅਸੀਂ ਤੁਹਾਡਾ ਰਾਹ ਦੇਖਦੇ ਹੋਵਾਂਗੇ। ਸ਼ਤਾਬੀ ਦਾ ਅਰਥ ਜਲਦੀ ਆਉਣਾ, ਅਸੀਂ ਤੁਹਾਡਾ ਰਾਹ ਦੇਖਦੇ ਹੋਵਾਂਗੇ। ਮੇਰਾ ਘਰ ਤੁਹਾਡਾ ਘਰ ਹੈ, ਤੁਹਾਡਾ ਘਰ ਮੇਰਾ ਘਰ ਹੈ। ਸਿੱਖ ਨਾਲ ਇੰਨੀ ਨੇੜਤਾ। ਸਾਹਿਬ ਕਹਿਣ ਲੱਗੇ, ਜੋ ਸਿੱਖ ਇਨਕੀ ਖਿਦਮਤ ਅੰਦਰ ਰਜੂ ਰਹੇਗ ਸੋ ਨਿਖਾਲ ਹੋਗ। ਉਸ ਦੇ ਉੱਤੇ ਦੂਜੀ ਗੱਲ ਕਹੀ, ਉਸ ਉੱਪਰ ਮੇਰੀ ਖੁਸ਼ੀ ਹੋਗ। ਤੀਸਰਾ, ਉਸ ਉੱਪਰ ਮੇਰਾ ਹੱਥ ਹੋਗ। ਇਹ ਜੋ ਖੈਨ ਸੋ ਮੇਰੇ ਖੈਨ, ਜੋ ਇਹਨਾਂ ਕੀ ਸੇਵਾ ਕਰੇਗਾ ਸੋ ਮੇਰੀ ਸੇਵਾ ਕਰੇਗਾ। ਹੁਣ ਇਸ ਹੁਕਮਨਾਮੇ ਨੂੰ ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰੋਸ਼ਨੀ ਚ ਦੇਖੋ। ਗੁਰਮੁਖੋ, ਆ ਇੱਕ ਪਵਿੱਤਰ ਬਚਨ ਜੋ ਅਸੀਂ ਰੋਜ਼ ਪੜ੍ਹਦੇ ਹਾਂ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਸੇਵਾ ਕਰਨ ਵਾਲੇ ਦਾ ਸਤਿਕਾਰ ਕਿਉਂ। ਜਿਸ ਬੰਦੇ ਨੇ ਵੀ ਭਾਵਨਾ ਨਾਲ ਗੁਰੂ ਦੀ ਸੇਵਾ ਕੀਤੀ, ਰਹਿੰਦੀ ਦੁਨੀਆ ਤੱਕ ਸੰਸਾਰ ਉਹਦੀ ਸੇਵਾ ਜ਼ਰੂਰ ਕਰੇਗਾ। ਲੱਖਾਂ ਨਿੰਦਕ ਪੈਦਾ ਹੋ ਜਾਣ, ਅਸੀਂ ਇਹ ਬਚਨ ਰੋਜ਼ ਪੜ੍ਹਦੇ ਹਾਂ ਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁੱਖ ਲਾਵਾ। ਗੁਰਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾ। ਤੇ ਅਗਲੀਆਂ ਪਵਿੱਤਰ ਤੁਕਾਂ ਨੇ, ਜਿਨ ਨਾਨਕ ਸਤਿਗੁਰ ਪੂਜਿਆ। ਉਹ ਪਿਆਰਿਓ, ਜਿਨ੍ਹਾਂ ਨੇ ਗੁਰੂ ਨੂੰ ਪੂਜਿਆ, ਤਿਨ ਹਰ ਪੂਜ ਕਰਾਵਾ, ਮੇਰਾ ਪਰਮਾਤਮਾ ਉਹਨਾਂ ਦੀ ਵੀ ਪੂਜਾ ਕਰਾ ਦਿੰਦਾ ਹੈ ਜਿਹੜੇ ਭਾਵਨਾ ਨੂੰ ਸੇਵਾ ਕਰਦੇ। ਸਤਿਗੁਰੂ ਨੇ ਹੁਕਮਨਾਮਾ ਦਿੱਤਾ ਤੇ ਹੁਕਮਨਾਮੇ ਨੂੰ ਮੱਥਾ ਟੇਕਿਓ ਨੇ। ਜਦੋਂ ਹੁਕਮਨਾਮਾ ਪੜ੍ਹਿਆ ਨਾ ਕਿ ਮੇਰੇ ਪਰਦੰਦਾਂ ਤੇ ਬੈਜ ਖੈਲ, ਪਤਾ ਨਹੀਂ ਇਹ ਅੱਖਰ ਦੋਨਾਂ ਭਰਾਵਾਂ ਦੇ ਪੜ੍ਹਨ ਦੀ ਦੇਰ ਸੀ। ਸ਼ਰਧਾ ਤੇ ਅੱਗੇ ਵੀ ਬੜੀ ਸੀ, ਇੱਕੋ ਦਮ ਬੈਰਾਗ ਦੀ ਕਾਂਗ ਉੱਠੀ। ਸੱਚੀ ਸਰਕਾਰ ਦੇ ਚਰਨ ਪਕੜੇ। ਮਹਾਰਾਜ ਜੀ ਨੇ ਕਿਹਾ, ਬੇਟਾ ਅਸੀਂ ਤੁਹਾਨੂੰ ਪਲੰਗ ਤੇ ਬਿਠਾਇਆ ਨਹੀਂ, ਤੁਹਾਨੂੰ ਪਲੰਗ ਚੁਕਾਇਆ ਹੈ। ਇਹ ਸ਼ਬਦ ਬੜੇ ਸੋਹਣੇ ਕਹੇ। ਕਹਿਣ ਲੱਗੇ, ਜਿਨ੍ਹਾਂ ਨੂੰ ਗੱਦੀਆਂ ਤੇ ਬਿਠਾਇਆ ਸੀ। ਮਸਨਤ ਤੋਂ ਸ਼ਬਦ ਬਣਿਆ ਮਸੰਦ, ਮਾਛੀ ਵਾੜੇ ਮਸੰਦ ਵੀ ਨੇ ਤੇ ਦੋਨੋਂ ਇਹ ਰੁਹੇਲੇ ਪਠਾਨ ਭਰਾ ਵੀ ਨੇ। ਕਹਿੰਦੇ ਨੇ, ਜਿਨ੍ਹਾਂ ਨੂੰ ਪਲੰਗ ਤੇ ਗੱਦੀਆਂ ਤੇ ਬਿਠਾਇਆ, ਉਹ ਇੰਨੇ ਬੈਠੇ ਉਹ ਬੈਠ ਹੀ ਗਏ, ਉਹ ਉੱਠਣ ਜੋਗੇ ਨਾ ਰਹੇ। ਅਸੀਂ ਤੁਹਾਨੂੰ ਬਿਠਾਇਆ ਨਹੀਂ, ਅਸੀਂ ਤੁਹਾਨੂੰ ਪਲੰਗ ਚੁਕਾਇਆ ਹੈ, ਤੁਹਾਡੇ ਮੋਢਿਆਂ ਤੇ ਪਲੰਗ ਹੈ। ਹਜ਼ੂਰ ਸੱਚੇ ਪਾਤਸ਼ਾਹ ਨੇ ਫਿਰ ਨਾਲ ਸ਼ਬਦ ਕਿਹਾ ਕਿ ਮੈਂ ਲਿਖ ਕੇ ਦਿੱਤਾ ਕਿ ਤੁਸੀਂ ਮੇਰੇ ਲੀਕ ਪੁੱਤਰ ਹੋ। ਲੀਕ ਪੁੱਤਰ, ਮੈਂ ਅੱਖਰਾਂ ਨਾਲ ਲਿਖ ਦਿੱਤਾ, ਲੀਕਾਂ ਮਾਰ ਦਿੱਤੀਆਂ। ਤੁਰਦੇ ਨੇ ਦੋਵੋਂ ਹਜ਼ੂਰ ਦੇ ਚਰਨਾਂ ਵਿੱਚ ਸ਼ੁਕਰ ਕਰਕੇ। ਤੇ ਕਿੰਨੇ ਰਸਤੇ ਵਿੱਚ ਆਉਂਦਿਆਂ ਇਸ ਹੁਕਮਨਾਮੇ ਨੂੰ ਪਤਾ ਨਹੀਂ ਕਿੰਨੀ ਵਾਰੀ ਦੋਨਾਂ ਭਰਾਵਾਂ ਨੇ ਪੜ੍ਹ ਲਿਆ। ਖੋਲਣਾ, ਪੜ੍ਹਨਾ, ਫਿਰ ਬੰਦ ਕਰ ਦੇਣਾ। ਸ਼ਾਮ ਤੱਕ ਇਹ ਮਾਛੀਵਾੜੇ ਜਾ ਪਹੁੰਚੇ। ਰਸਤੇ ਵਿੱਚ ਹੁਕਮਨਾਮਾ ਇਹਨਾਂ ਨੂੰ ਜ਼ਬਾਨੀ ਖਾਫਿਜ਼ ਹੋ ਚੁੱਕਾ ਸੀ, ਕੰਠ ਹੋ ਚੁੱਕਾ ਸੀ। ਘਰ ਗਏ, ਉਸ ਛੋਟੀ ਜਿਹੀ ਬੱਚੀ ਨੇ, ਨਿਆਣੇ ਦੀ ਸੁਭਾਅ ਹੁੰਦਾ ਹੈ ਘਰ ਵਿੱਚ ਕੋਈ ਜੀ ਆਇਆ ਹੋਵੇ ਉਹਦੇ ਨੇੜੇ ਢੋਕ ਕੇ ਬਹਿਣਾ। ਮਲਾਪਣਾ ਨਿਆਣਾ ਦੋ ਚਾਰ ਦਿਨਾਂ ਵਿੱਚ ਹੀ ਪ੍ਰਾਹੁਣੇ ਦੇ ਨਜ਼ਦੀਕ ਟਿਕਦਾ ਹੈ ਅਤਿਥੀ ਦੇ। ਪਰ ਸਤਿਗੁਰੂ ਨੇ ਤਾਂ ਉਸ ਧੀ ਨੂੰ ਪਿਆਰ ਦਿੱਤਾ। ਜਦੋਂ ਆਏ ਵਾਪਸ, ਸ਼ਾਮ ਢਲੀ, ਇਹਨੇ ਫਿਰ ਪੁੱਛਿਆ, ਅੱਬੂ ਸਤਿਗੁਰੂ ਜੀ ਨਾਲ ਨਹੀਂ ਆਏ? ਇਹ ਦੋਨੋਂ ਕੁਛ ਨਹੀਂ ਬੋਲੇ। ਫਿਰ ਉਹਨੇ ਅੰਦਰ ਗਿਆ ਨੂੰ ਪੁੱਛਿਆ, ਆਏ ਨਹੀਂ? ਕਹਿਣ ਲੱਗੇ, ਬੇਟਾ ਸਤਿਗੁਰੂ ਨਹੀਂ ਆਏ, ਆਪਣੇ ਸੀਨੇ ਦਾ ਪਿਆਰ ਸਾਡੇ ਨਾਲ ਦੇ ਦਿੱਤਾ। ਪਰਿਵਾਰ ਦੇ ਜੀਆਂ ਨੇ ਦੀਵਾ ਬਾਲਿਆ, ਉਸ ਦੀਵੇ ਦੀ ਲੋ ਵਿੱਚ ਪੂਰੇ ਪਰਿਵਾਰ ਨੇ ਹੁਕਮ ਪੜਿਆ। ਉਸ ਹੁਕਮ ਨੂੰ ਵਾਰ ਵਾਰ ਪੜਨ, ਮੇਰੇ ਫਰਜੰਦਾ ਤੇ ਬੈਜ ਖੈਨ, ਮੇਰੇ ਫਰਜੰਦਾ ਤੇ ਬੈਜ ਖੈਨ। ਤੇ ਉਸ ਬੱਚੀ ਨੇ ਪੁੱਛਿਆ, ਅੱਬੂ ਇਹਦੇ ਅਰਥ ਕੀ ਨੇ? ਕਹਿਣ ਲੱਗੇ, ਬੇਟਾ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਅਨੇਕਾਂ ਨੇ ਅੱਜ ਸਾਡੇ ਤੇ ਤਰਸ ਖਾਧਾ ਤੇ ਆਪਣੇ ਹੱਥਾਂ ਨਾਲ ਲਿਖ ਕੇ ਦੇ ਦਿੱਤੋ ਨੇ ਕਿ ਤੁਸੀਂ ਦੋਨੋਂ ਮੇਰੇ ਪੁੱਤਰ ਹੋ। ਜਦੋਂ ਬੇਟਾ ਸਾਨੂੰ ਤੋਰਿਆ ਤੇ ਹਜ਼ੂਰ ਨੇ ਪਿਆਰ ਨਾਲ ਅਸੀਸਾਂ ਦੇ ਕੇ ਤੋਰਿਆ,
ਤੇ ਉਹਨੇ ਪੁੱਛਿਆ ਜੇ ਤੁਸੀਂ ਪੁੱਤਰ ਹੋ ਤੇ ਫਿਰ ਮੈਂ ਕੀ ਲੱਗੀ। ਕਹਿਣ ਲੱਗੇ ਬੇਟਾ ਤੂੰ ਗੁਰੂ ਗੋਬਿੰਦ ਸਿੰਘ ਜੀ ਦੀ ਪੋਤੀ ਹੈ। ਕਹਿਣ ਲੱਗੇ ਕਿੰਨੀਆਂ ਪੋਤੀਆਂ ਉਹਨਾਂ ਦੀਆਂ। ਕਹਿਣ ਲੱਗੇ ਪੁੱਤਰ ਤਾਂ ਅਨੇਕਾਂ ਨੇ ਪਰ ਪੋਤੀ ਤੂੰ ਕੇਵਲ ਇਕੱਲੀ ਹੈ। ਉਹਨੇ ਕਿਹਾ ਮੈਂ ਇਕੱਲੀ? ਕਹਿਣ ਲੱਗੇ ਹਾਂ, ਸਿੱਖ ਆਪ ਵੀ ਆਪਣੇ ਆਪ ਨੂੰ ਗੁਰੂ ਦਾ ਪੁੱਤਰ ਕਹਿੰਦਾ, ਆਪਣੇ ਬੱਚਿਆਂ ਨੂੰ ਵੀ ਗੁਰੂ ਦਾ ਪੁੱਤਰ ਕਹਿੰਦਾ, ਆਪਣੀਆਂ ਧੀਆਂ ਲਈ ਵੀ ਸ਼ਬਦ ਗੁਰੂ ਕੀ ਬੱਚੀ ਵਰਤਦਾ, ਪੋਤੀ ਨਹੀਂ। ਪਰ ਤੂੰ ਇੱਕ ਐਸੀ ਹੈ ਜਿਹਨੂੰ ਹਜ਼ੂਰ ਨੇ ਸਾਨੂੰ ਲਿਖ ਕੇ ਦਿੱਤਾ ਹੈ ਤੇ ਤੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਇਕਲੌਤੀ ਪੋਤੀ ਹੈ। ਹੁਣ ਉਸ ਪਰਿਵਾਰ ਦੀ ਭਾਵਨਾ, ਜਿੰਨੀ ਦੇਰ ਤੱਕ ਗਨੀ ਖਾਂ ਨਬੀ ਖਾਂ ਰਹੇ, ਜਿਸ ਅਸਥਾਨ ਤੇ ਹਜ਼ੂਰ ਬੈਠੇ ਸਨ ਉਸ ਪਲੰਗ ਦੇ ਉੱਤੇ ਪਰਿਵਾਰ ਦੇ ਜੀਆਂ ਨੇ ਆਸਨ ਨਹੀਂ ਕੀਤਾ। ਪਰ ਇੱਕ ਗੱਲ ਉਹਨਾਂ ਨੇ ਪਰਿਵਾਰ ਨੂੰ ਕਹੀ ਸੀ ਕਿ ਜਿਸ ਦਿਨ ਅਸੀਂ ਸੰਸਾਰ ਤੋਂ ਕੂਚ ਕਰੀਏ, ਬਸ ਸਾਡੇ ਸਰੀਰ ਨੂੰ ਬਾਹਰ ਕਬਰਾਂ ਵਿੱਚ ਨਾ ਲੈ ਕੇ ਜਾਇਓ, ਬਾਹਰ ਕਬਰਸਥਾਨ ਵਿੱਚ ਨਾ ਦਫ਼ਨ ਕਰਨਾ, ਇਸ ਘਰ ਦੇ ਦਰਵਾਜ਼ੇ ਵਿੱਚ ਖੱਬੇ ਹੱਥ ਸਾਡੇ ਦੋਨਾਂ ਦੇ ਤਨ ਖਾਕ ਦੇ ਸਪੁਰਦ ਕਰਨੇ। ਕਿਉਂ ਕਿਹਾ? ਮੈਂ ਜਦੋਂ ਉੱਥੇ ਦਰਸ਼ਨ ਕੀਤੇ, ਆਪ ਕਹੋਗੇ ਸ਼ਾਇਦ ਜਜ਼ਬਾਤ ਵਿੱਚ ਭਾਵੁਕਤਾ ਵਿੱਚ ਆ ਕੇ ਸ਼ਬਦ ਕਹਿ ਰਿਹਾ, ਮੈਂ ਉਸ ਕਬਰਾਂ ਦੇ ਕੋਲ ਖਲੋ ਕੇ ਕਈ ਵਾਰੀ ਮਨ ਤੋਂ ਪੁੱਛਣਾ ਵਾਂ ਜਦੋਂ ਜਾਂਦਾ ਵਾਂ, ਕਿਉਂਕਿ ਜਿਸ ਨੇ ਗੁਰੂ ਦੀ ਸੇਵਾ ਕੀਤੀ ਉਸ ਦੇ ਘਰ ਘੱਟੋ ਘੱਟ ਫੇਰਾ ਤਾਂ ਪਾਈਏ। ਮਨ 'ਚ ਬੜੀ ਵਾਰੀ ਆਇਆ ਕਬਰਾਂ ਦਰਵਾਜ਼ੇ ਵਿੱਚ ਕਿਉਂ? ਹੋ ਸਕਦਾ ਮੇਰੇ ਖਿਆਲ ਬਾਣੀ ਦੀ ਦਲੀਲ ਅਨੁਸਾਰ ਜੇ ਇਸਲਾਮੀ ਮਤ ਨੂੰ ਕੋਖੀਏ, ਉਹ ਇੱਕ ਗੱਲ ਕਹਿੰਦੇ ਨੇ ਕਿ ਮਨੁੱਖ ਮਰਨ ਤੋਂ ਬਾਅਦ ਕਬਰ ਵਿੱਚ ਰਹਿੰਦਾ ਹੈ। ਇੱਕ ਮੈਂ ਇੱਕ ਨੁਕਤਾ ਆਪ ਸਾਹਮਣੇ ਰੱਖਣਾ ਚਾਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਵਿੱਚ ਸੰਕੀਰਨਤਾ ਨਹੀਂ, ਜਿਹੜੀ ਅਸੀਂ ਸੰਕੀਰਨਤਾ ਪੈਦਾ ਕਰ ਦਿੰਦੇ ਹਾਂ ਨਾ, ਆ ਚੰਗਾ ਆ ਮੰਦਾ। ਨਹੀਂ ਪਿਆਰਿਓ, ਇੱਕ ਪਾਸੇ ਤੁਸੀਂ ਬਾਣੀ ਪੜ੍ਹਦੇ ਹੋ, ਬਾਬਾ ਫਰੀਦ ਜੀ ਦੇ ਚਾਰ ਸ਼ਬਦ ਨੇ ਤੇ 130 ਸਲੋਕਾਂ ਵਿੱਚੋਂ 112 ਸਲੋਕ ਨੇ, ਪਰ ਸਾਰੀ ਬਾਬਾ ਫਰੀਦ ਜੀ ਦੀ ਬਾਣੀ ਵਿੱਚ ਕਿਤੇ ਆਵਾਗਾਉਣ ਦਾ ਜ਼ਿਕਰ ਨਹੀਂ। ਅਮਲਾਂ ਦੀ ਗੱਲ ਹੈ, ਆਵਾਗਾਉਣ ਨਹੀਂ, ਕਿਉਂਕਿ ਇਸਲਾਮੀ ਸ਼ਰ੍ਹਾਂ ਕਹਿੰਦੀ ਏ ਕਿ ਆਵਾਗਾਉਣ ਦਾ ਚੱਕਰ ਨਹੀਂ, ਜਿਹੜਾ ਮਰ ਗਿਆ ਉਹਨੇ ਕਿਆਮਤ ਵਾਲੇ ਦਿਨ ਉੱਠਣਾ ਤੇ ਅਮਲਾਂ ਦਾ ਨਿਬੇੜਾ ਹੋਵੇਗਾ ਦੋਜ਼ਖ ਜਾਂ ਬਖੀਸ਼ਤ। ਦੇਖੋ ਸਤਿਗੁਰੂ ਦੀ ਵਿਸ਼ਾਲਤਾ, ਸ਼ਾਇਦ ਅੱਜ ਸਾਡਾ ਅੰਦਰ ਓਨਾ ਵਿਸ਼ਾਲ ਨਹੀਂ, ਕਿਉਂਕਿ ਜਿਉਂ ਜਿਉਂ ਅਸੀਂ ਸਿਰਫ ਸੰਕੀਰਨਤਾ ਵਿੱਚ ਜੁੜੇ ਗਏ, ਜਿੰਨਾ ਵੱਡਾ ਧੰਨ ਗੁਰੂ ਗ੍ਰੰਥ ਸਾਹਿਬ ਸੀ ਹੈ ਨ ਪਿਆਰਿਓ, ਓਨੀ ਵੱਡੀ ਗੱਲ ਆਪਾਂ ਸਿੱਖ ਨਹੀਂ ਜੇ ਕਰ ਸਕੇ, ਜਿੰਨੇ ਮਰਜ਼ੀ ਆਪਾਂ ਦਮਗਜੇ ਆਪਣੇ ਘਰ ਮਾਰੀ ਜਾਈਏ। ਖਿਮਾ ਕਰਿਓ, ਦੁਨੀਆਂ ਵਿੱਚ ਟੈਗੋਰ ਨੇ ਇੱਕ ਗੱਲ ਕਹੀ ਸੀ, ਜਿਸ ਦਿਨ ਨੋਬਲ ਪ੍ਰਾਈਜ਼ ਮਿਲਿਆ ਉਹਨੂੰ ਪੁੱਛਿਆ ਗਿਆ ਸੀ, ਦੁਨੀਆਂ ਵਿੱਚ ਕੋਈ ਅਸੀਂ ਐਸੀ ਰਚਨਾ ਹੈ ਜਿਹੜੀਆਂ ਹੱਦਾਂ ਨੂੰ ਤੋੜ ਕੇ, ਜਾਤਾਂ ਨੂੰ ਤੋੜ ਕੇ, ਬਰਾਦਰੀਆਂ ਨੂੰ ਤੋੜ ਕੇ, ਬੋਲੀਆਂ ਨੂੰ ਤੋੜ ਕੇ, ਸਿਰਫ ਇੱਕ ਜੋਤ ਦੀ ਤੇ ਇੱਕ ਪਰਮਾਤਮਾ ਦੀ ਗੱਲ ਕਰੇ, ਕਾਦਰ ਤੇ ਕੁਦਰਤ ਦੀ ਗੱਲ ਕਰੇ? ਉਹਨੇ ਇਮਾਨਦਾਰੀ ਨਾਲ ਇੱਕ ਗੱਲ ਕਹੀ ਸੀ, ਕਿਉਂਕਿ ਰਵਿੰਦਰ ਨਾਥ ਟੈਗੋਰ ਉਹਨਾਂ ਦੇ ਘਰ ਪ੍ਰਸ਼ਾਦਾ ਪਕਾਉਣ ਵਾਲਾ ਅੰਮ੍ਰਿਤਸਰ ਜ਼ਿਲ੍ਹੇ ਦਾ ਵਸਨੀਕ ਸੀ। ਉਹ ਅੰਮ੍ਰਿਤ ਵੇਲੇ ਜਦੋਂ ਪ੍ਰਸ਼ਾਦਾ ਪਕਾਉਂਦਾ ਸੀ ਤੇ ਰਸੋਈ ਵਿੱਚ ਕੇਸੀ ਇਸ਼ਨਾਨ ਕਰਨ ਤੋਂ ਬਾਅਦ ਜਿੱਥੇ ਭੋਜਨ ਤਿਆਰ ਕਰਨਾ, ਉਹ ਉੱਚੀ ਬਾਣੀ ਪੜ੍ਹਦਾ ਸੀ। ਇਹ ਬਾਪ ਬੇਟਾ ਰਵਿੰਦਰ ਨਾਥ ਤੇ ਦਵਿੰਦਰ ਨਾਥ, ਜਦੋਂ ਉਹਦੇ ਹੱਥ ਦਾ ਪੱਕਿਆ ਪ੍ਰਸ਼ਾਦਾ ਛਕਿਆ, ਮਨ ਨੂੰ ਸਕੂਨ ਮਿਲਿਆ। ਇੱਕ ਦਿਨ ਦੇਖਿਆ ਸਵੇਰੇ ਕੀ ਪੜ੍ਹਦਾ, ਉਹਨਾਂ ਪੁੱਛਿਆ। ਮੈਂ ਖਿੱਦ ਵਿੱਚੋਂ ਨਿਕਲਿਆ, ਉਹ ਸਿੱਖ ਨੇ ਕਿਹਾ ਕੋਈ ਜੰਤਰ ਮੰਤਰ ਨਹੀਂ, ਮੈਂ ਬਾਬੇ ਨਾਨਕ ਦਾ ਸਿੱਖ ਹਾਂ ਤੇ ਅੰਮ੍ਰਿਤ ਵੇਲੇ ਮੈਂ ਗੁਰੂ ਕੀ ਬਾਣੀ ਪੜ੍ਹਦਾ, ਭੋਜਨ ਤਿਆਰ ਕਰਦਿਆਂ ਵੀ ਪੜ੍ਹਦਾ ਵਾਂ। ਪ੍ਰਚਾਰ ਦਾ ਅਰਥ ਕੇਵਲ ਸਟੇਜ ਨਹੀਂ, ਠੀਕ ਇੱਕ ਜ਼ਰੀਆ ਹੈ ਸੰਗਤ ਨਾਲ ਆਦਾਨ ਪ੍ਰਦਾਨ ਵਿਚਾਰ ਕਰਨ ਦਾ। ਸਿੱਖੀ ਦਾ ਪ੍ਰਚਾਰ ਜੀਵਨ ਕਰੇਗਾ,
ਹੋ ਸਕਦਾ ਜਿੱਥੇ ਆਪ ਕੰਮ ਕਰਦੇ ਹੋ ਜੇ ਗੁਰੂ ਦੀ ਭਾਵਨਾ ਨਾਲ ਜ਼ਿੰਦਗੀ ਜੀਓ ਤੁਹਾਡੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਅਨਮਤ ਵਾਲਾ ਵੀ ਸਿੱਖੀ ਦੇ ਦਾਇਰੇ ਵਿੱਚ ਆ ਸਕਦਾ ਹੈ।

ਕੀਰਤਨ ਭਾਈ ਸੁੰਦਰ ਸਿੰਘ ਕੀਰਤਨੀ ਸਨੇਕ ਕਹਿੰਦੇ ਇੰਨਾ ਪਿਆਰਾ ਕੀਰਤਨ ਕਰਦੇ ਨੇ ਦਿਲ ਕਰਦਾ ਹੈ ਕੀਰਤਨ ਕਰੇ ਨੂੰ ਲੁਕਾ ਕੇ ਲੋਕਾਂ ਤੋਂ ਲੈ ਜਾ ਤੇ ਸਾਰੀ ਜ਼ਿੰਦਗੀ ਕੀਰਤਨ ਕਰੀ ਜਾਏ ਤੇ ਮੈਂ ਸਾਹਮਣੇ ਬੈਠ ਕੇ ਕੀਰਤਨ ਸੁਣੀ ਦਾ। ਉਹਨਾਂ ਹੋਣਾ ਉਦੋਂ ਬੰਦ ਕੀਤਾ ਜਦੋਂ ਰਬਾਬੀ ਟੱਕਿਆਂ ਦੀ ਖਾਤਰ ਸਾਜ਼ ਚੁੱਕ ਚੁੱਕ ਕੇ ਇਹਨਾਂ ਦੇ ਪਿੱਛੇ ਭੱਜਣ ਲੱਗੇ ਤੇ ਮਨ ਚ ਆਇਆ ਵੀ ਇਹਨਾਂ ਬੰਦਿਆਂ ਦੇ ਆਪਣੇ ਅੰਦਰ ਕਾਬੂ ਨਹੀਂ ਆਇਆ ਜੀ। ਉਹਨੇ ਇੱਕ ਸ਼ਬਦ ਕਿਹਾ ਸੀ ਅਮਰੀਕਾ ਵਿੱਚ, ਜਦੋਂ ਪੁੱਛਿਆ ਕੋਈ ਐਸੀ ਰਚਨਾ ਜਿਹੜੀ ਮਾਨਵਤਾ ਦੀਆਂ ਸੰਕੀਰਨਤਾ ਨੂੰ ਤੋੜ ਕੇ, ਉਹਨਾਂ ਫਿਰ ਇਹ ਸ਼ਬਦ ਸੁਣਾਇਆ ਸੀ ਕਿ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮੱਲ ਆਣ ਲੋ ਪਵਨ ਚਵਰੋ ਕਰੇ, ਸਗਲ ਬਣ ਰਾਏ ਫੂਲ ਅੰਤ ਜੋਤੀ। ਤੇ ਜਦੋਂ ਇਹ ਵਿਆਖਿਆ ਕੀਤੀ, ਸਭ ਮੈਂ ਜੋਤ ਜੋਤ ਖੈ ਟੋਏ, ਤਿਤ ਦਾ ਚਾਨਣ ਸਭ ਮੈਂ ਚਾਨਣ ਖੋਏ। ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਸਾਰੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ। ਕੋਈ ਐਸਾ ਨਹੀਂ ਜਿਹੜਾ ਇਸ ਬਾਣੀ ਤੋਂ ਰਾਹ ਨਾ ਲੈ ਸਕੇ, ਹਰ ਇੱਕ ਨੂੰ ਪ੍ਰਭਾਵਿਤ ਕਰਦੀ। ਜਿਹੜੀ ਇੱਕ ਮੈਂ ਨੁਕਤਾ ਆਪ ਨਾਲ ਸਾਂਝਾ ਕਰਨਾ ਚਾਹੁੰਦ, ਭਾਵੇਂ ਸ਼ਬਦ ਸਟੇਜ ਤੋਂ ਕਹਿਣ ਤੋਂ ਸੰਕੋਚ ਕਰਨਾ ਚਾਹੀਦਾ ਹੈ, ਦੁਬਧਾ ਨਾ ਇਹਨੂੰ ਸਮਝਿਓ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ, ਘਰ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਤੇ ਬਾਬਾ ਫਰੀਦ ਕਹਿ ਰਹੇ ਨੇ, ਹਜ਼ੂਰ ਇਸ ਗੱਲ ਬਾਰੇ ਕਹਿ ਰਹੇ ਨੇ, ਜੇ ਕਬਰ ਵਿੱਚ ਰੂਹ ਹੋਵੇ ਤੇ ਕਬਰ ਦੀ ਚਿਕਨੀ ਮਿੱਟੀ ਨਾਲ ਭਾਂਡੇ ਤਿਆਰ ਕੀਤੇ ਜਾਂਦੇ ਨੇ ਤੇ ਉਹਦੇ ਵਿੱਚੋਂ ਆਵਾਜ਼ ਕਿਉਂ ਨਹੀਂ ਆਉਂਦੀ ਪਈ? ਤੇ ਬਾਬਾ ਫਰੀਦ ਕਹਿ ਰਹੇ ਨੇ, ਬੋਲੇ ਸ਼ੇਖ ਫਰੀਦ, ਪਿਆਰੇ ਅੱਲਾਹ ਲੱਗੇ ਇਹ ਤਨ ਖੋਸ਼ੀ ਖਾਕ ਨਿਮਾਣੀ ਗੌਰ ਘਰੇ, ਗੌਰ ਘਰੇ। ਉਹਨਾਂ ਦੇ ਬੇਅੰਤ ਪ੍ਰਮਾਣ ਨੇ ਕਿ ਗੌਰ ਨਿਮਾਣੀ ਸੱਦ ਕਰੇ ਨੇ ਘਰਿਆ ਘਰ ਆਓ, ਸਰ ਪਰ ਮੈਥੇ ਆਵਣਾ ਮਰਨੋ ਨਾ ਡਰਿਆਓ। ਉਹਨਾਂ ਦਾ ਬਚਨ ਆਉਂਦਾ ਗੋਰਾਂ ਤੇ ਨਿਮਾਣੀਆਂ ਬੈਸਣ ਰੂਹਾਂ ਮਲ, ਰੂਹਾਂ ਮਲ ਕੀ ਗੋਰਾਂ, ਕਬਰਾਂ ਵਿੱਚ ਰੂਹਾਂ ਬੈਠੀਆਂ। ਹਜ਼ੂਰ ਦੀ ਬਾਣੀ ਨੇ ਇੱਥੋਂ ਤੱਕ ਅਸੀਂ ਬਾਬਾ ਫਰੀਦ ਜੀ ਨੂੰ ਜਦੋਂ ਪੜ੍ਹਨੇ, ਦੇਖੋ ਸਭ ਤੋਂ ਵੱਧ ਜੇ ਕਿਸੇ ਨੇ ਮੌਤ ਦੀ ਨੇੜੇ ਹੋ ਕੇ ਗੱਲ ਕੀਤੀ ਹੈ ਨਾ, ਉਹ ਬਾਬਾ ਫਰੀਦ ਜੀ। ਮੌਤ ਦੇ ਗੀਤ ਬਹੁਤ ਨੇੜੇ ਦੇਖਿਆ ਮੌਤ ਨੂੰ, ਨਾਸ਼ਵਾਨਤਾ ਦੀ ਗੱਲ ਕੀਤੀ, ਪਰ ਉਹਨਾਂ ਦੀ ਮਿੱਠੀ ਜ਼ਬਾਨ, ਉਹਨਾਂ ਦੇ ਸ਼ੱਕਰ ਵਰਗੇ ਮਿੱਠੇ ਬੋਲ ਜਿਹਨੇ ਇੱਕ ਵਾਰੀ ਸੁਣੀ ਉਹਦੀ ਜ਼ਿੰਦਗੀ ਪਲਟੀ ਗਈ। ਹਜ਼ੂਰ ਨੇ ਇੱਥੇ ਕੋਈ ਪਾਬੰਦੀ ਨਾ ਲਾਈ ਜਦੋਂ ਇਹ ਸ਼ਬਦ ਇਹ ਰਚਨਾ ਦਰਜ ਕੀਤੀ ਗਈ ਕਿ ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਬ ਹੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਕੋਈ ਪਾਬੰਦੀ ਨਾ ਲਾਈ ਕਿ ਉੱਠ ਫਰੀਦਾ ਉਜੂ ਸਾਜ, ਸੁਭਾ ਨਿਵਾਜ ਗੁਜਾਰ, ਜੋ ਸਿਰ ਸਾਈ ਨਾ ਨਿਵੈ ਥੋ ਸਿਰ ਕੱਪ ਉਤਾਰ। ਅੱਜ ਮੁਸਲਮਾਨ ਜੇ ਨੂੰ ਸੀ ਚੁਕਾਏਗਾ, ਸਹੀ ਅਰਥਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਹੈ, ਕਿਸੇ ਵੀ ਬੰਦੇ ਦਾ ਵਿਰੋਧੀ ਬਣ ਕੇ ਵਿਰੋਧ ਨਹੀਂ ਕੀਤਾ। ਅਸੀਂ ਕਈ ਵਾਰੀ ਵਿਰੋਧ ਦੇ ਸ਼ਬਦ ਕਹਿ ਜਾਂਦੇ ਹਾਂ, ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਜਦੋਂ ਧਰਮ ਦੀਆਂ ਕਦਰਾਂ ਕੀਮਤਾਂ ਅੰਦਰੋਂ ਗੁਣ ਖਤਮ ਹੋ ਜਾਣ, ਕੇਵਲ ਬਾਹਰ ਚਿੰਨ੍ਹ ਰਹਿ ਜਾਣ, ਤੇ ਬਾਹਰ ਦੇ ਚਿੰਨ੍ਹ ਕੇਵਲ ਮੁਰਦੇ ਦਾ ਖੱਫੜ ਬਣ ਜਾਂਦੇ ਨੇ ਜੇ ਅੰਦਰ ਧਰਮ ਦੀ ਨਿਸ਼ਾਨੀ ਨਾ ਹੋਵੇ ਤਾਂ। ਸਤਿਗੁਰੂ ਨੇ ਵਿਰੋਧੀ ਬਣ ਕੇ ਨਹੀਂ, ਕਿਸੇ ਨੂੰ ਜੀਵਨ ਕਮਾਉਣ ਲਈ ਜਿਹੜੀ ਬੇਨਤੀ ਕਰਨ ਲੱਗਾ, ਉਹਨਾਂ ਦੀਆਂ ਕਬਰਾਂ ਕਿਉਂ ਦਰਵਾਜ਼ੇ ਵਿੱਚ, ਇਹ ਸਾਡਾ ਇਤਿਹਾਸ ਹੈ। ਤੇ ਜਦੋਂ ਉੱਥੇ ਆਪਾਂ ਜਾਈਏ, ਤੁਸੀਂ ਵੈਸੇ ਨਾਮ ਜਪਣ ਵਾਲੇ ਬੜੇ ਬੈਠੇ ਹੋ, ਹਰਿਮੰਦਰ ਸਾਹਿਬ ਜਾਇਓ, ਜਦੋਂ ਪੰਜਾਬ ਜਾਂਦੇ ਹੋ ਬੱਚਿਆਂ ਨੂੰ ਲੈ ਕੇ ਜਾਇਓ, ਕਦੀ ਠੰਡੇ ਬੁਰਜ ਤੇ ਨੀਹਾਂ ਵਿੱਚ। ਹਰ ਸਾਲ ਮੈਂ ਯਤਨ ਕਰਨਾ ਹੁੰਦਾ ਕਿ ਕਿਤੇ ਉਹ ਸਿਆਲੀ ਰਾਤ, ਕੱਲ ਵੈਸੇ ਸੀ ਵਿਚਾਰਨਾ ਇੱਕ ਦਿਨ ਵਿੱਚ ਸਾਕਾ, ਜਦੋਂ ਮਾਂ ਠੰਡੇ ਬੁਰਜ ਤੇ ਬੈਠੀ, ਮਨਾ ਤੂੰ ਕਦੀ ਅੱਧਾ ਘੰਟਾ ਔਰ ਅੱਧੀ ਰਾਤ ਨੂੰ ਬੈਠ ਕੇ ਦੇਖਦਾ ਸਹੀ ਉਸ ਠੰਡੀ ਹਵਾ ਵਿੱਚ, ਗੁਰੂ ਗੁਰੂ ਕਰੀਏ ਤੇ ਗੁਰੂ ਕੇ ਲਾਲਾਂ ਦੀ ਛੂਹ ਪ੍ਰਾਪਤ ਹੁੰਦੀ। ਮੈਂ ਨਮਸਕਾਰ ਕਰਨ ਗਿਆ, ਇੱਕ

0: ਤੇਰੇ ਨੂੰ ਮੇਰਾ ਤਜਰਬਾ ਜਾਂ ਹੁੰਗਤਾ ਨਾ ਸਮਝੋ ਕਿ ਮੈਂ ਮੰਗਲਾ ਪਹਿਲਾਂ ਮੱਥਾ ਟੇਕਣ ਲੱਗਾ। ਇੱਕ ਬਜ਼ੁਰਗ ਸੀ, ਉਹਨੇ ਇਹ ਸ਼ਬਦ ਵਰਤੇ, ਕਹਿੰਦਾ ਤੂੰ ਪਿੰਦਰ ਪਾ ਲੈ। ਮੈਨੂੰ ਸ਼ਬਦ ਬੜੇ ਚੰਗੇ ਲੱਗੇ, ਮੈਂ ਕਿਹਾ ਹਾਂ। ਕਹਿੰਦਾ ਕਥਾ ਸੁਣਨਾ ਰੋਜ਼? ਕਹਿੰਦਾ ਮੱਥਾ ਟੇਕਣ ਆਇਆ? ਮੈਂ ਕਿਹਾ ਹਾਂ। ਕਹਿੰਦਾ ਸਿੱਧਾ ਨੀਆਂ ਚ? ਮੈਂ ਕਿਹਾ ਆਹੋ ਸਿੱਧਾ ਹੀ ਆਇਆ। ਕਹਿੰਦਾ ਮੇਰੀ ਇੱਕ ਗੱਲ ਸੁਣ, ਨੀਆਂ ਵਿੱਚ ਮੱਥਾ ਟੇਕਣ ਤੋਂ ਪਹਿਲਾਂ ਬੁਰਜ ਤੇ ਮੱਥਾ ਟੇਕਿਆ ਕਰ। ਮੈਂ ਸਮਝਿਆ ਨਾ। ਫਿਰ ਕਹਿੰਦਾ ਮੈਂ ਇਸ ਕਰਕੇ ਤੈਨੂੰ ਕਹਿੰਦਾ ਹਾਂ, ਬੁਰਜ ਤੋਂ ਮਾਂ ਦੱਸਦੀ ਹੈ ਨੀਆਂ ਵਿੱਚ ਕਿਵੇਂ ਜਾ ਕੇ ਖਲੋਣਾ। ਹੁਣ ਉਸ ਬੰਦੇ ਦਾ ਜੇ ਅਸੀਂ ਕਹੀਏ ਕਿਤਾਬੀ ਗਿਆਨ ਕਿੰਨੇ ਲਿਖਿਆ, ਉੱਥੇ ਲਿਖਿਆ ਕੀ ਕਰੇਗਾ? ਕਹਿੰਦਾ ਬੁਰਜ ਵਿੱਚ ਬੈਠੀ ਮਾਂ ਆਪਣੇ ਸੀਨੇ ਦੀ ਰੁਖਾਨੀਅਤ ਭਰ ਭਰ ਕੇ ਤੋਰ ਕੇ ਕਹਿੰਦੀ, ਬੱਚਿਓ ਬੁਰਜ ਦੀਆਂ ਪੌੜੀਆਂ ਦੱਸਦੀਆਂ ਨੇ ਨੀਆਂ ਵਿੱਚ ਕਿਵੇਂ ਖਲੋਈਦਾ ਹੁੰਦਾ। ਸੱਚੀ ਮੁੱਚੀ ਫਿਰ ਮੈਂ ਨੇਮ ਹੀ ਬਣਾਇਆ ਕਿ ਪਹਿਲਾਂ ਮਾਂ ਨੂੰ ਮੱਥਾ ਟੇਕਾਂ, ਉਸ ਤੋਂ ਬਾਅਦ ਨੀਆਂ ਵਾਲੇ ਪਾਸੇ ਤੁਰੀਏ। ਮੈਂ ਜਿਹੜੀ ਬੇਨਤੀ ਕਰਨ ਲੱਗਾ ਕਿ ਉੱਥੇ ਕਬਰਾਂ ਦੋਨਾਂ ਭਰਾਵਾਂ ਦੀਆਂ ਨੇ। ਇਸਲਾਮੀ ਮਤ ਕਹਿੰਦਾ ਕਿ ਰੂਹ ਕਬਰਾਂ ਵਿੱਚ ਹੈ, ਤੇ ਮਨ ਕਹਿੰਦਾ ਦੋਨਾਂ ਭਰਾਵਾਂ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਮਰਨ ਤੋਂ ਬਾਅਦ ਲੋਕ ਕਬਰਾਂ ਵਿੱਚ ਛੱਡ ਕੇ ਆਉਂਦੇ ਨੇ, ਪਰ ਸਾਨੂੰ ਘਰ ਦੇ ਅੰਦਰ ਨਹੀਂ, ਘਰ ਦੇ ਦਰਵਾਜ਼ੇ ਵਿੱਚ ਦਫਨਾ ਦਿਆ ਜੇ, ਕਿਉਂਕਿ ਜਿਉਂਦੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਦਰ ਦੇ ਪਹਿਰੇਦਾਰ ਹਾਂ, ਤੇ ਮਰਨ ਤੋਂ ਬਾਅਦ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਬੂਹੇ ਵਿੱਚ ਹੀ ਬੈਠਣਾ ਚਾਹੁੰਦੇ। ਹੁਣ ਅੱਜ ਵੀ ਉਹਨਾਂ ਦੀਆਂ ਕਬਰਾਂ ਨੇ। ਇੱਥੇ ਮੈਨੂੰ ਇੱਕ ਭਾਈ ਨੰਦ ਲਾਲ ਜੀ ਦੀ ਰਚਨਾ ਵਿੱਚੋਂ ਇੱਕ ਸ਼ੇਰ ਹੈ, ਉਹ ਕਹਿੰਦੇ ਨੇ, ਹਵਾ ਤੇਜ਼ ਉੱਡਣ ਵਾਲੀ ਏ, ਦੇਖ ਤੇਰਾ ਸੁਭਾਅ ਏ, ਜ਼ਮੀਨ ਤੋਂ ਮਿੱਟੀ ਚੁੱਕਣੀ, ਇੱਕ ਥਾਂ ਤੋਂ ਦੂਜੀ ਥਾਂ ਤੇ ਸੱਚਣੀ, ਪਰ ਇੱਕ ਕੰਮ ਕਰੀ ਕਿ ਜਿਸ ਦਿਨ ਮੇਰੇ ਤਨ ਦੀ ਰਾਖ ਬਣ ਜਾਏ, ਮੇਰੀ ਮੜੀ ਦੀ, ਮੇਰੇ ਸਰੀਰ ਦੀ ਰਾਖ ਨੂੰ ਚੁੱਕ ਕੇ ਕਿਸੇ ਦੂਜੇ ਦੇ ਦਰ ਤੇ ਨਾ ਲਿਜਾਈ। ਕਿਉਂ? ਕਹਿਣ ਲੱਗੇ, ਲੋਕ ਕਹਿਣਗੇ ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਜੀ ਦੇ ਸਿਫਤ ਦੇ ਗੀਤ ਗਾਉਂਦਾ ਰਿਹਾ, ਮਰਨ ਤੋਂ ਬਾਅਦ ਇਹਦੀ ਮੜੀ ਦੀ ਰਾਖ ਲੋਕਾਂ ਦੇ ਬੂਹਿਆਂ ਤੇ ਰੋਲਦੀ ਪਈ ਹੈ। ਉੱਥੇ ਇੱਕ ਸ਼ੇਰ ਹੈ ਉਹਨਾਂ ਦਾ, ਮਬਰ ਐ ਬਾਦ, ਮਬਰ ਦਾ ਅਰਥ ਹੈ ਨਾ ਲਿਜਾਵੀ, ਬਾਦ ਦਾ ਅਰਥ ਹੈ ਖਵਾ। ਮਬਰ ਐ ਬਾਦ ਖਾਕਮ, ਖਾਕਮ ਫਾਰਸੀ ਵਿੱਚ ਮੇਰੀ ਖਾਕ ਨੂੰ, ਮੇਰੀ ਮਿੱਟੀ ਨੂੰ। ਮਬਰ ਐ ਬਾਦ ਖਾਕਮ, ਅੱਜ ਦਰ ਦੋਸਤ, ਮੇਰੇ ਮਹਿਬੂਬ, ਮੇਰੇ ਦੋਸਤ, ਮੇਰੇ ਪਿਆਰੇ ਗੁਰੂ ਦੇ ਦਰ ਤੋਂ ਮੈਨੂੰ ਚੁੱਕੀ ਨਾ। ਮਬਰ ਐ ਬਾਦ ਖਾਕਮ, ਅੱਜ ਦਰ ਦੋਸਤ, ਜੇ ਚੁੱਕ ਕੇ ਲੈ ਗਈ ਉਸ ਦੁਸ਼ਮਨਮ, ਮੇਰੇ ਦੁਸ਼ਮਨ, ਸਰਜਨਦ, ਸਰਜਨਦ ਸਿਰ ਫੇਰਨਾ, ਇਨਕਾਰ ਕਰਨਾ, ਦੁਸ਼ਮਨਮ ਸਰਜਨਦ ਕੇ ਖਰਜਾਈ ਈਸ, ਮੇਰੀ ਰਚਨਾ ਪੜ੍ਹ ਕੇ ਮੇਰੇ ਦੁਸ਼ਮਨ ਸਿਰ ਫੇਰ ਕੇ ਕਹਿਣਗੇ, ਜੋ ਲਿਖਿਆ ਉਹ ਜੀਵਨ ਨਹੀਂ ਸੀ, ਦੇਖੀ ਮੈਨੂੰ ਗੁਰੂ ਦਰ ਤੋਂ ਚੁੱਕੀ ਨਾ। ਇਹਦਾ ਪੰਜਾਬੀ ਚ ਤਰਜਮਾ ਕੀਤਾ ਹੈ ਕਿ ਗੁਰੂ ਦਰੋਂ ਨਾ ਚੁੱਕ ਲਜਾਵੀ, ਮੇਰੀ ਖਾਕ ਹਵਾਏ, ਨਹੀਂ ਤਾਂ ਲੋਕੀ ਦੇਣਗੇ ਤਾਨੇ ਨੇ ਥਾਂ ਥਾਂ ਨਿਹੋ ਲਗਾਏ। ਉਹਨਾਂ ਦੋਨਾਂ ਭਰਾਵਾਂ ਦੀਆਂ ਕਬਰਾਂ ਅੱਜ ਵੀ ਉੱਥੇ ਅਸੀਂ ਦੇਖਦੇ ਹਾਂ, ਵਿੱਚ ਹੁਕਮਨਾਮਾ ਪਿਆ ਹੈ। ਤੇ ਸੱਚ ਹੈ, ਕਿਤੇ ਸਿਆਣੇ ਨੇ ਕਿਹਾ ਹੈ ਕਿ ਕੂਚਾ ਏ ਯਾਰ ਮੇ ਬੈਠ, ਨਕਸ਼ੇ ਪਾਂ ਕੀ ਤਰ੍ਹਾਂ, ਜੇ ਗੁਰੂ ਦੇ ਰਸਤੇ ਚ ਬਹਿਣੀ ਤੇ ਇਸ ਤਰ੍ਹਾਂ ਬਹਿ ਜਿਵੇਂ ਗਿੱਲੀ ਮਿੱਟੀ ਦੇ ਉੱਤੇ ਨਿਸ਼ਾਨ ਪੈਂਦੇ ਨੇ ਪੈਰਾਂ ਦੇ, ਚੇਤੇ ਰੱਖਿਓ ਉਹ ਕਦੀ ਉਠਾਏ ਨਹੀਂ ਜਾ ਸਕਦੇ। ਜਿਹੜੇ ਗਿੱਲੀ ਮਿੱਟੀ ਦੇ ਨਿਸ਼ਾਨ ਨੇ, ਮਿੱਟ ਤਾਂ ਸਕਦੇ ਨੇ ਪਰ ਉੱਠਦੇ ਨਹੀਂ। ਕੂਚਾ ਏ ਯਾਰ ਮੇ ਬੈਠ, ਨਕਸ਼ੇ ਪਾਂ ਕੀ ਤਰ੍ਹਾਂ, ਕੋਈ ਮਿਟਾ ਤੋ ਸਕੇ ਪਰ ਉਠਾ ਨਾ ਸਕੇ। ਸਤਿਗੁਰੂ ਇੱਥੋਂ ਅੱਗੇ ਰਾਏ ਕੱਲੇ ਕੋਲ ਜਾਂਦੇ ਨੇ, ਇੱਧਰ ਦੋਨੋਂ ਲਾਲ ਛੋਟੇ ਮਾਤ ਗੁਜਰੀ ਨਾਲ, ਗੰਗੂ ਦੇ ਘਰੋਂ ਮੁਰਿੰਡੇ, ਮੁਰਿੰਡੇ ਤੋਂ ਠੰਡੇ ਬੁਰਜ, ਠੰਡੇ ਬੁਰਜ ਤੋਂ ਨੀਆਂ ਵਿੱਚ, ਤੇ ਨੀਆਂ ਦੀ ਦਾਸਤਾਨ ਨੂਰਾ ਮਾਹੀ ਚੋਜੀ ਪ੍ਰੀਤਮ ਨੂੰ ਜਾ ਕੇ ਦੱਸਦਾ। ਇਹਦੀ ਵਿਚਾਰ ਆਪਾਂ ਯਤਨ ਕਰਾਂਗੇ ਕਿ ਕੱਲ੍ਹ ਸੰਪੂਰਨ ਹੋ ਜਾਏ। ਅੱਜ ਸਿਰਫ ਇਹਦੀ ਕੋ ਬੇਨਤੀ ਹੈ ਕਿ ਆਪਾਂ ਉਹਨਾਂ ਸ਼ਰਧਾ ਵਾਲਿਆਂ ਨੂੰ ਸ਼ਰਧਾ ਨੂੰ ਸਿੱਜਦੇ ਕਰੀਏ ਜਿਹੜੇ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨੂੰ ਹੱਥ ਦਾ ਨੇਹ ਕਰਦੇ ਨੇ। ਕੱਲ੍ਹ ਦੇ ਦੀਵਾਨ ਵਿੱਚ ਸਰਹੰਦ ਦਾ ਸਾਕਾ ਸੰਖੇਪ ਜੀ ਉਹਦੀ ਵਿਚਾਰ ਆਪ ਸੰਗਤ ਨਾਲ ਸਾਂਝੀ ਕੀਤੀ ਜਾਏਗੀ ਜੀ। ਹੋਈਆਂ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belongs to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Guru Khalsa Ji, Sant Atar Singh Ji Mastu Aane Waliyan Di Lai Hoi Fulwari, Akal Academy, Badu Sebdiyan Vidyarthana Da Tadi Jatha, Bade Adab Se Satkar Sahe, Fateh Arz Karde, Sare Rad Milke Akho Ji, Wahe Guru Ji Ka Khalsa, ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ। ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ। ਸਿੱਖਾਂ ਦੀਆਂ ਦਿੱਤੀਆਂ 80 ਸ਼ਹਾਦਤਾਂ ਵਿੱਚੋਂ ਕੇਸਾਂ ਦੇ

ਸਰਕਾਰ ਨੂੰ ਕਾਇਮ ਰੱਖਦੇ ਹੋਇਆ ਦੋ ਅਹਿਮ ਸ਼ਹਾਦਤਾਂ ਹੋਈਆਂ ਨੇ। ਇੱਕ ਤਾਂ ਪਿੰਡ ਪੋਹਲੇ ਦੇ ਰਹਿਣ ਵਾਲੇ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ, ਜਿਨ੍ਹਾਂ ਨੇ ਆਪਣੀ ਖੋਪਰੀ ਸੁਣਵਾਉਣੀ ਤਾਂ ਮਨਜ਼ੂਰ ਕਰ ਲਈ ਪਰ ਕੇਸਾਂ ਨੂੰ ਆਂਚ ਨਹੀਂ ਆਉਣ ਦਿੱਤੀ, ਤੇ ਦੂਸਰੀ ਸਨ 1727 ਈਸਵੀ ਵਿੱਚ ਬਾਬਾ ਤਾਰਾ ਸਿੰਘ ਜੀ ਪਿੰਡ ਵਾਹ ਵਾਲਿਆਂ ਦੀ ਸ਼ਹਾਦਤ। ਪਾਕਿਸਤਾਨ ਦੀ ਪੱਛਮੀ ਸੀਮਾ ਲਾਗੇ ਡੱਲ ਤੇ ਵਾਹ ਦੋ ਉੱਗੇ ਪਿੰਡ ਨੇ। ਬੁੱਟਰ ਗੋਦ ਦੇ ਪਿੰਡ ਵਾਂ ਦੇ ਰਹਿਣ ਵਾਲੇ ਬਾਬਾ ਤਾਰਾ ਸਿੰਘ ਜੀ ਬੜੇ ਭਜਨੀਕ ਸਿੱਖ ਸਨ। ਭਾਈ ਮਨੀ ਸਿੰਘ ਜੀ ਦੀ ਜਥੇਦਾਰੀ ਹੇਠ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਬਾਬਾ ਜੀ ਨੇ ਸਿੰਘਾਂ ਦੀ ਸੇਵਾ ਦਾ ਬੇੜਾ ਚੁੱਕ ਲਿਆ। ਆਪ ਜੀ ਜਿੱਥੇ ਆਚਰਣ ਦੇ ਉੱਚੇ ਤੇ ਸੁਭਾਅ ਦੇ ਮਿੱਠੇ ਸਨ, ਉੱਥੇ ਇੱਕ ਚੰਗੇ ਘੋੜ ਸਵਾਰ, ਤਲਵਾਰੀਏ ਤੇ ਤੀਰ ਅੰਦਾਜ਼ ਵੀ ਸਨ। ਬਾਬਾ ਤਾਰਾ ਸਿੰਘ ਜੀ ਆਪ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜੀ ਮਹਿਮਾ ਵਿੱਚ ਅੱਗੇ ਹੋ ਕੇ ਲੜਦੇ ਰਹੇ। ਬਾਬਾ ਤਾਰਾ ਸਿੰਘ ਜੀ ਨੇ ਪਿੰਡ ਵਾਂ ਵਿੱਚ ਆਪਣਾ ਡੇਰਾ ਬਣਾਇਆ ਹੋਇਆ ਸੀ, ਜਿੱਥੇ ਥੱਕੇ ਟੁੱਟੇ ਸਿੰਘ ਆ ਕੇ ਪ੍ਰਸ਼ਾਦਾ ਛਕਦੇ ਤੇ ਆਰਾਮ ਕਰਦੇ ਸਨ। ਬਾਬਾ ਜੀ ਦਾ ਇੰਨਾ ਪ੍ਰਤਾਪ ਸੀ ਕਿ ਸਭ ਹਿੰਦੂ ਮੁਸਲਮਾਨ ਆਪ ਜੀ ਦਾ ਆਦਰ ਕਰਿਆ ਕਰਦੇ ਸਨ।

ਪਿੰਡ ਨਸ਼ਹਿਰੇ ਦਾ ਚੌਧਰੀ ਸਾਹਿਬ ਰਾਏ ਬੜਾ ਹੰਕਾਰੀ ਤੇ ਅਤਿਆਚਾਰੀ ਸੀ। ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਦੀ ਸ਼ਹਿ ਕਰਕੇ ਉਸ ਨੇ ਸਿੱਖਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਹ ਆਪਣੀਆਂ ਘੋੜੀਆਂ ਗਰੀਬ ਕਿਰਤੀਆਂ ਦੇ ਖੇਤਾਂ ਵਿੱਚ ਚਰਨ ਲਈ ਖੁੱਲੀਆਂ ਛੱਡ ਦਿੰਦਾ। ਇਸ ਗਰੀਬ ਮਾਰ ਤੇ ਜ਼ੁਲਮ ਨੂੰ ਸਹਿਣ ਨਾ ਕਰਦੇ ਹੋਏ ਪੜਾਣਾ ਪਿੰਡ ਦੇ ਸਰਦਾਰ ਮਾਲੀ ਸਿੰਘ ਤੇ ਗੁਰਬਖਸ਼ ਸਿੰਘ ਨੇ ਸਾਹਿਬ ਰਾਏ ਨੂੰ ਬੇਨਤੀ ਕੀਤੀ, ਚੌਧਰੀ ਜੀ ਤੁਸੀਂ ਆਪਣੀਆਂ ਘੋੜੀਆਂ ਨੂੰ ਬੰਨ ਕੇ ਰੱਖਿਆ ਕਰੋ, ਇਹ ਖੁੱਲੀਆਂ ਚਰਦੀਆਂ ਫਸਲ ਖਰਾਬ ਕਰ ਦਿੰਦੀਆਂ ਨੇ। ਸਾਹਿਬ ਰਾਏ ਨੇ ਚੌਧਰ ਪੁਣੇ ਦੇ ਰੋਹਬ ਨਾਲ ਕਿਹਾ, ਸਿੱਖੋ ਜੇ ਮੇਰੀਆਂ ਘੋੜੀਆਂ ਬਣਵਾਉਣੀਆਂ ਨੇ ਤਾਂ ਮੇਰੀ ਇੱਕ ਰਾਏ ਮੰਨਣੀ ਪਵੇਗੀ। ਸਿੱਖਾਂ ਨੇ ਪੁੱਛਿਆ, ਦੱਸੋ ਤੁਹਾਡੀਆਂ ਘੋੜੀਆਂ ਕਿੱਦਾਂ ਬਚ ਸਕਦੀਆਂ ਨੇ? ਤਾਂ ਚੌਧਰੀ ਨੇ ਕਿਹਾ, ਇੱਕ ਨਾਈ ਸੱਦ ਲੈਂਦੇ ਹਾਂ, ਤੁਹਾਡੇ ਕੇਸ ਕਟਾ ਕੇ ਕੇਸਾਂ ਦੇ ਰਸਤੇ ਵੱਟ ਕੇ ਫਿਰ ਉਹਨਾਂ ਰਸਿਆਂ ਦੇ ਨਾਲ ਮੇਰੀਆਂ ਘੋੜੀਆਂ ਬਚ ਸਕਦੀਆਂ ਨੇ। ਹੰਕਾਰੀ ਸਾਹਿਬ ਰਾਏ ਜੋ ਕੁਛ ਸਿੰਘਾਂ ਨੂੰ ਕਹਿ ਰਿਹਾ ਹੈ ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਵਿਦਿਆਰਥਣਾਂ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਹਿੱਸਾ ਵਿੱਚ ਹੈ।

ਸੂਬੇਦਾਰ ਜ਼ਕਰੀਆ ਖਾਨ ਦਾ ਚੌਧਰੀ ਸਾਹਿਬ ਰਾਏ ਨੂੰ ਇਹ ਆਦੇਸ਼ ਸੀ ਕਿ ਸਿੱਖਾਂ ਨੂੰ ਖਤਮ ਕਰ ਦਿਓ ਕਿਉਂਕਿ ਇਹ ਗਰੀਬਾਂ ਦੀ ਮਦਦ ਕਰਦੇ ਨੇ। ਇਸ ਲਈ ਸਾਹਿਬ ਰਾਏ ਨੇ ਆਪਣੀਆਂ ਘੋੜੀਆਂ ਗਰੀਬ ਕਿਰਤੀਆਂ ਦੇ ਖੇਤਾਂ ਵਿੱਚ ਖੁੱਲੀਆਂ ਛੱਡ ਛੱਡ ਕੇ ਗਰੀਬਾਂ ਨੂੰ ਤੰਗ ਕਰਨ ਦਾ ਬਹਾਨਾ ਲੱਭ ਲਿਆ। ਉਹ ਜਾਣਦਾ ਸੀ ਕਿ ਸਿੱਖ ਗਰੀਬ ਮਾਰ ਸਹਿਣ ਨਹੀਂ ਕਰ ਸਕਦੇ। ਸਿੱਖ ਭੜਕਣਗੇ ਕਿ ਗਰੀਬਾਂ ਦੀ ਮਦਦ ਲਈ ਜਦੋਂ ਸਾਹਮਣੇ ਆਉਣਗੇ ਤਾਂ ਮੈਂ ਇਹਨਾਂ ਤੇ ਹੱਲਾ ਬੋਲ ਕੇ ਆਪਣੇ ਇਲਾਕੇ ਚੋਂ ਸਿੱਖੀ ਖਤਮ ਕਰਕੇ ਸੂਬੇਦਾਰ ਲਾਹੌਰ ਤੋਂ ਇਨਾਮ ਹਾਸਲ ਕਰਾਂਗਾ। ਇਸੇ ਨੀਅਤ ਨਾਲ ਉਸਨੇ ਸਿੰਘਾਂ ਨੂੰ ਅਜਿਹੇ ਮੰਦੇ ਬੋਲ ਕਹੇ। ਇਹ ਬੋਲੀ ਸਿੰਘਾਂ ਦੇ ਸੀਨੇ ਚੀਰ ਗਈ। ਜਿਵੇਂ ਕਹਿੰਦੇ ਨੇ ਲੱਕੜ ਨੂੰ ਫਾਨਾ ਤੇ ਸੂਰਮੇ ਨੂੰ ਤਾਨਾ ਚੀਰ ਕੇ ਲੰਘ ਜਾਂਦਾ ਹੈ। ਸਿੰਘ ਪਿੱਛੇ ਮੁੜੇ ਤੇ ਪਿੰਡ ਆ ਕੇ ਸਲਾਹ ਕੀਤੀ ਤੇ ਭੁੱਸੇ ਪਿੰਡ ਦੇ ਸਰਦਾਰ ਬਘੇਲ ਸਿੰਘ ਤੇ ਹੋਰ ਪਤਵੰਤੇ ਸਿੰਘਾਂ ਕੋਲ ਜਾ ਫਰਿਆਦੀ ਹੋਈ। ਸਿੰਘਾਂ ਨੇ ਚੌਧਰੀ ਸਾਹਿਬ ਰਾਏ ਦੀ ਵਧੀਕੀ ਜਿਸ ਤਰ੍ਹਾਂ ਦੱਸੀ ਉਹਨਾਂ ਬੋਲਾਂ ਨੂੰ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਵੇ

ਗੱਲ ਨੂੰ ਸਿੰਘਾਂ ਨੇ ਧੀਰਜ ਨਾਲ ਵਿਚਾਰਿਆ ਤੇ ਇਸ ਨਤੀਜੇ ਤੇ ਪਹੁੰਚੇ ਕਿ ਸਭ ਕਲੇਸ਼ ਦੀ ਜੜ ਘੋੜੀਆਂ ਹੀ ਨੇ, ਕਿਉਂ ਨਾ ਇਸ ਜੜ ਨੂੰ ਹੀ ਮੁਕਾ ਦਿੱਤਾ ਜਾਵੇ। ਆਪਣੀ ਉਲੀਕੀ ਹੋਈ ਵਿਉਂਤ ਅਨੁਸਾਰ ਸਿੰਘਾਂ ਨੇ ਘੋੜੀਆਂ ਹੱਕ ਕੇ ਮਾਲਵੇ ਵੱਲ ਨੂੰ ਕੱਢ ਦਿੱਤੀਆਂ। ਘੋੜੀਆਂ ਅਵਾਰਾ ਫਿਰਦੀਆਂ ਦੇਖ ਕੇ ਸਰਦਾਰ ਲਖਮੀਰ ਸਿੰਘ ਨੇ ਇਹ ਘੋੜੀਆਂ ਸਰਦਾਰ ਅਲਾ ਸਿੰਘ ਜੀ ਦੇ ਸਪੁਰਦ ਕਰ ਦਿੱਤੀਆਂ ਤੇ ਸਰਦਾਰ ਸਾਹਿਬ ਨੇ ਜੋ ਮਾਇਆ ਦਿੱਤੀ, ਸਿੰਘਾਂ ਨੇ ਭਾਈ ਤਾਰਾ ਸਿੰਘ ਜੀ ਵਾਹ ਵਾਲਿਆਂ ਵੱਲੋਂ ਚਲਾਏ ਜਾ ਰਹੇ ਲੰਗਰ ਵਿੱਚ ਪਾ ਦਿੱਤੀ। ਸਿੰਘ ਜਾਣ ਗਏ ਕਿ ਇਹ ਗੱਲ ਬਹੁਤ ਵਧਣੀ ਹੈ, ਸੋ ਸਾਰੇ ਸਿੰਘ ਬਾਬਾ ਤਾਰਾ ਸਿੰਘ ਜੀ ਦੇ ਡੇਰੇ ਵਿੱਚ ਆਣ ਇਕੱਠੇ ਹੋਏ। ਚੌਧਰੀ ਸਾਹਿਬ ਰਾਏ ਵੀ ਬਾਬਾ ਜੀ ਦੇ ਡੇਰੇ ਆ ਧਮਕਿਆ। ਉਹ ਆਪਣੀ ਚੌਦਾਂ ਦੇ ਨਸ਼ੇ ਵਿੱਚ ਇੰਨਾ ਮਸਤ ਸੀ ਕਿ ਗੁਰਮੁਖ ਪਿਆਰੇ ਬਾਬਾ ਤਾਰਾ ਸਿੰਘ ਜੀ ਦੇ ਸਾਹਮਣੇ ਜੋ ਮੂੰਹ ਆਇਆ ਬਿਨਾਂ ਵਿਚਾਰੇ ਕਹੀ ਗਿਆ। ਬਾਬਾ ਤਾਰਾ ਸਿੰਘ ਜੀ ਨੂੰ ਕਹਿਣ ਲੱਗਾ, ਸਾਹਿਬ ਰਾਏ ਬੋਲ ਦਾ ਕਬੋਲ, ਬੋਲ ਮੱਤਾ ਹੰਕਾਰ ਦਾ, ਧਾੜ ਵੀ ਲੁਟੇਰੇ ਕੋਲ ਰੱਖਦੇ ਹਮੇਸ਼ ਸਿੰਘਾ, ਮਾਰਦਾ ਏ ਡਾਕੇ ਡਰ ਲਾ ਕੇ ਸਰਕਾਰ ਦਾ, ਦੇ ਦੇ ਮੇਰੇ ਚੋਰ ਹੱਥੀ, ਹੋਵੇਗਾ ਖੁਆਰ ਨਹੀਂ ਤਾਂ ਛੱਡੂ ਨਾ ਨਿਸ਼ਾਨ ਬਾਕੀ ਤੇਰੇ ਘਰ ਬਾਰ ਦਾ। ਉਹਨਾਂ ਚਿਰ ਪੈਂਦੀ ਨਹੀਂ ਕਲੇਜੇ ਖੰਡ ਤਾਰਾ ਸਿੰਘਾ, ਜਿੰਨਾ ਚਿਰ ਸਿੱਖ ਫੜ ਹੱਥੀ ਨਹੀਂ ਲੈ ਮਾਰਦਾ। ਬਾਬਾ ਜੀ ਨੇ ਬੜੇ ਧੀਰਜ ਨਾਲ ਕਿਹਾ, ਚੌਧਰੀ ਸਾਹਿਬ ਗੁਰਸਿੱਖਾਂ ਦੇ ਚਲਾਈ ਡੇਰੇ ਵਿੱਚ ਚੋਰਾਂ ਦਾ ਕੀ ਕੰਮ, ਚੌਧਰੀ ਜ਼ੁਲਮ ਤੋਂ ਆਪ ਕਰਦਾ ਏ ਤੇ ਸਿੰਘ ਇੱਥੇ ਲੱਭਣ ਆਉਂਦਾ ਏ। ਬਾਕੀ ਰਹੀ ਗੱਲ ਧਮਕੀਆਂ ਦੀ, ਇਹ ਸਿੱਖਾਂ ਨੂੰ ਡਰਾ ਨਹੀਂ ਸਕਦੀਆਂ। ਹੰਕਾਰ ਵਿੱਚ ਮਤਿਆ ਚੌਧਰੀ ਸਾਹਿਬ ਰਾਏ ਬਾਬਾ ਤਾਰਾ ਸਿੰਘ ਜੀ ਨੂੰ ਜੋ ਕੁਝ ਕਹਿ ਰਿਹਾ ਹੈ ਤੇ ਬਾਬਾ ਜੀ ਅੱਗੋਂ ਜਿਸ ਤਰ੍ਹਾਂ ਜਵਾਬ ਦੇ ਰਹੇ ਨੇ, ਉਹਨਾਂ ਸਵਾਲਾਂ ਜਵਾਬਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ।

ਜ਼ਕਰੀਆ ਖਾਨ ਸਿੰਘਾਂ ਦੇ ਵੱਡੇ ਵੈਰੀਆਂ ਵਿੱਚੋਂ ਸੀ। ਜ਼ਾਫਰ ਬੇਗ ਦਾ ਰੋਣਾ ਸੁਰਲਾਉਣਾ ਸੁਣ ਕੇ ਜ਼ਕਰੀਆ ਖਾਨ ਨੂੰ ਅੱਗ ਲੱਗ ਉੱਠੀ। ਉਸ ਨੇ ਆਪਣੇ ਆਲਾ ਅਫਸਰ ਮੋਮਨ ਖਾਨ ਨੂੰ 2000 ਸਿਪਾਹੀ ਦੇ ਕੇ ਬਾਬਾ ਤਾਰਾ ਸਿੰਘ ਜੀ ਦੇ ਡੇਰੇ ਤੇ ਚੜ੍ਹਾਈ ਕਰਨ ਦਾ ਹੁਕਮ ਦੇ ਦਿੱਤਾ। ਇਧਰ ਜਦੋਂ ਡੇਰੇ ਖਬਰ ਪੁੱਜੀ ਤਾਂ ਖਿੱਚ ਕੇ ਲਕੀਰ ਤਾਰਾ ਸਿੰਘ ਲਲਕਾਰ ਕਹਿੰਦੇ, ਉਹ ਅੱਗੇ ਆਵੇ ਜਿਹਨੂੰ ਮੌਤ ਪ੍ਰਵਾਨ ਹੈ, ਹੋਵਣਾ ਸ਼ਹੀਦ ਜੁਨੀਦ ਜਿਨੇ, ਉਹ ਰਹਿ ਮੈਦਾਨ ਵਿੱਚ ਨੱਸ ਜਾਵੇ ਹੁਣੇ ਹੀ, ਤਿਆਰੀ ਜਿਹਨੂੰ ਜਾਣ ਹੈ, ਖੰਡੇ ਨਾਲੋਂ ਤਿੱਖੀ ਤਿੱਖੀ ਅੱਜ ਪਤਾ ਲੱਗਣੀ ਓਏ, ਖੰਡੇ ਨਾਲੋਂ ਤਿੱਖੀ ਤਿੱਖੀ ਅੱਜ ਪਤਾ ਲੱਗਣੀ ਏ, ਵਾਂਗ ਚਮਕਾਰ ਅੱਜ ਸਾਡਾ ਇਮਤਿਹਾਨ ਹੈ, ਦਿਲ ਵਿੱਚ ਵਸਦਾ ਅਜੀਤ ਸਿੰਘ ਖਾਲਸਾ ਜੀ ਜਿਹਦੇ ਨਾਮ ਉਤੋਂ ਸਦਾ ਸਿੱਖ ਕੁਰਬਾਨ ਹੈ। ਬਾਬਾ ਜੀ ਦੇ ਇਹ ਵਾਕ ਸੁਣ ਕੇ ਸਾਰੇ ਸਿੰਘ ਮਰਨ ਮਾਰਨ ਲਈ ਤਿਆਰ ਹੋ ਗਏ। ਸਿੰਘਾਂ ਦੀ ਗਿਣਤੀ ਕੇਵਲ 52 ਸੀ ਤੇ ਉਧਰ ਮੋਮਨ ਖਾਨ ਨੇ ਇਹ ਸਲਾਹ ਕੀਤੀ ਕਿ ਤੜਕੇ ਸੁੱਤੇ ਹੋਏ ਸਿੰਘਾਂ ਨੂੰ ਜਾ ਦਵਾਈਏ। ਉਹ ਆਪਣੀ ਸੋਚੀ ਹੋਈ ਵਿਉਂਤ ਅਨੁਸਾਰ ਫੌਜ ਲੈ ਕੇ ਚੁੱਪ ਚਾਪ ਅੱਗੇ ਵਧਿਆ। ਉਹਦਾ ਭੁਲੇਖਾ ਛੇਤੀ ਹੀ ਦੂਰ ਹੋ ਗਿਆ ਜਦੋਂ 52 ਸਿੰਘਾਂ ਨੇ ਮੋਰਚਿਆਂ ਵਿੱਚੋਂ ਗੋਲੀਆਂ ਚਲਾਈਆਂ। ਅੰਧਾ ਧੁੰਦ ਲੜਾਈ ਸ਼ੁਰੂ ਹੋ ਗਈ ਤੇ ਮੈਂ ਦੋਨੇ ਜੰਗ ਵਿੱਚ ਲੋਹੇ ਨਾਲ ਲੋਹਾ ਹੈ।

ਚੁਪੇਰੇ ਅੱਗ ਵਰ ਰਹੀ ਸੀ। ਸਿੱਖਾਂ ਦੇ ਥੱਲੇ ਨੇ ਮੁਸਲਮਾਨੀ ਫੌਜ ਵਿੱਚ ਭਾਜੜ ਪਾ ਦਿੱਤੀ। ਇਹ ਵੇਖ ਕੇ ਮੋਮਨ ਖਾਂ ਵੀ ਘਬਰਾ ਗਿਆ। ਉਹ ਵੇਖ ਰਿਹਾ ਸੀ ਕਿ ਬਾਬਾ ਤਾਰਾ ਸਿੰਘ ਜੀ ਜਿਸ ਪਾਸੇ ਵੱਲ ਵੀ ਹੱਲਾ ਕਰਕੇ ਪੈਂਦੇ ਨੇ ਉਸੇ ਪਾਸੇ ਲੋਥਾਂ ਦੇ ਢੇਰ ਲੱਗਦੇ ਜਾਂਦੇ ਨੇ। ਮੋਮਨ ਖਾਂ ਨੇ ਤੱਕੀ ਬੇਗ ਨੂੰ ਹੁਕਮ ਕੀਤਾ ਕਿ ਉਹ ਅੱਗੇ ਵੱਧ ਕੇ ਬਾਬਾ ਤਾਰਾ ਸਿੰਘ ਜੀ ਦਾ ਟਾਕਰਾ ਕਰੇ। ਤੱਕੀ ਬੇਗ ਬੜਾ ਮੰਨਿਆ ਪਰ ਮੰਨਿਆ ਤੀਰ ਅੰਦਾਜ਼ ਸੀ। ਉਸ ਨੇ ਯਾ ਅਲੀ ਦਾ ਨਾਰਾ ਲਾ ਕੇ ਬਾਬਾ ਜੀ ਦੇ ਤੀਰ

ਉਸਦੇ ਮੂੰਹ ਵਿੱਚੋਂ ਫੁਹਾਰੇ ਵਾਂਗ ਖੂਨ ਵਹਿ ਤੁਰਿਆ। ਉਸ ਨੇ ਆਪਣਾ ਹਾਥੀ ਪਿਛਾਂ ਨੂੰ ਮੋੜਿਆ ਤੇ ਜਾਨ ਬਚਾਉਣ ਦੀ ਕੀਤੀ। ਤੱਕੀ ਬੇਗ ਨੂੰ ਆਉਂਦੇ ਵੇਖ ਕੇ ਮੋਮਨ ਖਾਨ ਨੇ ਤਾਨੇ ਨਾਲ ਕਿਹਾ, ਖਾਨ ਸਾਹਿਬ ਆਪ ਪਾਨ ਦਾ ਬੀੜਾ ਚੂਪ ਰਹੇ ਹੋ। ਕ੍ਰੋਧ ਨਾਲ ਸੜੇ ਬੜੇ ਤੱਕੀ ਬੇਗ ਨੇ ਅੱਗੋਂ ਜਵਾਬ ਦਿੱਤਾ, ਹਾਂਜੀ ਸਰਦਾਰ ਤਾਰਾ ਸਿੰਘ ਅੱਗੇ ਪਾਨ ਦੇ ਬੀੜੇ ਵੰਡ ਰਿਹਾ ਹੈ, ਅੰਦਰ ਗੈਰਤ ਜਾਂ ਮਰਦਾਨਗੀ ਹੈ ਤਾਂ ਅੱਗੇ ਵੱਧ ਕੇ ਆਪ ਵੀ ਪਾਨਾਂ ਦਾ ਬੀੜਾ ਲੈ ਆਵੋ। ਇਹ ਕਹਿੰਦੇ ਆ ਤੱਕੀ ਬੇਗ ਬੇਹੋਸ਼ ਹੋ ਕੇ ਡਿੱਗ ਪਿਆ ਤੇ ਤੜਪ ਤੜਪ ਕੇ ਜਾਨ ਦੇ ਦਿੱਤੀ। ਇਹ ਵੇਖ ਕੇ ਮੋਮਨ ਖਾਨ ਨੂੰ ਬੜਾ ਗੁੱਸਾ ਆਇਆ ਤੇ ਉਸ ਨੇ ਸਾਰੀ ਫੌਜ ਨੂੰ ਇੱਕੋ ਵਾਰ ਹੀ ਸਿੰਘਾਂ ਤੇ ਹੱਲਾ ਬੋਲਣ ਦਾ ਹੁਕਮ ਦੇ ਦਿੱਤਾ ਤੇ ਮੁੱਠੀ ਭਰ ਸਿੰਘਾਂ ਤੇ ਹਜ਼ਾਰਾਂ ਵੈਰੀ ਵਗੈਰਾ ਵਾਂਗ ਸੁੱਟ ਕੇ

ਧੁੰਦ ਤਲਵਾਰ ਚੱਲ ਰਹੀ ਸੀ, ਚਾਰ ਚੁਫੇਰੇ ਲੋਥਾਂ ਹੀ ਲੋਥਾਂ ਨਜ਼ਰ ਆਉਣ ਲੱਗੀਆਂ। ਅੰਧਾ ਧੁੰਦ ਤਲਵਾਰ ਚੱਲ ਰਹੀ ਸੀ, ਚਾਰ ਚੁਫੇਰੇ ਲੋਥਾਂ ਹੀ ਲੋਥਾਂ ਨਜ਼ਰ ਆਉਣ ਲੱਗੀਆਂ।

0: ਤਾਰਾ ਸਿੰਘ ਜੀ ਦੀ ਸ਼ਹਾਦਤ ਨੇ ਸਿੱਖ ਕੌਮ ਨੂੰ ਅਜਿਹਾ ਹਲੂਣਾ ਦਿੱਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਕੌਮ ਵਿੱਚ ਪੈਦਾ ਹੋਈ ਫੁੱਟ ਤੇ ਨਿਰਾਸ਼ਤਾ ਦੂਰ ਹੋ ਗਈ। ਬਾਬਾ ਤਾਰਾ ਸਿੰਘ ਜੀ ਦੀ ਸ਼ਹਾਦਤ ਨੇ ਸਿੱਖਾਂ ਵਿੱਚ ਹੋ ਭਰ ਦਿੱਤਾ। ਸਾਰੀ ਕੌਮ ਨੇ ਉੱਠ ਕੇ ਸਰਕਾਰ ਦੇ ਜ਼ਾਲਮ ਹਾਕਮਾਂ ਨਾਲ ਟੱਕਰ ਲੈਣੀ ਸ਼ੁਰੂ ਕਰ ਦਿੱਤੀ ਤੇ ਉਦੋਂ ਤੱਕ ਆਰਾਮ ਨਾਲ ਨਹੀਂ ਬੈਠੇ ਜਦ ਤੱਕ ਦੇਸ਼ ਵਿੱਚੋਂ ਜ਼ੁਲਮੀ ਰਾਜ ਦੀਆਂ ਜੜ੍ਹਾਂ ਪੁੱਟ ਕੇ ਸਿੱਖ ਰਾਜ ਕਾਇਮ ਨਹੀਂ ਕਰ ਲਿਆ। ਬਾਬਾ ਤਾਰਾ ਸਿੰਘ ਜੀ ਮਹਾਨ ਸ਼ਹੀਦ ਪਰ ਉਪਕਾਰੀ ਨਿਡਰ ਸਿੰਘ ਪੂਰਨ ਸੰਤ ਸਿਪਾਹੀ ਤੇ ਮਨੁੱਖੀ ਦਰਦ ਦੇ ਪੁਤਲੇ ਸਨ। ਇਸੇ ਕਰਕੇ ਕੌਮ ਅਜਿਹੇ ਮਹਾਂਪੁਰਖਾਂ ਦੀ ਸ਼ਹੀਦੀ ਤੋਂ ਪ੍ਰਭਾਵਿਤ ਹੋਈ ਤੇ ਇਹਨਾਂ ਦੇ ਦੁੱਲੇ ਸ਼ਹੀਦੀ ਲਹੂ ਨੇ ਦੇਸ਼ ਤੇ ਕੌਮ ਦਾ ਇਤਿਹਾਸ ਵੀ ਬਦਲ ਕੇ ਰੱਖ ਦਿੱਤਾ। ਆਓ ਅਸੀਂ ਸਾਡੇ ਵੱਡੇ ਵਡੇਰਿਆਂ ਦੀਆਂ ਦਿੱਤੀਆਂ ਸ਼ਹਾਦਤਾਂ ਤੇ ਉਹਨਾਂ ਦੇ ਕੀਤੇ ਪਰ ਪੁਕਾਰਾਂ ਨੂੰ ਹਮੇਸ਼ਾ ਯਾਦ ਰੱਖੀਏ ਤੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਕਰੀਏ। ਇੰਨੀਆਂ ਕੁ ਬੇਨਤੀਆਂ ਕਰਦੇ ਹੋਏ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ ਆਸ਼ੇ ਅਨੁਸਾਰ ਚਲਾਈ ਜਾ ਰਹੀ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਵਿਦਿਆਰਥਣਾਂ ਦਾ ਢਾਡੀ ਜਥਾ ਆਦਿ ਜੀ ਤੋਂ ਆਗਿਆ ਚਾਹੁੰਦਾ ਹੈ। ਇੰਨੀ ਸੇਵਾ ਪ੍ਰਵਾਨ ਕਰੋ, ਬੁਲਾਓ ਫਤਿਹ ਤੇ ਸਾਰੇ ਗੱਜ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

हर हर दुख पाया। भक्त वत्सल हर बिरद है भक्त वत्सल।

कर है सिखा मन तुझ आकर कैसे नानक हर हर अमृत।

ਲੋੜਵੰਦਾਂ ਤੇ ਦਇਆਲਤਾ ਕਰਨ ਵਾਲੇ ਪ੍ਰਭੂ ਦੋਨਾਂ ਰੂਪਾਂ ਦਾ ਬਿਆਨ ਕੀਤਾ ਹੈ। ਐਸਾ ਭਾਈ ਗੁਰਦਾਸ ਜੀ ਦੀ ਇੱਕ ਕਵਿਤਾ ਦੀ ਰਚਨਾ ਵਿੱਚ ਇਹਨਾਂ ਦੋਹਾਂ ਰੂਪਾਂ ਦਾ ਫਰਕ ਜਿਹੜਾ ਉਹ ਸਪਸ਼ਟ ਕੀਤਾ ਗਿਆ ਸੀ। ਭਗਤ ਵਤਸਲ ਸੁਣ ਹੋਤ ਹੋ ਨਿਰਾਸ਼ ਹਿਰਦੇ, ਪਤਤ ਪਾਵਨ ਸੁਣ ਆਸਥਾ ਉਰਧਾਰ ਹੋ, ਅੰਤਰਜਾਮੀ ਸੁਣ ਕੰਪਤ ਹੋ ਅੰਤਰਗਤ, ਦੀਨ ਕੋ ਦਇਆਲ ਸੁਣ ਪੈ ਭਰਮ ਤਾਰ ਹੋ। ਭਗਤ ਵਤਸਲ, ਮੈਂ ਭਗਤ ਹਾਂ, ਮੈਨੂੰ ਤੇਰੇ ਭਗਤ ਵਤਸਲ ਹੋਣ ਦਾ ਲਾਭ ਤਾਂ ਹੈ ਜੇ ਮੈਂ ਭਗਤਾਂ ਦੀ ਲਾਈਨ ਵਿੱਚ ਖੜਾ ਹੋਣ ਦੇ ਕਾਬਲ ਹੋਵਾਂ, ਉਹਨਾਂ ਦੀ ਪੰਗਤ ਵਿੱਚ ਬੈਠਣ ਦਾ ਆਪਣੇ ਆਪ ਨੂੰ ਹੱਕਦਾਰ ਸਮਝਾਂ। ਭਗਤ ਹੋਣਾ ਕੋਈ ਅਸਰ ਨਹੀਂ, ਭਗਤ ਹੋਣਾ ਕੋਈ ਸੌਖਾ ਨਹੀਂ। ਜਿਵੇਂ ਗੁਰੂ ਆਪਣੀ ਰਚਨਾ ਤੋਂ ਬੋਲਦਾ ਹੈ ਰੱਬੀ ਬਾਣੀ, ਤੇ ਭਗਤ ਜਦੋਂ ਬੋਲਦੇ ਨੇ ਉਹਨਾਂ ਦੀ ਰਚਨਾ, ਉਹਨਾਂ ਦੇ ਸ਼ਬਦ, ਉਹਨਾਂ ਦੀ ਬਾਣੀ ਵਿੱਚ ਵੀ ਓਨੀ ਮਹਾਨਤਾ ਬਣਦੀ ਹੈ। ਪਤਾ ਨਹੀਂ ਇਹੋ ਕਾਰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਬਾਣੀ ਗੁਰੂ ਦੇ ਰਾਹੀਂ ਆ ਰਹੀ ਹੈ ਉਸਨੂੰ ਵੀ ਅਸਥਾਨ ਮਿਲਿਆ, ਜੋ ਭਗਤ ਦੇ ਰਾਹੀਂ ਆ ਰਹੀ ਹੈ ਉਸਨੂੰ ਵੀ ਅਸਥਾਨ ਮਿਲਿਆ, ਉਹਨੂੰ ਅਸੀਂ ਭਗਤ ਬਾਣੀ ਆਖਦੇ। ਇਸ ਲਈ ਭਗਤ ਹੋਣਾ ਕੋਈ ਅਸਥਾਨ ਨਹੀਂ, ਸੌਖਾ ਨਹੀਂ। ਭਗਤ ਮੁੱਖ ਹੈ ਤੇ ਬੋਲਦੇ ਤੇ ਬਚਨ ਹੋ ਬੰਦੇ, ਪ੍ਰਗਟ ਪਹਾੜਾਂ ਜਾਪਦੇ, ਸਭ ਲੋਕ ਸੁਣਦੇ। ਇਸ ਲਈ ਹੈ ਪ੍ਰਭੂ ਜਦੋਂ ਤੇਰਾ ਨਾਮ ਭਗਤ ਵਤਸਲ ਸੁਣਨਾ ਤੇ ਸੋਚਣਾ ਮੈਨੂੰ ਕੀ ਫਾਇਦਾ, ਮੈਂ ਤੇ ਭਗਤ ਹਾਂ। ਪਰ ਜਦੋਂ ਤੇਰਾ ਨਾਮ ਦੀਨ ਦਿਆਲ ਸੁਣਨਾ, ਲੋੜਵੰਦ ਦੀ ਜੈਸੀ ਕਿਸੇ ਨੂੰ ਲੋੜ ਹੈ, ਜ਼ਰੂਰਤ ਹੈ, ਜਿਹੜਾ ਕੋਈ ਗਰੀਬ ਹੈ, ਮੁਫਲਿਸ ਹੈ, ਨਿਆਸਰਾ ਹੈ, ਨਿਥਾਵਾਂ ਹੈ, ਅਨਾਥ ਹੈ, ਤੂੰ ਉਹਦੇ ਤੇ ਰਹਿਮਤ ਕਰੂੰਗਾ। ਤੇਰੇ ਕੋਲ ਰਹਿਮ ਹੈ ਤੇ ਜਦੋਂ ਤੇਰੇ ਕੋਲ ਰਹਿਮ ਦੇ ਖਜ਼ਾਨੇ ਨੂੰ ਦੇਖਣਾ, ਮੈਂ ਝੋਲੀ ਅੱਡ ਕੇ ਖਲੋ ਜਾਂਦਾ, ਚਲੋ ਰਹਿਮ ਤੇ ਮੇਰੀ ਝੋਲੀ ਪਾ ਸਕਣਾ। ਦੀਨ ਦਿਆਲ, ਇਸ ਲਈ ਮੇਰੀ ਬੇਨਤੀ ਹੋਣ, ਹੇ ਪ੍ਰਭੂ, ਹੇ ਰਾਜਾਨ ਰਾਜ, ਮੈਂ ਤੇਰੀ ਸ਼ਰਨ ਆਇਆ, ਮੇਰੀ ਬੇਨਤੀ ਹੋਣ। ਤੂੰ ਰਹਿਮ ਝੋਲੀ ਪਾਉਣ ਵਾਲਾ ਹੈ, ਦੀਨ ਦਿਆਲ ਹੈ, ਤੇ ਮੈਂ ਤੇਰੇ ਕੋਲੋਂ ਰਹਿਮਤ ਮੰਗਣਾ, ਪਰ ਰਹਿਮਤ ਮੰਗਣਾ ਤੇਰੇ ਨਾਮ ਦੇ ਰੂਪ ਵਿੱਚ, ਬਖਸ਼ਿਸ਼ ਕਰਕੇ ਮੇਰੀ ਝੋਲੀ ਨਾਮ ਪਾ ਦੇ, ਕਿਉਂਕਿ ਮੈਂ ਤੇਰੇ ਨਾਮ ਦੀ ਸ਼ਰਨ ਵਿੱਚ ਰਹਿਣਾ ਚਾਹੁੰਦਾ। ਤੇਰਾ ਨਾਮ ਬਲਵਾਨ ਹੈ, ਜਿੰਦਾ ਜਿਹਨੂੰ ਸੁਣਦੇ ਆ ਜੰਮ ਦੇ ਦੂਤ ਵੀ ਨੱਸ ਜਾਂਦੇ, ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੱਡ ਜਾਏ। ਮੈਂ ਇਹੋ ਜਿਹੇ ਨਾਮ ਦੀ ਸ਼ਰਨ ਵਿੱਚ ਰਹਿਣਾ ਚਾਹੁੰਦਾ, ਉਹਦੇ ਚਲਾਵੇ, ਉਹਦੇ ਘੇਰੇ ਵਿੱਚ ਰਹਿਣਾ। ਚੌਗਿਰਦ ਹਮਾਰੇ ਆਰਾਮ ਕਰ, ਐਸੀ ਕਾਰ ਦੇ ਅੰਦਰ ਰਹਿਣਾ ਚਾਹੁੰਦਾ। ਮੈਨੂੰ ਸਿਖਰਨ ਦੀ ਲੋੜ ਹੈ, ਇਸ ਲਈ ਹੇ ਨਾਮੀ ਮੈਂ ਤੇਰੇ ਕੋਲੋਂ, ਤੂੰ ਦੀਨ ਦਿਆਲ ਹੈ, ਇਹ ਰਹਿਮਤ ਮੰਗਣਾ।

సుఖమితనం సారే జీవితం సారా బ్రహ్మాండ సారీ కుదరత సారీ కైనాత్ ਜਿਹੜੀ ਉਹਦੇ ਹੁਕਮ ਵਿੱਚ ਚੱਲ ਰਹੀ ਹੈ ਉਹ ਹੁਕਮ ਦਾ ਰੂਪ ਕੀ ਹੈ ਨਾਮ ਇਸ ਲਈ ਗੁਰੂ ਨੇ ਆਖ ਦਿੱਤਾ ਕਹਿਣ ਲੱਗੇ।

ਤੇ ਜੇ ਹੋਮੇ ਚਲੀ ਗਈ ਤੇ ਸਵੇਰ ਵਾਲਾ ਕੰਸਟ ਆਪਾਂ ਮਿਟ ਗਿਆ ਤੇ ਆਪੇ ਦਾ ਮਿਤਰਾਣਾ ਨਵਾਂ ਜੀਵਨ ਬਣ ਗਿਆ ਉਹ ਨਵਾਂ ਜੀਵਨ ਮਿਲਾਪ ਦਾ ਸਾਧਨ ਬਣ ਗਿਆ ਇਹਦਾ ਮਤਲਬ ਨਵਾਂ ਜੀਵਨ ਦੇਣ ਵਾਲਾ ਉਹ ਵੀ ਨਾਮ ਹੈ ਕਿਉਂਕਿ ਹੁਕਮ ਹੈ ਨਾ ਤੇ ਹੁਕਮ ਜਦੋਂ ਬੋਝ ਲਾਏ ਉਦੋਂ ਹੋਮੇ ਮਿਟ ਜਾਂਦੀ ਆਪਾਂ ਮਿਟ ਜਾਂਦਾ ਆਪਸ ਵਿੱਚ ਲਿੰਕ ਹੋ ਜਾਂਦਾ ਦੋ ਚੀਜ਼ਾਂ ਹੁਕਮ ਤੇ ਹੋ ਦੋ ਚੀਜ਼ਾਂ ਬਿਲਕੁਲ ਵੱਖ ਵੱਖ ਨੇ ਜਿੱਥੇ ਹੁਕਮ ਆਪਣਾ ਪ੍ਰਭਾਵ ਲੈ ਆਉਂਦਾ ਉੱਥੇ ਹੋ ਚਲੀ ਜਾਂਦੀ ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹੇ ਨਾ ਕੋਈ ਹੁਣ ਇਹ ਦੇਖਣਾ ਵੀ ਉਹ ਹੁਕਮ ਜਿਹੜਾ ਜੇ ਉਹਨੂੰ ਬੁਝਣਾ ਪਛਾਣਨਾ ਤਾਂ ਕਿਵੇਂ ਪਛਾਣਿਆ ਜਾਏ ਗੁਰੂ ਕਹਿੰਦੇ ਨੇ ਜਦੋਂ ਮੈਂ ਹੁਕਮ ਦੀ ਪਛਾਣ ਕੀਤੀ ਹੁਣ ਤੱਕ ਤਾਂ ਵਸਤੂਆਂ ਦੀ ਪਛਾਣ ਕੀਤੀ ਸੀ ਤੇ ਉਹਨਾਂ ਵਸਤੂਆਂ ਨੂੰ ਦੇਖ ਕੇ ਵਿਸਮਾਦ ਹੋ ਰਿਹਾ ਸਾਂ ਹੁਣ ਤੱਕ ਤਾਂ ਕੁਦਰਤ ਦੀ ਪਛਾਣ ਕੀਤੀ ਸੀ ਨਾ ਤੇ ਕੁਦਰਤ ਦੀਆਂ ਵਸਤੂਆਂ ਕੁਦਰਤ ਦੇ ਅੰਗਾਂ ਨੂੰ ਵੇਖ ਕੇ ਵਿਸਮਾਦ ਹੋ ਰਿਹਾ ਸਾਂ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਵੇਦ ਕੁਦਰਤ ਦਿਸਦਾ ਕੁਦਰਤ ਸੁਣੀਏ ਸਭ ਕੁਛ ਜੋ ਕੁਛ ਤੇਰੇ ਨਾਲ ਸੰਬੰਧਿਤ ਹੈ ਪਰ ਹੁਣ ਮੈਂ ਇਸ ਤੋਂ ਅੱਗੇ ਵਧਿਆ ਹੁਣ ਮੈਂ ਤੇਰੇ ਹੁਕਮ ਨੂੰ ਪਛਾਣਿਆ ਇਸ ਲਈ ਹੁਣ ਜਦੋਂ ਮੈਂ ਉਹ ਹੀ ਕੁਦਰਤ ਦੇਖ ਰਿਹਾ ਜਿਹਦੇ ਤੋਂ ਵਿਸਮਾਦ ਹੁੰਦਾ ਸੀ ਹੁਣ ਜਦੋਂ ਮੈਂ ਉਹ ਹੀ ਬ੍ਰਹਿਮੰਡ ਦੇਖਣਾ ਤੇ ਬ੍ਰਹਿਮੰਡ ਦੇ ਵੱਖ ਵੱਖ ਸਰੂਪ ਲੱਛਣ ਦੇਖਣਾ ਜਿਨ੍ਹਾਂ ਨੂੰ ਦੇਖ ਕੇ ਕਦੀ ਹੈਰਾਨ ਹੁੰਦਾ ਸਾਂ ਹੁਣ ਮੈਨੂੰ ਉਸੇ ਹੀ ਸਾਰੇ ਬ੍ਰਹਿਮੰਡ ਦੇ ਰੂਪ ਦੇ ਪਿੱਛੇ ਖਲੋਤੀ ਇੱਕ ਤੇਰੀ ਹੁਕਮ ਦੀ ਸ਼ਕਤੀ ਦਿਸਦੀ ਹੈ ਉਹ ਇਹ ਭੈ ਵਿੱਚ ਪਵਨ ਵਹੇ ਸਦਵਾ

ਤੇਰੇ ਬਣਾਏ ਹੋਏ ਹੁਕਮ ਦੇ ਨਿਯਮਾਂ ਵਿੱਚ ਵਾਵਗਦੀ ਜਿੱਥੇ ਤੂੰ ਚਾਹੇ ਉੱਥੇ ਜਾਂਦੀ ਹੈ। ਮੈਂ ਇੱਕ ਵਾਰ ਕੀਤੀ ਸੀ ਰੱਬ ਤੋਂ ਬਾਅਦ ਜਿਹੜੀ ਸਭ ਤੋਂ ਸੂਖਮ ਚੀਜ਼ ਪਹਿਲੀ ਪੈਦਾ ਹੋਈ ਨਾ ਰੱਬ ਨੇ ਪੈਦਾ ਕੀਤੀ ਉਹ ਪਵਨ ਹੀ ਸੀ। ਗੁਰੂ ਨੇ ਬਾਣੀ ਚੱਕ ਦਿੱਤਾ ਸਾਚੇ ਤੇ ਪਵਨਾ ਬਹਿਆ। ਮੈਂ ਕੀਤੀ ਸੀ ਇੰਨੀ ਸੂਖਮ ਹੈ ਜਿਵੇਂ ਰੱਬ ਮੁਕਤ ਹੈ ਨਾ ਬੰਧਨ ਮੁਕਤ ਹੈ ਐਵੇਂ ਪਵਨ ਵੀ ਬੰਧਨ ਮੁਕਤ ਹੈ। ਪਵਨ ਵੀ ਬੰਧਨ ਕੀਤੀ ਤੁਸੀਂ ਬਾਰਡਰ ਤੇ ਬਾਰਡਰ ਸਿਕਿਉਰਿਟੀ ਵਾਲੇ ਖੜੇ ਕਰਕੇ ਉਹਨਾਂ ਦੇ ਹੱਥ ਰਾਈਫਲਾਂ ਦੇ ਕੇ ਉੱਚੀਆਂ ਉੱਚੀਆਂ ਦੀਵਾਰਾਂ ਜਾਂ ਕੰਡਿਆਂ ਵਾਲੀਆਂ ਵਾੜਾਂ ਕਰਕੇ ਮਨੁੱਖਾਂ ਨੂੰ ਰੋਕ ਸਕਦੇ ਹੋ। ਕੋਈ ਉਧਰਲਾ ਮਨੁੱਖ ਇੱਧਰ ਨਾ ਆਏ, ਕੋਈ ਇੱਧਰਲਾ ਮਨੁੱਖ ਉਧਰ ਨਾ ਜਾਏ, ਪਵਨ ਨੂੰ ਨਹੀਂ ਰੋਕ ਸਕਦੇ। ਰੱਬ ਦੇ ਨੇੜੇ ਜਿਉਂ ਜਿਉਂ ਮਨੁੱਖ ਸੂਖਮ ਹੁੰਦਾ ਹੈ ਨਾ, ਜਿਉਂ ਜਿਉਂ ਇਹਦੀ ਬਿਰਤੀ ਸੂਖਮ ਹੁੰਦੀ ਹੈ ਤਿਉਂ ਤਿਉਂ ਰੱਬ ਦੇ ਨੇੜੇ ਹੁੰਦਾ, ਜਿਉਂ ਜਿਉਂ ਸਥੂਲ ਹੁੰਦਾ ਤਿਉਂ ਤਿਉਂ ਵੱਖ ਹੁੰਦਾ। ਹੁਣ ਪਵਨ ਜਿਹੜੀ ਹੈ ਕਿਉਂਕਿ ਰੱਬ ਦੇ ਨੇੜੇ ਹੈ ਇਸ ਲਈ ਉਹਦੇ ਹੁਕਮ ਉਹਦੇ ਭੈ ਵਿੱਚ ਚੱਲ ਰਹੀ ਹੈ। ਦਰਿਆ ਨੇ ਉਹਨਾਂ ਦਾ ਪਾਣੀ ਜਿਹੜਾ ਵਗ ਰਿਹਾ ਉਹ ਵੀ ਆਪਣੀ ਮਰਜ਼ੀ, ਜੋ ਨਿਯਮ ਮੇਰੇ ਰੱਬ ਨੇ ਬਣਾ ਦਿੱਤਾ ਨੇ ਉਹਨੂੰ ਆਖਿਆ ਸੀ ਤੂੰ ਚੜ੍ਹਦੇ ਵੱਲ ਬਿਲਕੁਲ ਨੀ ਜਾਣਾ, ਉਚਾਈ ਵੱਲ ਨੀ ਜਾਣਾ, ਤੂੰ ਨਿਵਾਨ ਵੱਲ ਤੁਰਨਾ, ਉਹ ਨਿਵਾਨ ਵੱਲ ਤੁਰਿਆ ਜਾਂਦਾ, ਤੂੰ ਆਖ ਉਹਨੂੰ ਉਚਾਈ ਵੱਲ ਜਾਵੇ ਜਿੱਥੋਂ ਪ੍ਰਗਟ ਹੋਏਗਾ ਫਿਰ ਨਿਵਾਨ ਵੱਲ ਤੁਰਦਾ। ਭਾਈ ਸਾਹਿਬ ਨੇ ਆਖਿਆ ਕਿ ਪਾਣੀ ਚੱਲੇ ਨਿਵਾਨ ਨੂੰ, ਨਿਯਮ ਮੇਰੇ ਮਾਲਕ ਦਾ ਬਣਾਇਆ ਹੋਇਆ, ਪਾਣੀ ਨਿਵਾਨ ਨੂੰ ਚੱਲਣਾ ਹੈ। ਉਹਨੂੰ ਜੇ ਆਖੇ ਮੈਂ ਆਪਣੀ ਮਰਜ਼ੀ ਨਾਲ ਮੋੜ ਕੇ ਉਚਾਨ ਵੱਲ ਲੈ ਜਾਵਾਂ ਆਖੇ ਤਾਂ ਨਹੀਂ ਭਲਿਆ, ਤੇਰੀ ਮਰਜ਼ੀ ਨਹੀਂ ਚੱਲਣੀ ਮੈਂ ਕਿਸੇ ਦੇ ਹੁਕਮ ਵਿੱਚ। ਬਾਬਾ ਫਰੀਦ ਨੇ ਥਾਵੇਂ ਆਖਿਆ ਫਰੀਦਾ ਦਰਿਆ ਨੂੰ ਮੁਖਾਤਬ ਕਰਕੇ ਆਖਿਆ ਕੰਧੀ ਵਹਿਣ ਨਾ ਡਾਏ, ਇਹ ਵਹਿਣ ਦਰਿਆ ਦੇ ਵਹਿਣ ਕਿਨਾਰਾ ਨਾ ਢਾ, ਕੰਧੀ ਵਹਿਣ ਨਾ ਡਹਾਏ ਤਾਂ ਵੀ ਲੇਖਾ ਦੇਵਣਾ ਤੈਨੂੰ ਹਿਸਾਬ ਦੇਣਾ ਪਏਗਾ। ਤੇ ਹੱਸ ਕੇ ਦਰਿਆ ਆਖਣ ਲੱਗਾ ਫਰੀਦ ਤੂੰ ਬੜਾ ਭੋਲਾ, ਮੈਨੂੰ ਹਿਸਾਬ ਤਾਂ ਦੇਣਾ ਪਵੇ ਜੇ ਮੈਂ ਆਪਣੀ ਮਰਜ਼ੀ ਨਾਲ ਕੁਛ ਕਰਾਂ, ਮੈਂ ਤੇ ਆਪਣੀ ਮਰਜ਼ੀ ਨਾਲ ਵਗ ਹੀ ਨਹੀਂ ਰਿਹਾ, ਭੈ ਵਿੱਚ ਚੱਲੇ ਰੱਖ ਦਰਿਆ। ਕਹਿਣ ਲੱਗੇ ਜਿੱਧਰ ਰੱਬ ਰਜਾਏ ਵਹਿਣ ਕਿਦਾਂ ਗੋ ਕਰੇ, ਹੁਕਮ ਹੈ ਨਹੀਂ ਪਾਸੇ ਤੱਕ ਚੱਲਦਾ। ਹੁਣ ਪਾਣੀ ਜੇ ਦਰਿਆ ਚੱਲਦਾ ਰੱਖਣਾ ਕਿਉਂ ਨਹੀਂ ਚੱਲਣਾ, ਨਿਵਾਨ ਨੂੰ ਹੀ ਹੈ। ਇਸੇ ਲਈ ਇੰਦਰ ਜਿਹੜਾ ਹੈ ਨਾ ਉਹ ਸਿਰ ਭਾਰ ਇਹ ਵੀ ਡਿਊਟੀ ਪੈ ਕਰਦਾ, ਉਹ ਕਹਿੰਦਾ ਮੈਂ ਸਾਗਰ ਵਿੱਚੋਂ ਪਾਣੀ ਲਿਆ ਕੇ ਉੱਚੀ ਥਾਂ ਤੇ ਸੁੱਟਾ ਤਾਂ ਕਿ ਦਰਿਆ ਨੀਵੇਂ ਪਾਸੇ ਤੁਰਿਆ ਜਾਏ। ਇਸ ਲਿੰਕ ਬਣਾ ਦਿੱਤਾ ਭੈ ਵਿੱਚ ਚੱਲੇ ਲੱਖ ਦਰਿਆ, ਭੈ ਵਿੱਚ ਅਗਨ ਕੱਢੇ ਵਿਗਾਰ, ਅੱਗੇ ਜਾ ਕੇ ਕਹਿੰਦੇ ਨੇ ਇੰਦ ਫਿਰ ਸਿਰ ਭਾਰ ਇੰਦਰ ਵੀ ਤੁਰਿਆ ਫਿਰਦਾ, ਉਹ ਵੀ ਆਪਣੀ ਡਿਊਟੀ ਉੱਤੇ ਭੁਗਤਾ ਦਾ। ਉਹਨੂੰ ਪਤਾ ਦਰਿਆ ਨੇ ਤਾਂ ਨੀਵੇਂ ਪਾਸੇ ਜਾਣਾ, ਪਾਣੀ ਨੇ ਨੀਵੇਂ ਪਾਸੇ ਜਾਣਾ, ਇਸ ਲਈ ਦਰਿਆ ਨੂੰ ਜਿਹੜਾ ਉਹਦੇ ਹੁਕਮ ਵੀ ਚੱਲ ਰਿਹਾ ਉਹਨੂੰ ਚੱਲਦਾ ਰੱਖਣ ਲਈ ਪਾਣੀ ਚਾਹੀਦਾ, ਤੇ ਪਾਣੀ ਸਾਗਰ ਵਿੱਚੋਂ ਤਾਂ ਉੱਤਰ ਜਾਣਾ ਨਹੀਂ, ਇਸ ਲਈ ਸਾਗਰ ਤੋਂ ਚੁੱਕਦਾ ਪਾਣੀ ਜਾ ਕੇ ਪਹਾੜਾਂ ਤੇ ਸੁੱਕਦਾ, ਉੱਥੋਂ ਫਿਰ ਦਰਿਆ ਵਿੱਚ ਨੀਵੇਂ ਪਾਸੇ ਤੁਰਿਆ ਜਾਂਦਾ, ਦੋਵਾਂ ਦਾ ਸੰਬੰਧ ਜੋੜਦਾ, ਡਿਊਟੀਆਂ ਲਾ ਦਿੰਦੇ। ਗੁਰੂ ਕਹਿੰਦੇ ਨੇ ਭੈ ਵਿੱਚ ਪਵਨ ਵਹੇ।

తగనిపి విగారి కుడతాడు. ਜਿੱਥੇ ਵਿਗਾੜਦਾ ਹੁੰਦਾ ਹੁਕਮ ਵਿੱਚ ਕੰਮ ਕਰਨਾ, ਵਿਗਾਰੀ ਕਹਿੰਦੇ ਨੇ ਹੁਕਮ ਵਿੱਚ ਕੰਮ ਕਰਨ ਵਾਲੇ, ਜਿਵੇਂ ਰੱਖ ਰਿਹਾ ਉਵੇਂ ਰਹਿਣੇ. ਰੱਬ ਨੇ ਆਖਿਆ ਹੇ ਅਗਨ ਤੂੰ ਲੱਕੜੀ ਦੇ ਵਿੱਚ ਰਹਿਣਾ ਹੈ, ਲੱਕੜੀ ਤਾਂ ਮੇਰਾ ਭੋਜਨ ਹੈ, ਲੱਕੜੀ ਨੂੰ ਜਲਾਉਣਾ ਤਾਂ ਮੇਰਾ ਭੋਜਨ ਹੈ, ਅੱਗ ਦਾ ਭੋਜਨ ਕੀ ਹੈ ਲੱਕੜੀ. ਗੁਰਬਾਣੀ ਵਿੱਚ ਵੀ ਆਖ ਦਿੱਤਾ ਕਿ ਜਿੰਨਾ ਜਿੰਨਾ ਬਾਲਣ ਮਰਜ਼ੀ ਪਾਈ ਜਾਓ, ਜੋ ਪਾਵਕ ਇਹ ਦਿਨ ਨਹੀਂ ਧਰਾਪੇ ਰਜਦੀ ਨਹੀਂ, ਜਿੰਨੀਆਂ ਮਰਜ਼ੀ ਲੱਕੜੀਆਂ ਪਾ ਲਓ ਜਲਾ ਦਿੰਦੀ, ਸਾਰੀਆਂ ਭੋਜਨ ਚਮਾਂ ਨੂੰ ਛੱਡ ਲੈਂਦੀ. ਪਰ ਮੇਰੇ ਰੱਬ ਨੇ ਆਖਿਆ ਨਹੀਂ ਮੈਂ ਤੇਰੇ ਲਈ ਕੋਈ ਨਿਯਮ ਬਣਾ ਦੇਣਾ, ਤੂੰ ਇਸੇ ਹੀ ਲੱਕੜੀ ਦੇ ਵਿੱਚ ਰਹਿਣਾ. ਗੁਰੂ ਨੇ ਬਾਣੀ ਵੀ ਕਰਦੇ ਸਗਲ ਬਨਸਪਤ ਮੈਂ ਬਸੰਤਰ, ਬਸੰਤਰ ਕਹਿੰਦੇ ਆਦਮੀ ਸਾਰੀ ਬਨਸਪਤੀ ਵਿੱਚ ਸਾਰੀ ਲੱਕੜੀ ਦੇ ਅੰਦਰ ਬਸੰਤਰ ਬੈਠਾ, ਅੰਦਰ ਅੱਗ ਬੈਠੀ. ਕਹਿੰਦੇ ਕਿ ਦੇਖੀ ਜਿੰਨੀ ਦੇਰ ਲੱਕੜੀ ਤੈਨੂੰ ਅੰਦਰੋਂ ਕੱਢੇ ਨਾ, ਤੇਰਾ ਟਿਕਾਣਾ ਖਤਮ ਨਾ ਕਰਨਾ ਚਾਹੇ ਓਨੀ ਦੇਰ ਤੂੰ ਇਹਨੂੰ ਨਹੀਂ ਜਲਾਉਣਾ. ਹਾਂ ਤੈਨੂੰ ਬਾਹਰ ਕੱਢੇ, ਜਦੋਂ ਲੱਕੜੀ ਵਿੱਚੋਂ ਅੱਗ ਬਾਹਰ ਨਿਕਲੇਗੀ ਉਦੋਂ ਲੱਕੜੀ ਜਲੇਗੀ, ਓਨੀ ਦੇਰ ਅੰਦਰ ਬੈਠੀ ਹੈ ਅੱਗ ਦੇ, ਲੱਕੜੀ ਦੇ ਵਿੱਚ ਹੀ ਬੈਠੀ, ਲੱਕੜੀ ਦਾ ਕੁਛ ਨਹੀਂ ਵਿਗਾੜਦੇ. ਹੁਕਮ ਹੈ ਭੈਣ ਚਾਹ ਕੱਢੇ ਵਿਗਾੜ, ਜੋ ਕੁਝ ਕਰ ਰਹੀ ਹੈ ਵਿਗਾੜੀਆਂ ਵਾਂਗੂ ਹੁਕਮ ਵੀ ਚੱਲ ਰਹੀ ਹੈ.

0: ਇੰਨਾ ਭਾਰ ਧਰਤੀ ਤੇ ਰੱਖ ਦਿੱਤਾ ਸੀ ਤੇ ਆਏ ਦਿਨ ਰੱਖਿਆ ਜਾ ਰਿਹਾ, ਭਾਰ ਵੱਧ ਰਿਹਾ ਤੇ ਬਿਠਾ ਦਿੱਤਾ ਪਾਣੀ ਤੇ ਬੈਠੀ। ਕੋਈ ਹੁਕਮ ਅਦੂਲੀ ਨਹੀਂ, ਕੋਈ ਸਿਰ ਨਹੀਂ ਫਿਰਦੀ, ਕਦੀ ਨਾ ਨਹੀਂ ਕਰਦੀ ਕਿ ਹੇ ਪ੍ਰਭੂ ਇੰਨਾ ਭਾਰ ਹੁਣ ਮੇਰੇ ਕੋਲੋਂ ਨਹੀਂ ਚੁੱਕਿਆ ਜਾਂਦਾ। ਬੈਠੀ ਵੀ ਪਾਣੀ ਤੇ, ਗੁਣੇ ਵੀ ਅੱਜ ਤੱਕ ਕਿਸੇ ਦੇ ਬਾਹਰ ਤਲੇ ਕਵਣ ਜੋ ਜੀ ਜਾਤ ਰੰਗਾ ਕਰਨਾ ਸੁਮਨਾ ਲਿਖਿਆ ਉੜੀ ਕੋਲੋਂ ਕੌਣ ਜਾਣੇ। ਗੁਰੂ ਕਹਿੰਦੇ ਧਰਤੀ ਵੀ ਉਹਦੇ ਹੁਕਮ ਵਿੱਚ ਅਡੋਲ ਖਲੋਤੀ ਹੈ। ਵਿੱਚ ਇੰਦ ਫਿਰ ਸਿਰ ਬਹਾਰ, ਇੰਦਰ ਵੀ ਮੇਘ ਵੀ ਬੱਦਲ ਵੀ ਉਹਦੇ ਹੁਕਮ ਵਿੱਚ ਕੰਮ ਕਰ ਰਹੇ। ਪਾਣੀ ਲਿਆ ਲਿਆ ਪਹਾੜਾਂ ਤੇ ਸੁੱਟ ਦਿੰਦੇ, ਉੱਥੋਂ ਦਰਿਆ ਵਗਦੇ, ਚਸ਼ਮੇ ਫੁੱਕਦੇ। ਵਿੱਚ ਰਾਜਾ ਧਰਮ ਦੁਆਰ, ਉਸ ਰਾਜਾ ਰਾਜ ਨੇ ਆਪਣੇ ਰਾਜ ਦੇ ਅੰਦਰ ਧਰਮ ਨੂੰ ਰਾਜਾ ਬਣਾ ਕੇ ਬਿਠਾ ਦਿੱਤਾ। ਸੰਵਿਧਾਨ ਧਰਮ ਹੈ ਹੁੰਦਾ, ਆਖੇ ਹਰ ਕਿਸੇ ਦੇ ਕਰਮਾਂ ਦੀ ਫਾਇਲ ਹੈ ਧਰਮ। ਤੂੰ ਬਚਣੀ ਹੈ, ਜੇ ਤੇਰੇ ਅਨੁਕੂਲ ਨਾ ਹੋਵੇ, ਤੈਨੂੰ ਪਸੰਦ ਨਾ ਆਵੇ, ਉਹਨੂੰ ਵੱਖਰਾ ਕਰ ਲੈ। ਤੂੰ ਵਾਕੜੇ ਜਿੰਮਾ ਲਿਆ ਬੰਦੀ ਧਰਮਿਆ, ਉਹ ਸੱਚ ਕਰੀ ਉਹ ਤਾਂ ਨਹੀਂ ਕਰ ਸਕਦੇ। ਗੁਰੂ ਨੇ ਬਾਣੀ ਵਿੱਚ ਇਸ ਲਈ ਫੈਸਲਾ ਦੇ ਦਿੱਤਾ ਤੇ ਲੱਗੇ ਹਰ ਕਾ ਏਕ ਅਚੰਭੋ ਦੇਖਿਆ ਮੇਰੇ ਲਾਲ ਜੀਓ, ਕਹਿੰਦੇ ਰੱਬ ਦਾ ਇੱਕ ਅਸਰਜ ਕੌਤਕ ਸੀ। ਹਰ ਕਾ ਏਕ ਅਚੰਭੋ ਦੇਖਿਆ ਮੇਰੇ ਲਾਲ ਜੀਓ, ਜੋ ਕਰੇ ਸੋ ਧਰਮ ਨਿਆਏਗਾ। ਧਰਮ ਦੇ ਰਾਹੀਂ ਨਿਆਏ, ਉਹਦਾ ਸੰਵਿਧਾਨ, ਉਹਦਾ ਫੈਸਲਾ, ਉਹਦਾ ਲਾ, ਉਹਦਾ ਕਾਨੂੰਨ ਧਰਮ ਹੈ। ਤੇ ਉਹਨੇ ਆਪ ਬਿਠਾ ਦਿੱਤਾ ਗੱਡੀ, ਉਹ ਰਾਜਾ ਨੇ ਰਾਜ ਹੈ, ਜਾਂ ਕੇ ਬਸ ਖਾਨ ਸੁਲਤਾਨ ਹੈ, ਜਾਂ ਕੇ ਬਸ ਹੈ ਸਗਲ ਜਹਾਨ, ਜਾਂ ਤੱਕ ਜਾਂ ਸਭ ਕੁਛ ਹੋਏ। ਉਹਨੇ ਧਰਮ ਨੂੰ ਰਾਜਾ ਬਣਾ ਕੇ ਬਿਠਾ ਦਿੱਤਾ, ਆਖਿਆ ਹਰ ਕਿਸੇ ਦੀ ਫਾਇਲ ਮੈਂ ਤੇਰੇ ਹਵਾਲੇ ਕਰਨਾ, ਲਿਖਣਾ ਵੈ ਧਰਮ ਬਹਾਲਿਆ। ਪਰ ਧਰਮ ਦਾ ਕੰਮ ਹੈ ਸੱਚ ਦੇ ਫੈਸਲੇ ਕਰਨਾ। ਵਿੱਚ ਰਾਜਾ ਧਰਮ ਨੂੰ ਅਕਲ ਜਾਂਦਾ, ਕਹਿਣ ਲੱਗੇ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਸੂਰਜ ਤੇ ਚੰਦਰਮਾ ਵੀ ਉਸਦੇ ਹੁਕਮ ਵਿੱਚ ਨੇ, ਜਿੱਧਰੋਂ ਆਖਿਆ ਸੂ ਚੜਨ ਨੂੰ ਉਧਰੋਂ ਹੀ ਚੜਦੇ। ਤੂੰ ਆਖ ਭਰਾ ਆਪਣੀ ਦਿਸ਼ਾ ਬਦਲ ਜਾਣੀ, ਇੱਥੇ ਬਸ ਨਹੀਂ। ਜਿਸ ਸਪੀਡ ਨਿਸ਼ਚਿਤ ਕੀਤੀ ਤੂੰ ਉਸੇ ਸਪੀਡ ਤੇ ਉਸੇ ਦਿਸ਼ਾ ਵੱਲ ਤੁਰੇ ਜਾਂਦੇ ਨੇ, ਤਾਂ ਹੀ ਤੇ ਤੂੰ ਅੰਦਾਜ਼ਾ ਲਗਾ ਲੈਣਾ ਇਸ ਦਿਨ ਨੂੰ ਸੂਰਜ ਇੰਨੇ ਵਜੇ ਚੜੇਗਾ। ਜੇ ਨਿਸ਼ਚਿਤ ਨਾ ਕੀਤਾ ਹੁੰਦਾ, ਸੂਰਜ ਦੀ ਆਪਣੀ ਮਰਜ਼ੀ ਚੱਲਦੀ ਹੁੰਦੀ, ਤੇਰੇ ਲਈ ਅੰਦਾਜ਼ਾ ਲਗਾਉਣਾ ਹੀ ਔਖਾ ਹੋ ਜਾਂਦਾ। ਪਰ ਕਿਉਂਕਿ ਇੱਕ ਨਿਸ਼ਚਿਤ ਸਮਾਂ, ਇੱਕ ਨਿਸ਼ਚਿਤ ਦਿਸ਼ਾ ਹੈ ਤੇ ਉਹ ਕੀਤੀ ਹੈ ਮੇਰੇ ਮਾਲਕ ਨੇ, ਤੂੰ ਕੀਤੀ ਨਹੀਂ। ਹਾਂ, ਤੂੰ ਉਹਦੀ ਕੀਤੀ ਦਿਸ਼ਾ ਨੂੰ ਪਛਾਣ ਕੇ ਅੰਦਾਜ਼ਾ ਲਗਾ ਲੈਣਾ। ਸੂਰਜ ਇਸ ਦਿਹਾੜਿਆਂ ਵਿੱਚ, ਇਸ ਰੁੱਤ ਵਿੱਚ, ਇਸ ਦਿਨ ਇੰਨੇ ਵਜੇ ਚੜੇਗਾ, ਇੰਨੇ ਵਜੇ ਡੁੱਬੇਗਾ, ਲਿਖਣ ਦੇ ਦੇਣਾ। ਤੇ ਜੇ ਉਹਦੀ ਸੂਰਜ ਤੇ ਚੰਦਰਮਾ ਦੀ ਆਪਣੀ ਮਰਜ਼ੀ ਹੋਵੇ, ਉਹ ਕਿਸੇ ਦੇ ਭੈ ਵਿੱਚ ਨਾ ਹੋਵੇ, ਫਿਰ ਉਹਦੇ ਕੋਲ ਪੁੱਛਣ ਜਾ ਹੋਵੇ ਤੂੰ ਕਿੰਨੇ ਵਜੇ ਚੜੇਗਾ ਕੱਲ ਨੂੰ, ਪਰ ਉਹ ਭੈ ਵਿੱਚ ਉਹਦੇ ਲਈ ਕੋਈ ਤਰਤੀਬ ਹੈ, ਉਹਦੇ ਲਈ ਕੋਈ ਨਿਸ਼ਚਿਤ ਕਰ ਦਿੱਤਾ ਗਿਆ। ਗੁਰੂ ਕਹਿੰਦੇ ਜੀ
1: ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਕਰੋੜਾਂ ਮੀਲਾਂ ਦਾ ਸਫ਼ਰ ਜਦੋਂ ਦੇ ਪੈਦਾ ਹੋਏ ਨੇ, ਕਰ ਗਏ ਅਣਗਿਣਤ ਸਫ਼ਰ ਕਰੀ ਜਾਂਦੇ ਨੇ, ਕੋਈ ਗਿਣਤੀ ਨਹੀਂ ਉਹਨਾਂ ਦੇ ਸਫ਼ਰ ਦੀ, ਪਰ ਕਰ ਰਹੇ ਨੇ ਤਰਤੀਬ ਵਿੱਚ, ਕਰ ਰਹੇ ਨੇ ਹੁਕਮ ਵਿੱਚ। ਹੁਕਮ ਅਦੂਲੀ ਨਹੀਂ ਕਰ ਸਕਦੇ, ਨਿਯਮ ਭੰਗ ਬਿਲਕੁਲ ਨਹੀਂ ਕਰ ਸਕਦੇ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਦਾਨੀ ਆਕਾਸ਼। ਸਿੱਧ ਵੀ, ਬੁੱਧ ਵੀ, ਸੁਰ ਦੇਵਤੇ ਵੀ, ਕਿਉਂਕਿ ਸਾਰੇ ਬ੍ਰਹਿਮੰਡ ਦਾ ਜ਼ਿਕਰ ਕਰ ਰਹੇ, ਨਾਥ ਜੋਗੀ ਵੀ, ਸਾਰੇ ਉਹਦੇ ਹੁਕਮ ਵਿੱਚ, ਕਿਉਂਕਿ ਬੇਸ਼ੱਕ ਉਹ ਤਪ ਕਰ ਰਹੇ ਨੇ, ਪਰ ਕਿਉਂ ਕਰ ਰਹੇ ਨੇ? ਉਹਨਾਂ ਨੂੰ ਪਤਾ ਲੱਗਿਆ ਕਿ ਕੋਈ ਮਾਲਕ ਹੈ
0: ਉਹਨੂੰ ਜਿਹੜੀ ਗੱਲ ਚੰਗੀ ਲੱਗਦੀ ਇਹ ਗੱਲ ਵੱਖਰੀ ਹੈ ਤੇ ਕਿਹੜੀ ਗੱਲ ਚੰਗੀ ਲੱਗਦੀ ਉਸਦਾ ਗਲਤ ਅੰਦਾਜ਼ਾ ਲਗਾ ਲੈਣ। ਪਰ ਕਰਦੇ ਉਹ ਕੁਝ ਰਹੇ ਨੇ ਜੋ ਸਮਝਦੇ ਨੇ ਉਹਨੂੰ ਚੰਗਾ ਲੱਗਦਾ। ਹਰ ਧਰਮੀ ਮਨੁੱਖ ਕਿਸੇ ਵੀ ਧਰਮ ਵਿਸ਼ਵਾਸ ਵਿੱਚ ਰਹਿਣ ਵਾਲਾ ਮਨੁੱਖ ਕਰਦਾ ਤੇ ਉਹੀ ਇਹ ਨਾ ਸੋਚਦਾ ਵੀ ਆਹ ਗੱਲ ਰੱਬ ਨੂੰ ਚੰਗੀ ਲੱਗਦੀ। ਇਹ ਗੱਲ ਵੱਖਰੀ ਹੈ ਕਿ ਉਹਨੂੰ ਇਹ ਪਛਾਣ ਨਾ ਹੋਵੇ ਕਿਹੜੀ ਚੰਗੀ ਲੱਗਦੀ ਹੈ ਕਿਹੜੀ ਨਹੀਂ ਲੱਗਦੀ। ਐਕਚੁਅਲੀ ਜੋ ਕੁਝ ਉਹ ਵੀ ਕਰ ਰਹੇ ਨੇ ਉਹ ਵੀ ਕਿਸੇ ਐਸੇ ਹੀ ਭੈ ਐਸੇ ਹੀ ਪ੍ਰਤੀਬ ਵਿੱਚ ਜਿਹੜੀ ਤੇਰੇ ਨਾਲ ਸੰਬੰਧ ਰੱਖਦੀ ਹੈ। ਭੈ ਵਿੱਚ ਸਿੱਧ ਬੁੱਧ ਸੁਰ ਨਾਥ ਭੈ ਵਿੱਚ ਆਡਾਨੇ ਆਕਾਸ਼ ਆਕਾਸ਼ ਵੀ ਬਿਨ ਥੰਮਾ ਗਗਨ ਰਹਾਇਆ ਬਣੀ ਤਨਿਆ ਹੋਇਆ ਕੋਈ ਰੱਖਾ ਨਹੀਂ ਬਣਿਆ ਹੋਇਆ ਕੋਈ ਵਾਂਸ ਦੇ ਸਹਾਰੇ ਦੀ ਲੋੜ ਨਹੀਂ।

ਹੈ ਵਿੱਚ ਨੇ ਵੱਡੇ ਵੱਡੇ ਯੋਧੇ ਮਾਂ ਬਲੀ ਸੂਰਮੇ ਉਹਨਾਂ ਤੇ ਵੀ ਕੋਈ ਪੈਰ ਰੱਖ ਦਿੱਤਾ। ਜੇ ਕੋਈ ਸੂਰਮਾ ਮਾਂ ਬਲੀ ਹੋ ਕੇ ਪੈਰ ਨਾ ਹੋਵੇ ਉਹਨੂੰ ਤਾਂ ਮੈਦਾਨੀ ਜੰਗ ਵਿੱਚ ਉਹ ਤਲਵਾਰ ਦੇ ਨਾਲ ਢਾਲ ਕਿਉਂ ਚੁੱਕੇ? ਆਏ ਖਿਆਲ ਕਰਿਓ, ਤਲਵਾਰ ਤੇ ਢਾਲ ਵਿੱਚ ਅੰਤਰ ਹੈ। ਤਲਵਾਰ ਮਾਰਨ ਲਈ ਹੈ, ਢਾਲ ਬਚਣ ਲਈ ਹੈ। ਜਦੋਂ ਮਹਾਬਲੀ ਸੂਰਮੇ ਮੈਦਾਨੀ ਜੰਗ ਵਿੱਚ ਜਾਂਦੇ ਨੇ ਕੇਵਲ ਤਲਵਾਰ ਨਹੀਂ ਹੁੰਦੀ ਉਹਨਾਂ ਕੋਲ, ਢਾਲ ਵੀ। ਉਹ ਢਾਲ ਇਸ ਗੱਲ ਦਾ ਪ੍ਰਤੀਕ ਹੁੰਦੀ ਹੈ ਕਿ ਉਹ ਡਰ ਰਹੇ ਨੇ, ਕਿਸੇ ਕੋਲ ਬਚਣਾ ਚਾਹੁੰਦੇ, ਕਿਸੇ ਦੇ ਵਾਰ ਤੋਂ ਬਚਣਾ ਵੀ ਚਾਹੁੰਦੇ। ਉਹ ਜਿਹੜਾ ਬਚਾਓ ਦਾ ਰੂਪ ਹੈ ਨਾ, ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਡਰ ਰਹੇ ਨੇ। ਬਤਾਇਆ ਹੈ ਸਿਰ ਤੇ ਕਿ ਕਿਸੇ ਦੀ ਤਲਵਾਰ, ਕਿਸੇ ਦਾ ਹਥਿਆਰ ਮੇਰੇ ਤੇ ਸਫਲ ਨਾ ਹੋ ਜਾਏ। ਇਸ ਲਈ ਉਹਨੇ ਨਾਲ ਤਲਵਾਰ ਦਾ ਇੱਕ ਹੱਥ ਵਿੱਚ, ਬਲਕਿ ਤੁਸੀਂ ਕਦੀ ਦੇਖਿਓ ਇੱਕ ਹੱਥ ਵਿੱਚ ਤਲਵਾਰ ਹੈ ਤੇ ਨਾਲ ਢਾਲ ਜ਼ਰੂਰ ਹੈ। ਜਿਹਦੇ ਕੋਲ ਤਲਵਾਰ ਢਾਲ ਨਹੀਂ, ਜੇ ਉਹਦੇ ਕੋਲ ਬੰਦੂਕ ਹੈ ਤੇ ਉਹਨੇ ਫਿਰ ਦੂਜੇ ਪਾਸੇ ਇਹੋ ਜਿਹੀਆਂ ਸੰਜੋਆਂ ਪਾਈਆਂ ਹੋਈਆਂ ਨੇ ਕਿ ਕਿਸੇ ਦੀ ਗੋਲੀ ਦੀ, ਕਿਸੇ ਦੀ ਬੰਦੂਕ ਦੀ ਗੋਲੀ ਮੈਨੂੰ ਨਾ ਪਵੇ। ਆ ਜਿਹੜੀ ਸੰਜੋ ਹੈ, ਆ ਜਿਹੜੀ ਢਾਲ ਹੈ, ਆ ਜਿਹੜੀ ਬੁਲਟ ਪਰੂਫ ਜੈਕਟ ਹੈ, ਇਹ ਸਾਰੀ ਕਿਹੜੀ ਚੀਜ਼ ਹੈ? ਕਿਸੇ ਭੈ ਦਾ ਪ੍ਰਤੀਕ ਹੈ। ਮੈਨੂੰ ਕਿਤੋਂ ਡਰ ਰਿਹਾ? ਉਹਦੇ ਕੋਲ ਬਚਣਾ ਚਾਹੁੰਦੇ ਤੇ ਮਾਂ ਬਲੀ ਸੂਰਮਿਆਂ ਨੇ ਪਾਉਂਦੇ ਨੇ, ਯੋਧਿਆਂ ਦੇ ਪਹਿਨਣ ਵਾਲੀਆਂ ਚੀਜ਼ਾਂ ਨੇ, ਤੇ ਐਡੇ ਮਹਾਨ ਯੋਧੇ ਅਖਵਾਉਣ ਵਾਲੇ ਵੀ ਡਰੀ ਜਾਂਦੇ ਨੇ।

ਗੁਰੂ ਕਹਿੰਦੇ ਨੇ ਪੂਰਾ ਦੇ ਪੂਰ ਇਸ ਧਰਤੀ ਤੇ ਆ ਰਹੇ ਨੇ, ਜਾ ਰਹੇ ਨੇ, ਸਾਰੇ ਤੇਰੇ ਹੁਕਮ ਵਿੱਚ। ਜੰਮਣ ਮਰਨਾ ਹੁਕਮ ਹੈ, ਸਾਰੇ ਤੇਰੇ ਭੈ ਵਿੱਚ ਨੇ। ਪਰ ਗੁਰੂ ਕਹਿੰਦੇ ਨੇ ਮੈਂ ਜਦੋਂ ਦੇਖਣਾ ਹੈ ਮਾਲਕ, ਇੱਕੋ ਇੱਕ ਮੱਥੇ ਦਾ ਲੇਖ ਹੈ ਜਿਹੜਾ ਸਾਰੇ ਸੰਸਾਰ ਦਾ ਸਮਝ ਹੈ। ਇੱਕ ਮਾਤਾ ਪਿਤਾ ਦੇ ਘਰ ਦੋ ਪੁੱਤਰ ਹੋਣ, ਉਹਨਾਂ ਦੇ ਮੱਥੇ ਦੇ ਲੇਖ ਇੱਕੋ ਜਿਹੇ ਨਹੀਂ ਹੁੰਦੇ। ਕੋਈ ਗਰੀਬ ਰਹਿ ਜਾਂਦਾ, ਕੋਈ ਅਮੀਰ ਹੋ ਜਾਂਦਾ, ਕੋਈ ਪੜ੍ਹ ਲਿਖ ਕੇ ਵਿਦਵਾਨ ਹੋ ਜਾਂਦਾ, ਕੋਈ ਵਿਚਾਰਾ ਅਨਪੜ੍ਹ ਰਹਿ ਜਾਂਦਾ। ਇੱਕ ਮਾਤਾ ਪਿਤਾ ਦੇ ਘਰ ਜਨਮ ਲੈਣ ਵਾਲੇ, ਇੱਕੋ ਗੋਦੀ ਵਿੱਚ ਖੇਡਣ ਵਾਲਿਆਂ ਦੇ ਵੀ ਲੇਖ ਇੱਕੋ ਜਿਹੇ ਨਹੀਂ। ਪਰ ਗੁਰੂ ਕਹਿੰਦੇ ਨੇ ਇੱਕ ਲੇਖ ਉਹ ਹੈ ਜਿਹਦੇ ਤੋਂ ਕੋਈ ਵੀ ਨਹੀਂ ਬਚਿਆ, ਹਰ ਕਿਸੇ ਦਾ ਮੱਥੇ 'ਤੇ ਉਹ ਲਿਖਿਆ ਗਿਆ, ਉਹ ਹੈ ਪਹਿ।

ਜੀ ਫਿਰ ਨਿਰਭਉ ਕੌਣ ਹੋਇਆ ਗੁਰੂ ਨੇ ਆਖਿਆ ਭੈ ਵਿੱਚ ਰੱਖਿਓ ਫਿਰ ਨਿਰਭਉ ਕੌਣ ਹੋਇਆ ਲੋ ਇੱਥੇ ਇੱਕ ਫੈਸਲਾ ਲਫ਼ਜ਼ ਇੱਕ ਵਰਤਿਆ ਅਗਲਿਆ ਭਾਉ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਇੱਕੋ ਇੱਕ ਪਰਮਾਤਮਾ ਬਸ ਇੱਕ ਰੱਬ ਹੈ ਐਸਾ ਜਿਹੜਾ ਇਸ ਭੈ ਦੇ ਗ੍ਰਿਪ ਵਿੱਚ ਨਹੀਂ ਆਉਂਦਾ ਭੈ ਦੇ ਘੇਰੇ ਵਿੱਚ ਨਹੀਂ ਆਉਂਦਾ ਉਹ ਨਿਰਭੈ ਹੈ ਉਹ ਹੈ ਇੱਕ ਅਗਲੀਆਂ ਲਾਈਨਾਂ ਅਗਲਾ ਸ਼ਲੋਕ ਇਹਦਾ ਲਿੰਕਡ ਹੈ ਕਹਿੰਦੇ ਨਹੀਂ ਕੋਈ ਨਿਰੰਕਾਰ ਪ੍ਰਭੂ ਭਗਵਾਨ ਪਰਮੇਸ਼ਵਰ ਇੱਕੋ ਹੀ ਹੈ ਜਿਹੜਾ ਭੈ ਦੇ ਘੇਰੇ ਵਿੱਚ ਨਹੀਂ ਆਉਂਦਾ ਬਾਕੀ ਸਾਰਾ ਸੰਸਾਰ ਹੀ ਭੈ ਵਿੱਚ ਇੱਕੋ ਹੀ ਹੈ ਜਿਹੜਾ ਭੈ ਵਿੱਚ ਨਹੀਂ ਕਹਿਣ ਲੱਗੇ ਫਿਰ ਮੈਂ ਪੁੱਛਣਾ ਚਾਹੁੰਦਾ ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰੋਮ ਰਵਾਰ ਆਨਾ ਸੋਖਰਾ ਉਹ ਤਾਂ ਇੱਕ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਉਹ ਨਿਰਭਉ ਨਾਨਕ ਨਿਰਭਉ ਨਿਰੰਕਾਰ ਕਹਿਣ ਲੱਗੇ ਹੋਰ ਕੇਤੇ ਕਿਉਂਕਿ ਉਹ ਤੇ ਹੋਰ ਉਹਦੇ ਸਾਹਮਣੇ ਤਾਂ ਕੋਈ ਹੋਰ ਪੈਦਾ ਹੀ ਨਹੀਂ ਹੋਇਆ ਇਹ ਫੈਸਲਾ ਵੀ ਬਾਣੀ ਨੂੰ ਦੇ ਦਿੱਤਾ ਨਾ ਉਹ ਮਰੇ ਨਾ ਹੋਵੇ ਖੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਕੀ ਹੋਰ ਨਾ ਹੀ ਕੋਈ ਉਹਦੇ ਵਰਗਾ ਕੋਈ ਹੋਰ ਹੈ ਹੀ ਨਹੀਂ ਉਹ ਹੋਰ ਕਿਤੇ ਕੀ ਹੋਇਆ ਗੁਣ ਇਹੋ ਹੋਰ ਨਾ ਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਨਾ ਉਹਦੇ ਵਰਗਾ ਹੋਰ ਕੋਈ ਹੋਇਆ ਨਾ ਹੋਵੇਗਾ ਹੋਰ ਤੇ ਰਾਮ ਰਵਾਲ ਕੀ ਹੋਇਆ ਮੈਂ ਕਿਸੇ ਦੀ ਮਨੋਭਾਵਨਾ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿਚਾਰ ਸਪਸ਼ਟ ਹਨ ਕਹਿਣ ਲੱਗੇ ਮੈਂ ਦੇਖਣਾ ਰੱਬ ਤੇ ਕੋਈ ਸੀ ਅਕਾਲ ਪੁਰਖ ਤਾਂ ਕੋਈ ਸੀ ਜਿਹੜਾ ਨਿਰਭਉ ਸੀ ਨਿਰੰਕਾਰ ਸੱਚ ਏਕ ਆ ਹੋਰ ਕਿਤੇ ਰਾਮ ਰਵਾਲ ਪੈਦਾ ਹੋ ਗਿਆ ਕੋਈ ਰਾਮ ਭਗਵਾਨ ਬਣ ਬੈਠਾ ਕੋਈ ਕ੍ਰਿਸ਼ਨ ਭਗਵਾਨ ਬਣ ਬੈਠਾ ਜਿਹੜੇ ਵਿਚਾਰੇ ਰਵਾਲ ਸਨ ਉਸ ਪਰਮਾਤਮਾ ਨਿਰੰਕਾਰ ਦੇ ਸਾਹਮਣੇ ਇੱਕ ਧੂੜ ਸਨ ਤੁੱਛ ਸਨ ਬਣ ਬੈਠੇ ਹੁਣ ਕਿੰਨੇ ਕੁ ਆਖਾਂ ਨਿਰਭਉ ਨਿਰੰਕਾਰ ਸੱਚ ਏਕ ਦੇ ਰੂਪ ਬਣ ਗਏ ਕੋਈ ਸ਼ਿਵ ਭਗਵਾਨ ਕੋਈ ਵਿਸ਼ਨੂੰ ਭਗਵਾਨ ਕੋਈ ਕੱਛ ਭਗਵਾਨ ਕੋਈ ਮਰਸ਼ ਭਗਵਾਨ ਪਤਾ ਨੀ ਕਿੰਨੇ ਕੁ ਭਗਵਾਨ ਉੱਥੇ ਕਹਿੰਦੇ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਇੱਕੋ ਬਹੁਤੇ ਹੈ ਨੀ ਆ ਹੋਰ ਕਿਤੇ ਕੀ ਹੋਇਆ ਲਓ ਇਸ ਗੱਲ ਦਾ ਫੈਸਲਾ ਅਗਲੀ ਗੱਲ ਵਿੱਚ ਦੇ ਰਹੇ ਹੋਰ ਕਿਤੇ ਰਾਮ ਰਵਾਲ ਬੜੇ ਹੋਰ ਕਿਤੇ ਪੈਦਾ ਹੋ ਗਏ ਜਿਹੜੇ ਰਾਮ ਵਰਗੇ ਕ੍ਰਿਸ਼ਨ ਵਰਗੇ ਜਿਹੜੇ ਰਵਾਲ ਸਨ ਮੇਰੇ ਰੱਬ ਦੇ ਸਾਹਮਣੇ ਉਹਨਾਂ ਦੀਆਂ ਕਹਾਣੀਆਂ ਵੀ ਬੜੀਆਂ ਬਣ ਗਈਆਂ ਕਿਤੇ ਰਾਮਾਇਣ ਬਣ ਗਈ ਕਿਤੇ ਗੀਤਾ ਬਣ ਗਈ ਬੜਿਆਂ ਗ੍ਰੰਥਾਂ ਨੇ ਉਹਨਾਂ ਦਾ ਜ਼ਿਕਰ ਵੀ ਕਰ ਦਿੱਤਾ ਇਹਦੀਆਂ ਕਣ ਕਹਾਣੀਆਂ ਕੇਤੇ ਵੇਦ ਵਿਚਾਰ ਬੜੇ ਲੋਕਾਂ ਨੇ ਰਾਮਾਇਣਾਂ ਦੇ ਪਾਠ ਵੀ ਸ਼ੁਰੂ ਕਰ ਲਏ ਗੀਤਾ ਦੇ ਪਾਠ ਵੀ ਸ਼ੁਰੂ ਕਰ ਲਏ ਕਹਿਣ ਲੱਗੇ ਨਿਰੇ ਕਥਾ ਕਹਾਣੀਆਂ ਰਾਮਾਇਣ ਤੇ ਗੀਤਾ ਪੜ੍ਹਨ ਵਾਲੇ ਨਾ ਰਹਿ ਗਏ ਕੁਝ ਬਾਜ਼ਾਰੀ ਵੀ ਇਕੱਠੇ ਹੋ ਗਏ ਉਹਨਾਂ ਨੇ ਫਾਇਦਾ ਉਠਾਇਆ ਇਸ ਗੱਲ ਦਾ ਮੰਗਤੇ ਵੀ ਇਕੱਠੇ ਹੋ ਗਏ ਉਸ ਨੇ ਮੰਗਤੇ ਰਾਜਧਾਰੀ ਜਿਹੜੇ ਮੰਗ ਕੇ ਖਾਣ ਵਾਲੇ ਸਨ ਨਾਟਕਕਾਰ ਜਿਹੜੇ ਨਾਟਕ ਖੇਡਣ ਵਾਲੇ ਸਨ ਉਹਨਾਂ ਨੂੰ ਕਹਿੰਦੇ ਨੇ ਬਾਜ਼ਾਰੀ ਉਹਨਾਂ ਨੇ ਵੀ ਇਸ ਗੱਲ ਤੋਂ ਫਾਇਦਾ ਉਠਾਇਆ ਰਾਮ ਰਵਾਲ ਤੇ ਕ੍ਰਿਸ਼ਨ ਦੀਆਂ ਕਹਾਣੀਆਂ ਜਿਹੜੀਆਂ ਸਨ ਉਹਨਾਂ ਜਿਹੜੀਆਂ ਪਹਿਲਾਂ ਰਾਮਾਇਣ ਦੇ ਰੂਪ ਵਿੱਚ ਕਿਸੇ ਨੇ ਲਿਖੀਆਂ ਸਨ ਮੁੜ ਕੇ ਉਹਨਾਂ ਨੇ ਨਾਟਕ ਦੇ ਰੂਪ ਵਿੱਚ ਖੇਡਣੀਆਂ ਕਿਉਂ ਕਰ ਦਿੱਤੀਆਂ ਕੇਤੀਆਂ ਕਣ ਕਹਾਣੀਆਂ ਕੇਤੇ ਵੇਦ ਵਿਚਾਰ ਕੇਤੇ ਨੱਚੇ ਮੰਗਤੇ ਉਹ ਮੰਗਤੇ ਆ ਕੇ
ਉਹ ਬਾਜ਼ਾਰੀ ਆ ਕੇ ਉਹਨਾਂ ਨੇ ਨਾਟਕ ਖੇਡਣੇ ਸ਼ੁਰੂ ਕਰ ਦਿੱਤੇ। ਹੁਣ ਜਿਹੜੀ ਰਾਮਾਇਣ ਵਿੱਚ ਗੱਲ ਸੀ ਨਾ, ਉਹਨਾਂ ਨੇ ਫਿਲਮਾ ਲਈ, ਉਹਨਾਂ ਨੇ ਉਹਦਾ ਨਾਟਕ ਬਣਾ ਲਿਆ। ਹੁਣ ਉਹਨਾਂ ਨੇ ਰਾਮਲੀਲਾ ਅਤੇ ਕ੍ਰਿਸ਼ਨ ਲੀਲਾ ਖੇਡਣੀ ਸ਼ੁਰੂ ਕਰ ਦਿੱਤੀ। ਹੋਰ ਕਿਤੇ ਨਾਨਕ ਨਿਰਭਉ ਨਿਰੰਕਾਰ ਸਾਚੇ, ਬਲਕਿ ਇਸਦਾ ਫੈਸਲਾ ਗੁਰੂ ਪੰਚਮ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਕੀਤਾ। ਕਹਿਣ ਲੱਗੇ ਉਹ ਭਲਿਆ, ਕਿਸੇ ਹੋਰ ਨੂੰ ਤੂੰ ਭਗਵਾਨ ਕਿਵੇਂ ਆਖੇਗਾ। ਕਹਿਣ ਲੱਗੇ

ਰੱਬ ਤਾਂ ਨਿਰੀ ਰੋਸ਼ਨੀ ਹੈ, ਰੱਬ ਤਾਂ ਸੱਚ ਹੈ, ਰੱਬ ਤਾਂ ਗਿਆਨ ਹੈ, ਰੱਬ ਤਾਂ ਚਾਨਣ ਹੈ, ਤੇ ਉਹ ਗੱਲਾਂ ਨਾਲ ਨਹੀਂ ਜੁੜਦਾ, ਨਾ ਹੀ ਉਹ ਗੱਲਾਂ ਨਾਲ ਕੱਟਿਆ ਜਾਂਦਾ, ਜ਼ਬਾਨ ਨੂੰ ਕਿਹਾ ਵੀ ਨਹੀਂ ਜਾਂਦਾ। ਹਾਂ, ਉਹ ਮਿਲਦਾ, ਕਰਮ ਮਿਲੇ ਤਾਂ ਪਾਈਏ, ਹੋਰ ਜਿੰਨੀਆਂ ਮਰਜ਼ੀ ਹਿਕਮਤਾਂ ਕਰ ਲੈ, ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲੈ, ਜਿੰਨੀ ਮਰਜ਼ੀ ਉਪਰਾਲੇ ਕਰ ਲੈ, ਜਿੰਨੀਆਂ ਮਰਜ਼ੀ ਹੋਰ ਜੁਗਤਾਂ ਵਰਤ ਲੈ, ਕਰਮ ਮਿਲੇ ਰਹਿਮਤ ਨਾਲ ਮਿਲਦਾ ਤਾਂ ਮਿਲਦਾ। ਹੁਣ ਮਸਲਾ ਆ ਗਿਆ ਜੀ, ਉਹ ਸੱਚ ਜੇ ਕਰਮ ਨਾਲ ਮਿਲਦਾ ਤਾਂ ਦੱਸੋ ਮੈਂ ਵੀ ਪ੍ਰਾਪਤ ਕਰਨਾ ਚਾਹੁੰਦਾ, ਮੈਨੂੰ ਕਿਵੇਂ ਪ੍ਰਾਪਤ ਹੋ ਗਿਆ? ਜੇ ਹੋਰ ਕਿਤੇ ਰਾਮ ਰਵਾਲ ਸੱਚ ਨਹੀਂ, ਜੇ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਹੈ, ਹੋਰ ਕਿਤੇ ਰਾਮ ਰਵਾਲ ਸੱਚ ਨਹੀਂ, ਜੇ ਉਹਨਾਂ ਦੀਆਂ ਕੇਤਨੀਆਂ ਕਨ ਕਹਾਣੀਆਂ ਸੱਚ ਨਹੀਂ, ਜੇ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਸੱਚ ਨਹੀਂ, ਤੇ ਦੱਸੋ ਉਹ ਸੱਚ ਕਿਵੇਂ ਜਿਹਨੂੰ ਮੈਂ ਪਾਲਣਾ ਚਾਹੁੰਦਾ? ਇਸ ਗੱਲ ਦਾ ਜਵਾਬ ਗੁਰੂ ਗੋਬਿੰਦ ਸਿੰਘ ਜੀ ਨੇ

ਪ੍ਰਭ ਰਹਿਮਤ ਭਰੀ ਨਿਗਾਹ ਕਰੇ ਤਾਂ ਤੈਨੂੰ ਜੀਵਨ ਵਿੱਚ ਗੁਰੂ ਦੀ ਸੰਗਤ, ਗੁਰੂ ਦਾ ਸਾਥ, ਗੁਰੂ ਦੀ ਅਗਵਾਈ ਪ੍ਰਾਪਤ ਹੁੰਦੀ ਹੈ, ਉਹ ਹੈ ਗੁਰੂ ਸ਼ਬਦ। ਗੱਲ ਦਾ ਫੈਸਲਾ ਵੀ ਅਸੀਂ ਤੋਂ ਕੁਛ ਕਰ ਦਿੱਤਾ ਨਹੀਂ।

ਹੈ ਸਭ ਨੂੰ ਸ਼ਬਦ ਮਿਲਦਾ ਤੇ ਸੱਚ ਗੁਰੂ ਕੋਲ ਹੈ ਸੱਚ ਸ਼ਬਦ ਕੋਲ ਹੈ ਵਿਸ਼ਵਾਸ ਕਰ ਜੇ ਸੱਚ ਕਿਸੇ ਰਮਾਇਣ ਦੇ ਪਾਠ ਜਾਂ ਸੱਚ ਕਿਸੇ ਗੀਤਾ ਦੇ ਪਾਠ ਕਿਸੇ ਹਮਨ ਜਗ ਜਾਂ ਰਾਮ ਰਵਾਲ ਕੋਲੋਂ ਭਾਣੇ ਬਜਾਲੀਆਂ ਕੋਲੋਂ ਭਾਣੇ ਸੱਚ ਨਹੀਂ ਮਿਲਦਾ ਐਸਾ ਬਣ ਗਿਆ ਕਹਿਣ ਲੱਗੀ।

ਸਤਿਗੁਰੂ ਮਿਲਿਆ ਸੱਚ ਮਿਲਦਾ ਹੈ। ਕਿਉਂ ਮਿਲਦਾ, ਕਿਵੇਂ ਮਿਲਦਾ ਕਹਿਣ ਲੱਗੇ, ਇਸ ਲਈ ਕਿਉਂਕਿ ਗੁਰੂ ਪਹਿਲਾਂ ਸੱਚ ਨੂੰ ਬਿਠਾਉਣ ਦੀ ਥਾਂ ਬਣਾਉਣ ਲਈ ਥੌਮੇ ਆਪਾ ਗਵਾਉਂਦਾ। ਪਹਿਲਾਂ ਅੰਦਰੋਂ ਹੋਮੇ ਕੱਢਦਾ ਤਾਂ ਕਿ ਹਰੀ ਚੱਕ ਜਾਏ। ਹੋਮੇ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸਥੇ ਇਕਠਾਏ। ਤੇ ਹਉ ਕੀ ਹੈ ਆਪਾਂ? ਤੇ ਗੁਰੂ ਰਹਿਮਤ ਕਰਕੇ ਜਦੋਂ ਹਰੀ ਨੂੰ ਅੰਦਰ ਟਿਕਾਉਂਦਾ, ਜਦੋਂ ਸੱਚ ਨੂੰ ਅੰਦਰ ਟਿਕਾਉਂਦਾ ਨਾ, ਪਹਿਲਾਂ ਆਪਾਂ ਗਵਾ ਦਿੰਦਾ, ਅੰਦਰੋਂ ਹੋਮ ਕੱਢ ਦਿੰਦਾ ਤਾਂ ਕਿ ਹਰੀ ਚੱਕ ਜਾਏ। ਸਤਿਗੁਰ ਮਿਲਿਆ ਸੱਚ ਪਾਇਆ, ਜਿਹਨੇ ਵਿੱਚੋਂ ਆਪ ਗੁਆਇਆ। ਜਦੋਂ ਆਪਾਂ ਗੁਈਜਾ, ਬਸ ਉਦੋਂ ਹਰ ਪਾਸੇ ਸੱਚ ਹੀ ਸੱਚ ਦਿਸਣ ਲੱਗ ਪਿਆ। ਹੁਣ ਉਹਨੂੰ ਸੱਚ ਕਿਤੇ ਭਾਲਣ ਜਾਣ ਦੀ ਲੋੜ ਨਹੀਂ, ਨਾ ਉਹਨੂੰ ਕੋਈ ਭੁਲੇਖਾ ਪਾ ਸਕਦਾ ਕਿ ਰਾਮ ਰਵਾਲ ਸੱਚ ਹੋ ਸਕਦਾ, ਨਾ ਉਹਨੂੰ ਕੋਈ ਮੁਗਾਲਤਾ ਪਾ ਸਕਦਾ ਗੀਤਾ ਜਾਂ ਰਮਾਇਣ ਜਾਂ ਖੇਡਾਂ ਦੇ ਇਹ ਰਾਮਲੀਲਾ ਸੱਚ ਹੋ ਸਕਦਾ, ਕੋਈ ਮੁਗਾਲਤਾ ਨਹੀਂ, ਕਿਉਂਕਿ ਸੱਚ ਨੂੰ ਬੁੱਝ ਲੈਂਦਾ, ਉਹਨੂੰ ਸੱਚ ਬੁਝਾ ਦਿੱਤਾ ਜਾਂਦਾ, ਸੱਚ ਦੀ ਪਛਾਣ ਕਰਾ ਦਿੱਤੀ ਜਾਂਦੀ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening to Sikh Radio, broadcasting from Gurdwara Sahib, Western Singh Sabha at Williams Lake. Any comments and suggestions, please call 250-392-3874.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਤਖਤ ਛਤਰ ਚਵਰ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵੱਡ ਭਾਗੇ ਹੋ ਆਪ ਜੀ ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਸਤ ਸੰਗਤ ਕਰਨ ਦਾ ਸੁਭਾਗ ਆਪ ਜੀਆਂ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖ਼ਤ 'ਤੇ ਸੁਭਾਈਮਾਨ ਹੋ ਕੇ ਜੋ ਅੱਜ ਦਾ ਹੁਕਮਨਾਮਾ ਸਾਡੇ ਸਾਰਿਆਂ ਦੇ ਕਲਿਆਣ ਹਿੱਤ ਭਲੇ ਵਾਸਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਭਗਤ ਬਾਣੀ ਦੇ ਸਿਰਲੇਖ ਹੇਠ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦਾ ਇਹ ਪਾਵਨ ਸ਼ਬਦ ਗੌਂਡ ਰਾਗ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਅੰਗ 870 'ਤੇ ਸੁਭਾਈਮਾਨ ਹੈ। ਪਾਠ ਆਪ ਜੀ ਨੇ ਸਰਵਨ ਕੀਤਾ ਹੈ, ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰਿਆਂ ਨੇ ਮਿਲ ਕੇ ਸਾਂਝੀ ਕਰਨੀ ਹੈ। ਜਿੰਨੇ ਵੀ ਸਰੋਤਾ ਜਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਅਤੇ ਦੇਸ਼ ਵਿਦੇਸ਼ ਦੇ ਵਿੱਚ ਆਪਣੇ ਆਪਣੇ ਟਿਕਾਣਿਆਂ 'ਤੇ ਇਸ ਸਮੇਂ ਦੀ ਉਡੀਕ ਕਰ ਰਹੇ ਸਾਰੇ ਸਰੋਤਾ ਜਨੋ, ਧਿਆਨ ਆਪਣਾ ਗੁਰੂ ਕੇ ਸ਼ਬਦ ਨਾਲ ਜੋੜੋ, ਗੁਰੂ ਚਰਨਾਂ ਦੇ ਨਾਲ ਜੋੜੋ, ਸੁਰਤੀਆਂ ਨੂੰ ਟਿਕਾਓ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸ਼ਬਦ ਦੀ ਵਿਚਾਰ ਰਹਾਉ ਦੇ ਬੰਧ ਤੋਂ ਆਰੰਭ ਕਰਨੀ ਹੈ, ਕਿਉਂਕਿ ਸ਼ਬਦ ਦਾ ਕੇਂਦਰੀ ਭਾਵ ਰਹਾਉ ਦੇ ਪਦੇ ਵਿੱਚ ਦਿੱਤਾ ਹੋਇਆ ਹੈ। ਬਾਕੀ ਸਾਰੇ ਪਦੇ ਇਸ ਰਹਾਉ ਦੇ ਪਦੇ ਦੀ ਵਿਆਖਿਆ ਨੇ। ਆਓ ਸਰਵਨ ਕਰੀਏ, ਰਹਾਉ ਦੇ ਬੰਧ ਤੋਂ ਆਪਾਂ

0: بابا بولنا کیا کہیے؟ جیسے رام نام رب رہی ہے، ہے پائی کیڑی بولی بولیے، کیڑے بول بولیے، کیڑے بچن گائیے، جنہ دے بولن نال گان نال رام دے نام وچ سمائی ہو جاوے، رام دے نام نال سرتی جڑ جاوے۔ ہن ستگرن دی باری وچوں کچھ ادھارنا آپا لئیے۔ رام دے نام نال سمائی ہون دا، سرتی جوڑن دا ڈنگ ستگرو نے سانو سمجھایا ہے۔ پڑھو بچن، ٹٹ پریت گئی بر بول، گنڈ پریتی مٹھے بول، کیونکہ مٹھ بولڑا جی ہر سجن سوامی مورا، ہوں سنبھل تھکی دی او کدے نہ بولے کوڑا۔ میں ایک ودوان دے بچن پڑھ رہا سی، وہ آخدے نے گرو مہاراج پہلا یہ کرپا کردے نے کہ میرا سجن میرا واہگرو مٹھ بولڑا ہے، پر اگے آخیا میں پال کر کے ویکھ لیے، وچار کر کے ویکھ لیے، مینو کدی بھی زندگی دے اندر اس دا کوڑا بول سنائی نہیں دیتا، کدی او کسے نال کوڑا نہیں بولتا۔ کہندے نے سنسار اندر کیڑا ایسا پتی ہے جس نے کدی اپنی پتنی نو کوڑا بول نہ بولیا ہوئے، کدی کدائی جنا مرضی پیار ہوئے پھر بھی گھر دے اندر رہندیا پتی کوڑا بول بول ہی دیندا ہے۔ مالک واہگرو پرماتما ایسا پتی ہے کدی بھی جیو استریاں نو کوڑا بول بولدا ہی نہیں، کدی بھی۔ اس واسطے آخیا جے تینو اپنے پیارے نال سکن جڑن دی، پیار کرن دی، اندے نال نیہو پان دی، تے پھر ایک گل بندیا اپنے جیون دے اندر پلے بن لے، کدی بھی ایہو جیا بول کسے نو نہ بول جس دے بولن نال اگلے دا ہردا دکھ جاوے، اگلا دکھی ہو جاوے سنن والا۔ کیونکہ مہاراج دے بچن نے جے تو پریا دی سک تھیاؤ نہ کہے ٹھہائی دا، سب نہ من مانک تھاہن مول مچانگوا۔ پھر دھیان دے ویو ہن بول کہڑے نے؟ رام دے نام وچ سمائی ہو جاوے، پوچھن دی لوڑ ہے کیول تن گرو گرنتھ صاحب جی مہاراج نو۔ ستگرہ نے بڑے سندر ڈنگ نال سمجھایا ہے، ایک پاسے آکھیا آو سکھ ستگر کے پیارے ہو گاو ہو سچی باری، بابا بولنا کیا کہی ہے جیسے رام نام رب رہی ہے، آو سکھ ستگر کے پیارے ہو گاو سچی باری، باری تا گاو گرو کیری، باریاں سر باری جن کو نظر کرم ہوئے ہردے تنا سمانی، پیو امرت سدا رہو ہارنگ جپیو سارنگ پانی، ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਬਾਬਾ ਬੋਲਣਾ ਕਿਆ ਕਹੀਏ। ਪਰ ਦੂਜੇ ਪਾਸੇ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰ ਬਾਝੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਚਨਾ ਕਹਿਆ ਕਛੂ ਨਾ ਜਾਣੀ। ਚਿਤ ਜਿਨਕਾ ਹਿਰ ਲਿਆ ਮਾਇਆ ਬੋਲਣ ਪੈਰ ਵਾਣੀ। ਕਹਿ ਨਾਨਕ ਸਤਿਗੁਰ ਬਾਝੋ ਹੋਰ ਕੱਚੀ ਬਾਣੀ। ਭਾਈ ਗੁਰਦਾਸ ਜੀ ਬੜਾ ਸੁੰਦਰ ਕਥਨ ਕਰਦੇ ਨੇ। ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦੇ ਸਨਮੁਖ ਹੋ ਕੇ ਮਿੱਠੇ ਬੋਲ ਬੋਲਾਂਗੇ। ਉਹ ਬੋਲ ਹੀ ਵਾਹਿਗੁਰੂ ਪਰਮਾਤਮਾ ਦੀ ਹਜ਼ੂਰੀ ਵਿੱਚ ਦਰਗਾਹ ਵਿੱਚ ਜਪ ਬਣ ਜਾਣਗੇ। ਤੈਨੂੰ ਹੋਰ ਜਪ ਕਰਨ ਦੀ ਲੋੜ ਨਹੀਂ। ਗੁਰਮੁਖ ਦਰਗਾਹ ਬੋਲਣ, ਗੁਰਮੁਖ ਮਿੱਠਾ ਬੋਲਣਾ, ਗੁਰਮੁਖ ਮਿੱਠਾ ਬੋਲਣਾ, ਜੋ ਬੋਲੈ ਸੋਈ ਜਪ ਜਾਪੈ। ਗੁਰਮੁਖ ਗੁਰੂ ਦੇ ਸਨਮੁਖ ਹੋ ਕੇ ਜਿਹੜੇ ਮਿੱਠੇ ਬੋਲ ਬੋਲਦੇ ਨੇ, ਰੱਬ ਨੂੰ ਸਾਰਿਆਂ ਅੰਦਰ ਵੇਖਦੇ ਨੇ। ਮਹਾਰਾਜ ਆਖਦੇ ਨੇ ਭਾਈ ਗੁਰਦਾਸ ਜੀ, ਉਹਨਾਂ ਦੇ ਉਹ ਬੋਲ ਹੀ ਵਾਹਿਗੁਰੂ ਪਰਮਾਤਮਾ ਦੀ ਦਰਗਾਹ ਵਿੱਚ ਜਾਪ ਬਣ ਜਾਂਦੇ ਨੇ, ਜਪ ਬਣ ਜਾਂਦੇ ਨੇ। ਗੁਰਮੁਖ ਮਿੱਠਾ ਬੋਲਣਾ, ਜੋ ਬੋਲੈ ਸੋਈ ਜਪ ਜਪ ਹੈ। ਫਿਰ ਕਿਰਪਾ ਕੀਤੀ, ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀ ਹੈ। ਇੱਕ ਘਟਨਾ ਤੁਸੀਂ ਸਾਰਿਆਂ ਨੇ ਬਹੁਤ ਵਾਰੀ ਸੁਣੀ, ਕਲਗੀਧਰ ਮਹਾਰਾਜ ਦਾ ਦੀਵਾਨ ਸਜਿਆ ਹੋਇਆ, ਗੁਰਮਤ ਦੀਆਂ ਗੱਲਾਂ ਚੱਲ ਰਹੀਆਂ ਨੇ, ਰਿਸ਼ ਵਾਲਾ ਆ ਗਿਆ, ਸਤਿਗੁਰਾਂ ਕੋਲੋਂ ਆਗਿਆ ਮੰਗੀ। ਸਤਿਗੁਰੂ ਜੇ ਤੁਹਾਡੀ ਆਗਿਆ ਹੋਵੇ, ਆ ਤੁਹਾਡੀਆਂ ਪਿਆਰੀਆਂ ਸੰਗਤਾਂ ਨੂੰ ਰਿਸ਼ ਦਾ ਤਮਾਸ਼ਾ ਵਿਖਾ ਦੇਵਾਂ। ਸਤਿਗੁਰਾਂ ਨੇ ਆਗਿਆ ਦੇ ਦਿੱਤੀ। ਉਸ ਰਿਸ਼ ਦੇ ਮਾਲਕ ਦੇ ਨਚਾਇਆ ਨੱਚ ਰਿਹਾ, ਪਰ ਜਿਹੜਾ ਚੌਰ ਬਰਦਾਰ ਨ, ਸਤਿਗੁਰਾਂ ਦੇ ਸੀਸ ਤੇ ਚੌਰ ਕਰਨ ਵਾਲਾ, ਇੰਨਾ ਪ੍ਰਸੰਨ ਹੋਇਆ ਰਿਸ਼ ਦਾ ਤਮਾਸ਼ਾ ਵੇਖ ਕੇ, ਚੌਰ ਸਾਹਿਬ ਹੀ ਹੱਥੋਂ ਡਿੱਗ ਪਿਆ, ਇੰਨਾ ਖੁਸ਼ ਹੋਇਆ। ਤੇ ਮਹਾਰਾਜ ਕਹਿਣ ਲੱਗੇ, ਉਸ ਚੌਰ ਬਰਦਾਰ ਨੂੰ ਭਾਈ ਕੀਰਤੀਏ ਨੂੰ ਵੀ ਬੜਾ ਪ੍ਰਸੰਨ ਹੈ, ਬੜਾ ਖੁਸ਼ ਹੈ। ਕਹਿਣ ਲੱਗਾ, ਮਹਾਰਾਜ ਖੁਸ਼ ਹੋਣ ਦਾ ਮੌਕਾ ਹੈ, ਰਿਸ਼ ਤਮਾਸ਼ਾ ਹੀ ਬੜਾ ਸੁੰਦਰ ਵਿਖਾ ਰਿਹਾ ਹੈ। ਤੇ ਮਹਾਰਾਜ ਕਹਿਣ ਲੱਗੇ, ਕੌਣ ਹੈ? ਕਹਿਣ ਲੱਗਾ, ਮਹਾਰਾਜ ਮੈਨੂੰ ਕੀ ਪਤਾ, ਰਿਸ਼ ਹੀ ਆ। ਮਹਾਰਾਜ ਕਹਿਣ ਲੱਗੇ, ਤੇਰਾ ਪਿਓ ਏ, ਇਹ ਤੇਰਾ ਪਿਓ ਏ। ਸਤਿਗੁਰੂ ਨੂੰ ਆਗਿਆ ਮੰਗੀ, ਆਖਿਆ, ਸਤਿਗੁਰੂ ਜੇ ਮੇਰੇ ਪਿਓ ਸ਼ੋਭਾ ਰਾਮ ਨੂੰ ਸੇਵਾ ਦਾ ਇਹ ਫਲ ਮਿਲਿਆ ਹੈ, ਉਹਨਾਂ ਨੂੰ ਤੁਸੀਂ ਰਿੱਛ ਬਣਾ ਦਿੱਤਾ ਹੈ, ਤੇ ਤੁਹਾਡੇ ਦਰ ਦੀ ਸੇਵਾ ਕਰਕੇ ਸਾਨੂੰ ਕੀ ਪ੍ਰਾਪਤ ਹੋਵੇਗਾ। ਉਹਨੇ ਇੱਥੋਂ ਤੱਕ ਕਹਿ ਦਿੱਤਾ, ਵੱਧ ਤੋਂ ਵੱਧ ਮੈਨੂੰ ਬਾਂਦਰ ਦੀ ਜੋਨੀ ਵਿੱਚ ਪਾ ਦੇਵੋਗੇ। ਮਹਾਰਾਜ ਨੇ ਬਚਨ ਕੀਤਾ ਸੀ, ਆਖਣ ਲੱਗੇ, ਤੂੰ ਇਹ ਨਹੀਂ ਪੁੱਛੇਗਾ ਵੀ ਮੇਰਾ ਪਿਓ ਰਿੱਛ ਦੀ ਜੋਨੀ ਵਿੱਚ ਕਿਉਂ ਪਿਆ। ਸਤਿਗੁਰਾਂ ਨੇ ਉੱਥੇ ਬਚਨ ਦੁਹਰਾਇਆ ਸੀ, ਮਤ ਥੋੜੀ ਸੇਵ ਗਵਾਈ ਹੈ, ਮਤ ਥੋੜੀ ਸੇਵ ਗਵਾਈ ਹੈ, ਸੇਵਾ ਮਿਲਦੀ ਵੱਡੇ ਭਾਗਾਂ ਨਾਲ। ਪਰ ਸਤਸੰਗਤ, ਹੋਸ਼ੀ ਮਤ ਦੇ ਨਾਲ, ਥੋੜੀ ਮਤ ਦੇ ਨਾਲ ਬੰਦਾ ਇਹ ਸੇਵਾ ਕੀਤੀ ਵੀ ਗੁਆ ਲੈਂਦਾ ਹੈ। ਭਾਈ ਧੰਨਾ ਸਿੰਘ ਦੀ ਗੱਲ ਸੁਣਾਈ, ਪ੍ਰਸ਼ਾਦ ਮੰਗਿਆ। ਮਹਾਰਾਜ ਕਹਿਣ ਲੱਗੇ, ਤੇਰੇ ਪਿਓ ਨੇ ਕੌੜਾ ਬੋਲ ਬੋਲ ਕੇ ਕੇਵਲ ਆਖਿਆ ਸੀ, ਕਿਉਂ ਰਿੱਛ ਵਾਂਗੂ ਨੱਚੀ ਜਾਣਾ, ਬਹਿ ਜਾ। ਪਿਓ ਨੇ ਧਰਤੀ ਤੋਂ ਭੋਰਾ ਚੁੱਕ ਕੇ ਪ੍ਰਸ਼ਾਦ ਦਾ ਕਹਿ ਦਿੱਤਾ ਸੀ, ਰਿੱਛ ਹੋਵੇਗਾ ਤੂੰ, ਮੈਂ ਕਿਉਂ। ਉਹ ਆਪਣੇ ਰਾਹ ਪੈ ਗਿਆ, ਕਰਨੀ ਵਾਲਾ ਸਿੱਖ ਸੀ, ਉਸ ਦਾ ਬੋਲ ਹੀ ਇਸ ਨੂੰ ਰਿੱਛ ਦੀ ਜੂਨੀ ਵਿੱਚ ਪਾਉਣ ਵਾਸਤੇ ਕਾਰਨ ਬਣਿਆ। ਫਿਰ ਧਿਆਨ ਦੇਵਿਓ, ਰੱਬ ਨੂੰ ਖੁਸ਼ ਕਰਨਾ ਤੇ ਰੱਬ ਦੀ ਬੋਲੀ ਕੀ ਹੈ? ਉਰਦੂ ਨਹੀਂ, ਫਾਰਸੀ ਨਹੀਂ, ਅੰਗਰੇਜ਼ੀ ਨਹੀਂ, ਜਾਂ ਕੋਈ ਹੋਰ ਪੰਜਾਬੀ ਹਿੰਦੀ ਨਹੀਂ। ਰੱਬ ਦੀ ਬੋਲੀ ਆਪਾਂ ਰੋਜ਼ ਪੜ੍ਹਦੇ ਹਾਂ, ਭਾਖਿਆ ਭਾਓ ਅਪਾਰ। ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀ ਹੈ। ਇੱਕ ਘਟਨਾ ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ, ਕਹਿੰਦੇ ਨੇ ਨਾਮਦੇਵ ਰੱਬ ਦੀ ਕਿਰਪਾ ਦਾ ਪਾਤਰ ਬਣਿਆ ਹੋਇਆ, ਬੜੀ ਕਿਰਪਾ ਹੈ। ਤਰਲੋਚਨ ਜੀ ਹਾਲੇ ਇਸ ਪਾਸੇ ਤੁਰੇ ਨੇ ਤੇ ਰੋਜ਼ ਆਪਣੇ ਘਰੋਂ ਉੱਠ ਕੇ ਨਾਮਦੇਵ ਦੇ ਟਿਕਾਣੇ ਤੇ ਪਹੁੰਚਦਾ। ਕੌਣ? ਤਰਲੋਚਨ ਭਗਤ। ਆਪਾਂ ਵੀ ਰੋਜ਼ ਆਉਂਦੇ ਹਾਂ, ਇਹ ਕੋਈ ਛੋਟੀ ਜਿਹੀ ਗੱਲ ਨਹੀਂ। ਨਿੰਦਰ ਦਾ ਤਿਆਗ ਕਰਕੇ, ਸਫ਼ਰ ਤੈਅ ਕਰਕੇ, ਸਮਾਂ ਲਾ ਕੇ ਆਪਾਂ ਗੁਰੂ ਦੇ ਦਰ ਤੇ ਆਉਂਦੇ ਹਾਂ, ਇਹ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਪਰ ਆਪਾਂ ਕੇਵਲ ਕੰਨ ਰਸ ਪੂਰਾ ਕਰਕੇ ਜਾਂ ਬੋਲ ਕੰਨਾਂ ਦੇ ਰਾਹੀਂ ਸੁਣ ਕੇ ਤੁਰ ਨਹੀਂ ਜਾਣਾ, ਇਸ ਤੋਂ ਅੱਗੇ ਵੀ ਤੁਰਨਾ। ਭਗਤ ਤਰਲੋਚਨ ਜੀ ਨੇ ਕੁਝ ਦਿਨ ਸੰਗਤ ਕੀਤੀ, ਰੱਬ ਦੀਆਂ ਗੱਲਾਂ ਸੁਣੀਆਂ। ਇੱਕ ਦਿਨ ਅੰਦਰ ਹੁਲਾਰਾ ਆਇਆ, ਆਖਿਆ ਭਗਤ ਨਾਮਦੇਵ ਜੀ ਨੂੰ ਰੋਜ਼ ਦੀਆਂ ਗੱਲਾਂ ਸੁਣਾਉਣਾ ਜਿਸ ਦੀਆਂ, ਮੇਰੀ ਵੀ ਬੇਨਤੀ ਕਰ, ਮੇਰੇ ਵੀ ਉੱਤੇ ਕਿਰਪਾ ਕਰ, ਉਸ ਵਾਹਿਗੁਰੂ ਪਰਮਾਤਮਾ ਦੇ ਮੈਨੂੰ ਵੀ ਦੀਦਾਰ ਹੋ ਜਾਣ। ਕਹਿੰਦੇ ਨੇ ਨਾਮਦੇਵ ਨੇ ਰੱਬ ਨੂੰ ਪੁੱਛਿਆ, ਰੱਬਾ ਤਰਲੋਚਨ ਇਹ ਕਾਮਨਾ ਰੱਖਦਾ ਹੈ, ਕਿਵੇਂ ਉਹ ਦਰਸ਼ਨ ਕਰੇਗਾ, ਕਿਵੇਂ ਤੁਹਾਡੀ ਕਿਰਪਾ ਦਾ ਪਾਤਰ ਬਣੇਗਾ? ਤੇ ਕਹਿੰਦੇ ਨੇ ਨਾਮਦੇਵ ਦੀ ਗੱਲ ਸੁਣ ਕੇ ਰੱਬ ਹੱਸ ਪਿਆ, ਭਗਤ ਨੂੰ ਸਮਝਾਇਆ, ਆਖਣ ਲੱਗੇ ਦੁਨਿਆਵੀ ਭੇਟਾ ਕੋਈ ਵੀ ਮੇਰੇ ਮਿਲਾਪ ਵਿੱਚ ਕੰਮ ਨਹੀਂ ਆਉਂਦੀ, ਕੇਵਲ ਮਿਲਾਪ ਹੋਵੇਗਾ, ਦਰਸ਼ਨ ਹੋਣਗੇ ਤਰਲੋਚਨ ਨੂੰ ਉਸ ਦਿਨ ਜਿਸ ਦਿਨ ਮੈਂ ਤਰਲੋਚਨ ਤੇ ਤਰੁੱਠਾਂਗਾ, ਤਰਲੋਚਨ ਤੇ ਕਿਰਪਾ ਕਰਾਂਗਾ। ਪਰ ਨਾਰ ਹੀ ਆਖਿਆ, ਭਗਤਾਂ ਦੀ ਭਗਤੀ ਜਿਹੜੀ ਨਾ, ਉਹਨੂੰ ਮੈਂ ਕਦੀ ਰੱਦ ਨਹੀਂ ਕਰ ਸਕਦਾ, ਮੈਂ ਭਗਤਾਂ ਦੇ ਅਧੀਨ ਹਾਂ। ਪਰ ਰੱਬ ਨਾਲ ਮਿਲਾਪ ਹੋ ਜਾਂਦਾ ਹੈ, ਰੱਬ ਦੀਆਂ ਗੱਲਾਂ ਸੁਣਾਉਣ ਵਾਲਾ ਆਪ ਰੱਬ ਨਾਲ ਮਿਲਿਆ ਹੋਵੇ, ਰੱਬ ਦੀ ਕਿਰਪਾ ਦਾ ਪਾਤਰ ਬਣਿਆ ਹੋਵੇ। ਫਿਰ ਧਿਆਨ ਦੇਵਿਓ, ਦਰਸ਼ਨ ਦੇਖਣ ਨਾਮ ਦਿਓ, ਭਲਕੇ ਉੱਠ ਤਰਲੋਚਨ ਆਵੇ। ਭਗਤ ਕਰਨ ਮਿਲ ਦੋਏ ਜਣੇ, ਨਾਮ ਦਿਓ ਹਰ ਚਲਤ ਸੁਣਾਵੇ, ਮੇਰੀ ਪੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੇ। ਠਾਕੁਰ ਜੀ ਨੂੰ ਪੁੱਛਿਓ ਕਿਵੇਂ ਦਰਸ਼ਨ ਤਰਲੋਚਨ ਪਾਵੇ। ਹੱਸ ਕੇ ਠਾਕੁਰ ਬੋਲਿਆ, ਨਾਮਦੇਵ ਨੂੰ ਕਹਿ ਸਮਝਾਵੇ, ਹੱਥ ਨਾ ਆਵਾ ਭੇਟ ਸਿਓ, ਤੁਸ ਤਰਲੋਚਨ ਮੈਂ ਮੂੰਹ ਲਾਵੇ। ਹਉ ਅਧੀਨ ਹਾਂ ਭਗਤ ਦੇ, ਮੈਂ ਭਗਤਾਂ ਦੇ ਅਧੀਨ ਹਾਂ, ਪਹੁੰਚ ਨਾ ਹੰਗਾ ਭਗਤੀ ਦਾਵੇ। ਤੇ ਫਿਰ ਅਖੀਰ ਵਿੱਚ ਭਾਈ ਸਾਹਿਬ ਨੇ ਕਹਿ ਦਿੱਤਾ, ਹੋਏ ਵਿਚੋਲਾ ਆਨ ਮਿਲਾਵੇ, ਹੋਏ ਵਿਚੋਲਾ ਆਨ ਮਿਲਾਵੇ। ਹੋਏ ਵਿਚੋਲਾ ਆਨ ਮਿਲਾਵੇ, ਹੋਏ ਵਿਚੋਲਾ ਆਨ ਮਿਲਾਵੇ। بابا بولنا کیا کہی ہے؟ آج جننے بولنے ست گران دے ایک آنگ تو لے کے 1430 تک اے رب دے نام نال سمائی کران واسطے ہن، اے کسے بندے دے نال جوڑن دے لئی نہیں، ہاں بندہ ان بولاں دا درپ جو کر کے اپنے نال جوڑن دا یتن کرے، اے اس دی انجانتا ہے، اے اس دا انجان پن ہے۔ ستگران دی پاون باری دا ایک ایک بول، ایک ایک بچن رب نال ملاندا ہے۔ اسی واسطے مہاراج نے آکھیا نا، ستگر کی جسنو مت آوے سو ستگر ماہے سمان، اے باری جو جیوں جانا تسی انتر روے ہر نامہ بابا بولنا کیا کہی ہے۔ جیسے رام نام رب رہی ہے، ستگر کی جسنو مت آوے تو ستگرو ماہے سمانا، اے باری جو جیو جانے تسی انتر روے ہر ناما بابا بولنا کیا کہی ہے۔ جیسے رام نام رب رہی ہے، پائی کیڑے بول بولے جان جنہ دی کرپا نال، جنہ دی بخشش نال رام دے نام وچ سمائی ہو جاوے، سرتی جڑ جاوے،
1: راگ گونڈ بانی پگتاں کی،
0: راگ دا نام ہے گونڈ تے بانی جڑی ایتھوں پگتاں دی آرمبھ ہو رہی ہے، پہلاں گرو صاحبان دی آئی ہن پگتاں دی بانی آرمبھ ہوئی ہے۔
1: کبیر جی،
0: اے شبد کبیر جی دا ہے،
1: کار پہلا
0: اس دا گائن کار پہلے وچ کرنا ہے،
1: ایک اوہنکار ستگر پرساد،
0: واہگرو ایک ہے، سرو شکتیوان ہے، ستگرو دی کرپا نال ایسے گناہ والا واہگرو جیون دے اندر پر

0: संत मस्त कर रही है।
1: वेखो सतगुरां दी पावन बाणी साडी जीवन दी अगवाई किवें करदी है, किन्ना नाल बोलना है ते किन्ना नाल नहीं बोलना। असी अपनी मत नूं धारण करके जिन्ना नाल बोलना उन्हां नाल बोलदे नहीं, जिन्हां नाल नहीं बोलना उन्हां नाल बोलदे। फिर ध्यान देवियो, भावें भरा होवे, भावें मित्र होवे, भावें कोई रिश्तेदार होवे, ਇਹ ਗੱਲ ਸਾਡੀ ਸਮਾਜਿਕ ਤੌਰ ਤੇ ਵੀ ਅਗਵਾਈ ਕਰਦੀ। ਅਸੀਂ ਕਹਿੰਦੇ ਹਾਂ ਜੀ ਮੈਂ ਫਲਾਣੇ ਨਾਲ ਨਹੀਂ ਬੋਲਣਾ, ਫਲਾਣੇ ਨਾਲ ਮੇਰਾ ਬੋਲ ਚਾਲ ਬੜਾ ਵਧੀਆ। ਗੁਰੂ ਸਵਾਰਿਓ, ਸਤਿਗੁਰੂ ਸਾਡੇ ਗੁਰੂ ਨੇ ਤੇ ਰੋਜ਼ ਆਪਾਂ ਸਤਿਗੁਰਾਂ ਦੀ ਹਜ਼ੂਰੀ ਅੰਦਰ ਇਹ ਬਚਨ ਦੁਹਰਾਉਂਦੇ ਹਾਂ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਨਾਲ ਇਹ ਵੀ ਬਚਨ ਪੜ੍ਹਦੇ ਹਾਂ, ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ ਲੇ। ਮਹਾਰਾਜ ਆਖਦੇ ਨੇ ਰੱਬ ਦੇ ਪਿਆਰੇ ਭਲੇ ਪੁਰਸ਼ ਰੱਬ ਨਾਲ ਜੁੜੇ ਹੋਏ, ਭੇਖੀ ਨਹੀਂ, ਭਲੇ ਪੁਰਸ਼ ਚੰਗੇ ਜੀਵਨ ਵਾਲੇ, ਜੀਵਨ ਦੇ ਅੰਦਰ ਮਿਲ ਜਾਣ, ਕੁਝ ਉਹਨਾਂ ਕੋਲੋਂ ਸੁਣੀਏ ਵੀ ਤੇ ਕੁਝ ਆਪੇ ਵੱਲੋਂ ਕਹੀਏ ਵੀ, ਕੁਝ ਸੁਣੀਏ ਤੇ ਕੁਝ ਕਹੀਏ ਵੀ, ਆਖੀਏ ਵੀ, ਸਾਂਝ ਕਰੀਏ। ਕਿਉਂਕਿ ਸਾਨੂੰ ਇਹ ਬਚਨ ਹੈ ਨਾ ਕੀਤਾ ਮਹਾਰਾਜ ਨੇ, ਸਾਂਝ ਕੀਜੈ ਗੁਨਾ ਕੇਰੀ ਛੋੜ ਅਵਗਣ ਚਲੀਏ। ਸੁਣਾਂਗੇ, ਕਵਾਂਗੇ ਤੇ ਸਾਨੂੰ ਇੱਕ ਦੂਜੇ ਦੇ ਬਾਰੇ ਪਤਾ ਲੱਗੇਗਾ। ਬੰਦਾ ਬੰਦੇ ਕੋਲ ਖੜਾ ਰਵੇ ਉਸ ਦੀ ਸ਼ਖਸੀਅਤ ਦਾ ਪਤਾ ਨਹੀਂ ਲੱਗਦਾ, ਪਤਾ ਉਦੋਂ ਲੱਗਦਾ ਜਦੋਂ ਉਹ ਬੋਲਦਾ। ਜੀਵਨ ਦੇ ਅੰਦਰ ਭਲਾ ਪੁਰਸ਼ ਮਿਲ ਜਾਵੇ, ਰੱਬ ਦਾ ਪਿਆਰਾ ਮਿਲ ਜਾਵੇ, ਰੱਬ ਨਾਲ ਜੁੜਿਆ ਮਿਲ ਜਾਈਏ, ਉਸ ਨਾਲ ਕੁਝ ਬਚਨ ਕਰੀਏ, ਕੁਝ ਉਸ ਦੇ ਸੁਣੀਏ। ਪਰ ਜੇ ਭਦਰ ਪੁਰਸ਼ ਮਿਲ ਜਾਵੇ, ਰੱਬ ਨਾਲੋਂ ਟੁੱਟਾ ਮਿਲ ਜਾਵੇ, ਉੱਥੇ ਚੁੱਪ ਕਰ ਜਾਓ, ਉੱਥੇ ਬਿਲਕੁਲ ਕੁਝ ਨਹੀਂ ਬੋਲਣਾ, ਕਿਉਂਕਿ ਬੋਲਣ ਵਿੱਚ ਖੁਆਰੀ ਹੀ ਪੈਦਾ ਹੋਵੇਗੀ। ਮੂਰਖ ਕਾ ਬਕਨਾ ਇਉਂ ਜਾਣੋ ਜੈਸੇ ਪਵਨ ਚੁਲਾਈ। ਹੁਣ ਸੰਤ ਕੌਣ ਹੈ ਤੇ ਅਸੰਤ ਕੌਣ ਹੈ? ਅਸੀਂ ਅੰਤਰਜਾਮੀ ਨਹੀਂ, ਸਾਡੇ ਕੋਲ ਇੰਨੀ ਵਿਵੇਕ ਨਹੀਂ ਕਿ ਅਸੀਂ ਪਰਖ ਕਰ ਲਈਏ, ਪਰ ਘੱਟੋ ਘੱਟ ਸਤਿਗੁਰਾਂ ਨੂੰ ਪੁੱਛ ਲਈਏ, ਸਤਿਗੁਰੂ ਸੰਤ ਕੌਣ ਹੈ, ਅਸੰਤ ਕੌਣ ਹੈ? ਤੇ ਮਹਾਰਾਜ ਬਚਨ ਕਰਦੇ ਨੇ, ਬਹੁਤ ਵਾਰੀ ਆਪ ਜੀ ਨੇ ਸਹਿਸਕ੍ਰਿਤੀ ਸਲੋਕਾਂ ਦੇ ਅੰਦਰ ਇਹ ਬਚਨ ਪੜ੍ਹੇ ਨੇ। ਮੰਤਰੰਗ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਨ ਦਿਆਲੰ ਸਰਬੱਤਰ ਜੀਆ ਪੰਚ ਦੋਖ ਵਿਵਰਤ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਉਪਦੇਸ਼ੰ ਸਮ ਮਿੱਤਰ ਛਤਰ ਭਗਵੰਤ ਭਗਤ ਪਾਵਨੀ ਪਰ ਨਿੰਦਾ ਨੇ ਸਰੋਤ ਸਰਵਨੰ ਆਪ ਤਿਆਗ ਸਗਲ ਰੇਨਕੈ ਖੱਟ ਲਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨ। ਨਾਨਕ ਆਖਦੈ ਪੰਜਵੇਂ ਜਾਮੇ ਦੇ ਅੰਦਰ ਜਿਹੜਾ ਰਾਮ ਦਾ ਨਾਮ ਜਪਦਾ ਹੈ, ਜਿਹੜਾ ਧਿਆਨ ਵਾਹਿਗੁਰੂ ਪਰਮਾਤਮਾ ਦੇ ਨਾਲ ਧਰਦਾ ਹੈ, ਜਿਹੜਾ ਦੁੱਖ ਤੇ ਸੁੱਖ ਨੂੰ ਬਰਾਬਰ ਜਾਣਦਾ ਹੈ, ਜਿਨ੍ਹੇ ਆਪਣੇ ਜੀਵਨ ਦੀ ਜੁਗਤ ਜੀਵਨ ਜਿਉਣ ਦਾ ਢੰਗ ਨਿਰਮਲ ਬਣਾ ਰਿਹਾ ਹੈ, ਜਿਹੜਾ ਸਾਰੇ ਜੀਆਂ ਉੱਤੇ ਦਇਆ ਕਰਦਾ ਹੈ, ਜਿਹੜਾ ਪੰਜਾਂ ਨੂੰ ਆਪਣੇ ਅੰਦਰੋਂ ਕੱਢ ਦਿੰਦਾ ਹੈ, ਨਹੀਂ ਟਿਕਣ ਦਿੰਦਾ, ਜਿਹੜਾ ਗੋਪਾਲ ਦੇ ਨਾਮ ਦਾ ਭੋਜਨ ਛਕਦਾ ਹੈ, ਤੇ ਜਿਹੜਾ ਕੇਵਲ ਤੇ ਕੇਵਲ ਮਾਇਆ ਦੇ ਵਿੱਚ ਇਉਂ ਰਹਿੰਦਾ ਜਿਵੇਂ ਕਮਲ ਫੁੱਲ ਪਾਣੀ ਦੇ ਵਿੱਚ ਰਹਿੰਦਾ ਹੈ, ਜਿਹੜਾ ਪਰਾਈ ਨਿੰਦਿਆ ਨਹੀਂ ਸੁਣਦਾ, ਆਪਾ ਭਾਵ ਤਿਆਗ ਦਿੰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਉਹ ਹੈ ਸਾਧ, ਉਹ ਹੈ ਰੱਬ ਦਾ ਪਿਆਰਾ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਅਸੰਤ ਅਨਾੜੀ, ਅਨਾੜੀ ਕੌਣ ਹੈ? ਜਿਹਨੂੰ ਨਬਜ਼ ਵੇਖਣੀ ਨਹੀਂ ਆਉਂਦੀ। ਨਾੜ ਆਪਾਂ ਆਮ ਤੌਰ ਤੇ ਵੈਦ ਦੇ ਨਾਲ ਇਹ ਸੰਬੰਧ ਜੋੜਦੇ ਹਨ, ਫਲਾਣਾ ਵੈਦ ਨਬਜ਼ ਵੇਖ ਕੇ, ਨਬਜ਼ ਵੇਖ ਕੇ ਬਿਮਾਰੀ ਦੱਸ ਦਿੰਦਾ ਹੈ। ਇੱਥੇ ਅਨਾੜੀ ਸ਼ਬਦ ਵਰਤਿਆ ਅਸੰਤ ਦੇ ਨਾਲ, ਜਿਵੇਂ ਜਿਹੜਾ ਬੰਦਾ ਨਬਜ਼ ਵੇਖਣੀ ਨਹੀਂ ਜਾਣਦਾ ਉਹ ਵੈਦ ਰੋਗੀਆਂ ਵਾਸਤੇ ਜਮ ਰੂਪ ਹੈ, ਇਸੇ ਤਰ੍ਹਾਂ ਜਿਹੜਾ ਸੰਤ ਦੇ ਉਲਟ ਹੈ ਅਸੰਤ, ਉਹ ਵੀ ਸਾਧ ਸਮਾਜ ਵਾਸਤੇ ਜਮ ਰੂਪ ਹੈ, ਉਹ ਵੀ ਸਮਾਜ ਵਾਸਤੇ ਜਮ ਰੂਪ ਹੈ। ਭਾਈ ਗੁਰਦਾਸ ਜੀ ਨੂੰ ਪੁੱਛੋ, ਭਾਈ ਸਾਹਿਬ ਜੀ ਆਖਦੇ ਨੇ ਤਰੇਖ ਦੀਆਂ ਜਿਹੜੀਆਂ ਹੁੰਦੀਆਂ ਨੇ ਨਾ ਗੰਡੋਲੀਆਂ, ਲੱਗਦੀਆਂ ਦਾਖਾਂ ਵਰਗੀਆਂ ਨੇ ਪਰ ਦਾਖਾਂ ਨਹੀਂ, ਅੱਖਾਂ ਦੇ ਨਾਲ ਲੱਗੀਆਂ ਹੋਈਆਂ ਖੱਖੜੀਆਂ ਲੱਗਦੀਆਂ ਅੰਬਾਂ ਵਰਗੀਆਂ ਨੇ ਪਰ ਅੰਬ ਨਹੀਂ। ਬਨਾਉਟੀ ਗਹਿਣੇ ਜਿਨ੍ਹਾਂ ਉੱਤੇ ਮੁਲੰਮਾ ਚੜਾਇਆ ਹੁੰਦਾ ਹੈ, ਲੱਗਦੇ ਸੋਨੇ ਵਰਗੇ ਨੇ ਪਰ ਸੋਨਾ ਨਹੀਂ। ਫਟਕ ਲੱਗਦਾ ਹੀਰਿਆਂ ਵਰਗਾ ਹੈ ਪਰ ਉਹ ਹੀਰਾ ਨਹੀਂ, ਕਿਉਂਕਿ ਉਸ ਦੇ ਅੰਦਰ ਖੋਟ ਹੈ। ਲੱਸੀ ਦੁੱਧ ਵਰਗੀ ਹੈ ਪਰ ਲੱਸੀ ਇਹ ਦੁੱਧ ਦੁੱਧ ਹੈ। ਇਸੇ ਤਰ੍ਹਾਂ ਸਾਧ ਤੇ ਅਸਾਧ ਦੀ ਪਰਖ ਕਦੋਂ ਹੋਵੇਗੀ? ਜਦੋਂ ਕਰਤੂਤ ਵੇਖਾਂਗੇ, ਜਦੋਂ ਕਰਤੂਤ ਵੇਖਾਂਗੇ। ਮਹਾਰਾਜ ਇਸੇ ਵਾਸਤੇ ਕਿਰਪਾ ਕਰਦੇ ਨੇ, ਗੁੱਛਾ ਹੋਏ ਤੇਰੇ ਘੋਣੀਆਂ ਕਿਉਂ ਵੜੀਆ ਦਾਖੇ, ਅੱਕਾ ਕੇਰੀ ਖੱਖੜੀ ਕੋਈ ਅੰਬ ਨਾ ਆਖੇ, ਗਹਿਣੇ ਜਿਉਂਜਰ ਪੋਛਦੇ ਨਹੀਂ ਸੋਨਾ ਸਾਖੇ, ਫਟਕ ਨਾ ਪੁੱਜਣ ਹੀਰਿਆ ਉਹ ਭਰੇ ਬਿਆਖੇ, ਧੌਲੇ ਦਿੱਸਣ ਸ਼ਾਹ ਦੁੱਧ ਸਾਧੋ ਗੁਣ ਗਾਖੇ, ਸਾਧ ਤਿਉਂ ਸਾਧ ਅਸਾਧ ਪਰਖੀਐ ਕਰਤੂਤ ਸੁਪਾਖੇ, ਰਹੋ ਸੰਤ ਹੋਂ ਟੋਲ ਸਾਧ ਬੋ ਤੇਰੇ ਡਿੱਠੇ, ਸੰਨਿਆਸੀ ਤਪੱਸੀਏ ਮੁਖੋਂ ਇਹ ਪੰਡਤ ਬਿੱਠੇ, ਬਰਸ ਏਕ ਹੋਂ ਫਿਰਿਓ ਕਿਨੇ ਨਾ ਪਰਚੋ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲਗੇ ਤਿਨਕੇ ਗੁਣ ਹੋਂ ਕਿਆ ਕਹੂੰ, ਗੁਰਦਈ ਮਿਲਾਏ ਭਿਖਿਆ ਜਿਵ ਤੂੰ ਰੱਖੇ ਤਿਵ ਰਹੂੰ। ਹੁਣ ਭਗਤ ਕਬੀਰ ਸਾਹਿਬ ਦੇ ਬਚਨ ਆਪਾਂ ਸਾਂਝੇ ਕਰ ਲਈਏ। ਭਗਤ ਜੀ ਆਖਦੇ ਨੇ, ਕਬੀਰ ਸੰਗਤ ਕਰੀਐ ਸਾਧਕੀ ਅੰਤ ਕਰੇ ਨਿਰਬਾਹੋ, ਸਾਕਤ ਸੰਗ ਨਾ ਕੀਜੀਐ ਜਾਤੇ ਹੋਏ ਬਿਨਾਹੋ। ਭਾਈ ਗੁਰਦਾਸ ਜੀ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਸੰਗਤ ਕਰੀਏ ਸੰਤ ਦੀ, ਕਿਉਂਕਿ ਸੱਤੀ ਪੈਰੀ ਸੱਤ ਭਲਾ ਬਈਏ ਪੜਿਆ ਪਾਸ, ਉਥੈ ਪਾਪ ਪੁੰਨ ਵਿਚਾਰੀਐ ਕੂੜਾ ਕੱਟੈ ਰਾਸ। ਸੰਤ ਭਲਾ ਪੁਰਸ਼ ਮਿਲ ਜਾਵੇ ਕਿਹੜਾ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਰ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਸ ਦਾ ਸੰਗ ਕਰੀਏ, ਕੁਝ ਗੱਲਾਂ ਉਸ ਨਾਲ ਕਰੀਏ ਤੇ ਕੁਝ ਉਸ ਦੀਆਂ ਸੁਣੀਏ, ਪਰ ਜੇ ਸੰਤਾਂ ਦੇ ਉਲਟ ਕੇਵਲ ਨੁਕਤਾ ਚੀਨੀ ਕਰਨ ਵਾਲਾ ਮਿਲ ਜਾਵੇ ਉਸ ਨਾਲ ਚੁੱਪ ਕਰ ਜਾਵੋ ਚੁੱਪ ਵਿੱਚ ਹੀ ਭਲਾ ਹੈ
0: ਰਹਾਉ ਸੰਤਨ ਸਿਉਂ ਬੋਲੇ ਉਪਕਾਰੀ
1: ਰੱਬ ਦੇ ਪਿਆਰਿਆਂ ਨਾਲ ਬੋਲਾਂਗੇ ਭਲਾ ਹੋਵੇਗਾ ਪਰ ਉਪਕਾਰ ਹੋਵੇਗਾ ਪਰ ਇਸ ਦੇ ਉਲਟ ਨਾਲ ਹੀ ਪ੍ਰੇਰਣਾ ਕੀਤੀ
0: ਮੂਰਖ ਸਿਉਂ ਬੋਲੇ ਝੱਖ ਮਾਰੀ
1: ਮੂਰਖ ਨਾਲ ਬੋਲਾਂਗੇ ਤੇ ਝੱਖ ਮਾਰਨ ਦੇ ਬਰਾਬਰ ਹੀ ਹੋਵੇਗਾ ਕੇਵਲ ਖਪਾ ਖਪਾਈ ਹੋਵੇਗੀ ਪੱਲੇ ਕੁਝ ਨਹੀਂ ਪਵੇਗਾ ਲੱਭੇਗਾ ਕੁਝ ਨਹੀਂ ਮੂਰਖ ਦੇ ਨਾਲ ਝੱਖ ਮਾਰਨ ਨਾਲ ਪਰ ਰੱਬ ਦੇ ਪਿਆਰਿਆਂ ਨਾਲ ਗੋਸ਼ਟੀ ਕਰਾਂਗੇ ਤੇ ਮਹਾਰਾਜ ਨੇ ਆਖਿਆ ਨਾ ਕਬੀਰ ਏਕ ਘਰੀ ਆਦੀ ਘਰੀ ਆਦੀ ਹੂੰ ਤੇ ਆਦਿ ਭਗਤਨ ਛੇਤੀ ਗੋਸ਼ਟੇ ਜੋ ਕਿਨੋ ਸੋ ਲਾਭ ਲਾਭ ਹੀ ਲਾਭ ਹੈ ਰੱਬ ਦੇ ਪਿਆਰਿਆਂ ਨਾਲ ਗੋਸ਼ਟੀ ਕਰਾਂਗੇ ਲਾਭ ਤੇ ਮੂਰਖਾਂ ਦੀ ਸੰਗਤ ਕਰਾਂਗੇ ਨੁਕਸਾਨ ਘਾਟਾ ਹੀ ਘਾਟਾ ਮਹਾਰਾਜ ਕਿਰਪਾ ਕਰਦੇ ਨੇ ਸੰਤਨ ਨਾਲ ਗੱਲਬਾਤ ਕਰਾਂਗੇ ਭਲਾ ਹੋਵੇਗਾ ਮੂਰਖਾਂ ਨਾਲ ਗੱਲ ਕਰਾਂਗੇ ਤੇ ਕੇਵਲ ਖਪਾ ਖਪਾਈ ਹੀ ਪੱਲੇ ਪਵੇਗੀ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।